ਇਸ਼ਟ ਕਰ ਫੁੱਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਇੱਕ ਇੱਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਾਵ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇਹ ਚਲਾਈ ਤੇਗ ਬਾਹੀ ਦੇਹ ਕੇ ਨਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਰਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ

ਚੇਤੇ ਆਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਉਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਮਿਹਰਾਂ ਕੀਤੀਆਂ ਬਖਸ਼ਾਂ ਕੀਤੀਆਂ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕਾ ਸਰਦਾਰ ਇੰਦਰ ਮੋਹਨ ਸਿੰਘ ਜੀ ਆਲੂਵਾਲੀਆ ਬੀਬੀ ਸਤਵੀਰ ਕੌਰ ਆਲੂਵਾਲੀਆ ਦੇ ਸਪੁੱਤਰ ਸਰਦਾਰ ਬਲਕਰਨ ਸਿੰਘ ਆਲੂਵਾਲੀਆ ਬੀਬੀ ਤਨਵੀਰ ਕੌਰ ਆਪਣੀ ਬੇਟੀ ਸਿਆਰਾ ਕੌਰ ਆਲੂਵਾਲੀਆ ਦੀ ਦਾਤ ਪਰਿਵਾਰ ਨੂੰ ਬਖਸ਼ੀ ਸੱਚੇ ਪਾਤਸ਼ਾਹ ਜੀ ਬੱਚੀ ਦੇ ਨਾਨਾ ਸਰਦਾਰ ਜਸਵੀਰ ਸਿੰਘ ਬੀਬੀ ਬਲਜੀਤ ਕੌਰ ਸੂਰ ਪਰਿਵਾਰ ਅਤੇ ਆਲੂਵਾਲੀਆ ਪਰਿਵਾਰ ਵੱਲੋਂ ਬੇਟੀ ਸਿਆਰਾ ਕੌਰ ਦੇ ਜਨਮ ਦੀ ਖੁਸ਼ੀ ਦੇ ਅੰਦਰ ਆਪ ਜੀ ਦੇ ਸ਼ੁਕਰਾਨੇ ਵਜੋਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਸੱਚੇ ਪਾਤਸ਼ਾਹ ਜੀ ਬੱਚੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਵੱਡੀਆਂ ਵੱਡੀਆਂ ਮਨਾਂ ਬਖਸ਼ਣੀਆਂ ਮਾਤਾ ਪਿਤਾ ਦੀ ਆਗਿਆਕਾਰ ਹੋਵੇ ਦੇਸ਼ ਕੌਮ ਦਾ ਪਿਆਰ ਬਖਸ਼ਣਾ ਸੇ ਪ੍ਰਭਾਵ ਵੱਲੋਂ ਪਛਾਕੇ ਹਾਜ਼ਰ ਨੇ ਦਰ ਪ੍ਰਵਾਨ ਕਰਨੇ ਸੱਚੇ ਪਾਤਸ਼ਾਹ ਜੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸਰਦਾਰ ਬਦਰਾਜ ਸਿੰਘ ਜੀ ਬੈਂਸ ਬੀਬੀ ਬਲਬੀਰ ਕੌਰ ਬੈਂਸ ਦੇ ਸਪੁੱਤਰ ਸਰਦਾਰ ਲਵਕਰਨ ਸਿੰਘ ਬੈਂਸ ਬੀਬੀ ਸਿਮਰਨ ਕੌਰ ਬੈਂਸ ਦੇ ਵਿਆਹ ਦੀ ਪਹਿਲੀ ਐਨਵਰਸਰੀ ਦੀ ਖੁਸ਼ੀ ਦੇ ਅੰਦਰ ਸੇ ਪਰਿਵਾਰ ਨੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਸਰਦਾਰ ਲਵਕਰਨ ਸਿੰਘ ਬੀਬੀ ਸਿਮਰਨ ਕੌਰ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਆਉਣ ਵਾਲਾ ਸਮਾਂ ਖੁਸ਼ੀਆਂ 'ਤੇ ਖੇੜਿਆ ਭਰਿਆ ਹੋਵੇ ਪਰਸਪਰ ਪਿਆਰ ਬਖਸ਼ਣਾ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ ਅੰਗੀਕਾਰ ਕਰਨੇ ਸੇਵਕਾਂ ਨੂੰ ਇੱਤ ਪੱਤ ਮਾਣ ਸਰਕਾਰ ਪ੍ਰਦਾਨ ਕਰਨਾ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਭਾਈ ਗੁਰਪ੍ਰੀਤ ਸਿੰਘ ਸਮਰਾ ਬੀਬੀ ਰਾਜਵੀਰ ਕੌਰ ਸਮਰਾ ਪਰਿਵਾਰ ਦੀ ਬੇਨਤੀ ਨੂੰ ਸਤਿਗੁਰੂ ਜੀ ਆਪ ਜੀ ਨੇ ਪ੍ਰਵਾਨ ਕੀਤਾ ਆਪ ਜੀ ਦੇ ਸ਼ੁਕਰਾਨੇ ਵਜੋਂ ਅਤੇ ਆਪਣੇ ਬੱਚਿਆਂ ਬੱਚੀ ਕੁਦਰਤ ਕੌਰ ਸਮਰਾ ਕਾਕਾ ਕੁਲਵਾਰਸ ਸਿੰਘ ਸਮਰਾ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਪਰਸਦੇ ਹੋਏ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਸੱਚੇ ਪਾਤਸ਼ਾਹ ਜੀ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਸਾਰੇ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ ਅੰਗੀਕਾਰ ਕਰਨੇ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਦਰੋਂ ਘਰੋਂ ਖੁਸ਼ੀਆਂ 'ਤੇ ਖੇੜੇ ਪ੍ਰਦਾਨ ਕਰਨੇ ਬੱਚਿਆਂ ਦੀ ਦੀਰਘ ਆਜੂ ਬਖਸ਼ਣੀ ਸੱਚੇ ਪਾਤਸ਼ਾਹ ਜੀ ਸਾਰੇ ਪਰਿਵਾਰਾਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ 'ਤੇ ਖੇੜਿਆ ਭਰਿਆ ਹੋਵੇ ਸਾਰੇ ਹੀ ਪਰਿਵਾਰਾਂ ਵੱਲੋਂ ਰਲ ਮਿਲ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਕਿਰਪਾ ਕਰਨੀ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ ਸੋ ਦਰ ਰਹਿ ਰਾਵ ਸਾਹਿਬ ਜੀ ਦੇ ਪਾਠ ਹੋਏ
ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਕਾਟਾ ਪੰਚਕ ਮਾਫ ਕਰਨਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਅੱਜ ਤੀਸਰੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋ ਸਮਾਉਣ ਦਾ ਪੁਰਬ ਹੈ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਸ਼ਰਧਾ ਭਾਵਨਾ ਦੇ ਸਹਿਤ ਆਪ ਜੀ ਦਾ ਜੋਤੀ ਜੋ ਸਮਾਉਣ ਦਾ ਗੁਰਪੁਰਬ ਮਨਾ ਰਹੀਆਂ ਨੇ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਪਾਵਨ ਮੁੱਖਵਾਦ ਦੀ ਬਖਸ਼ਿਸ਼ ਕਰੋ ਅਤੇ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਆਪ ਵਿਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ। ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸੇਵਾ, ਜਿੱਥੇ ਸਰਦਾਰ ਇੰਦਰ ਮੋਹਨ ਸਿੰਘ ਜੀ ਆਹਲੂਵਾਲੀਆ ਪਰਿਵਾਰ ਵੱਲੋਂ ਹੋਈ, ਉੱਥੇ ਹੀ ਸਾਡੇ ਅਤੀ ਸਰਕਾਰ ਜੋ ਸਰਦਾਰ ਜਸਬੀਰ ਸਿੰਘ ਜੀ ਸੂਰ ਪਰਿਵਾਰ ਵੱਲੋਂ, ਜਿਨ੍ਹਾਂ 'ਤੇ ਮਾਲਕ ਨੇ ਰਹਿਮਤ ਕਰਕੇ ਦੋਹਤਰੀ ਦੀ ਦਾਤ ਬਖਸ਼ੀ ਹੈ, ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ। ਸਰਦਾਰ ਜਸਬੀਰ ਸਿੰਘ ਇਹਨਾਂ ਦੇ ਸਾਰੇ ਹੀ ਸੇਵਾਦਾਰਾਂ ਨੇ ਰਲ ਮਿਲ ਕੇ, ਜਿੰਨੇ ਵੀ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਇਲੈਕਟ੍ਰੀਸ਼ਨ ਦਾ ਕੰਮ ਹੋਇਆ, ਸਾਰਾ ਇਹਨਾਂ ਨੇ ਸੇਵਾ ਦੇ ਤੌਰ 'ਤੇ ਸਾਰੀ ਸੇਵਾ ਨਿਭਾਈ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਇਹਨਾਂ ਦੇ ਸਾਰੇ ਹੀ ਵਰਕਰਾਂ ਦਾ, ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ੀ ਰੱਖੇ। ਸਰਦਾਰ ਲਵਕਰਨ ਸਿੰਘ ਬੈਂਸ, ਬੀਬੀ ਸਿਮਰਨ ਕੌਰ ਬੈਂਸ, ਜਿਨ੍ਹਾਂ ਦੇ ਵਿਆਹ ਦੀ ਪਹਿਲੀ ਐਨਵਰਸਰੀ ਪਰਿਵਾਰ ਨੇ ਮਨਾਈ ਹੈ, ਉੱਥੇ ਹੀ ਸਰਦਾਰ ਗੁਰਪ੍ਰੀਤ ਸਿੰਘ ਸਮਰਾ, ਬੀਬੀ ਰਾਜਵੀਰ ਕੌਰ ਪਰਿਵਾਰ ਵੱਲੋਂ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਦੇ ਚਰਨ ਪਰਸੇ ਦੇ ਗੁਰੂ ਸਾਹਿਬ ਜੀ ਸਾਰੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨ, ਚੜ੍ਹਦੀ ਕਲਾ ਗੁਰਸਿੱਖੀ ਨਾਮ ਦਾਨ ਬਖਸ਼ਣ, ਬੱਚਿਆਂ ਦੀਆਂ ਵੱਡੀਆਂ ਉਮਰਾਂ ਬਖਸ਼ਣ, ਆਓ ਸ਼ਾਮ ਦੇ ਦੀਵਾਨਾਂ ਦੀ ਰਮਤਾ ਕਰ ਰਹੇ ਨੇ। ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਤੋਂ ਗੁਰਬਾਣੀ ਦੇ ਕੀਰਤਨ 6:30 ਵਜੇ ਤੱਕ ਸਰਵਣ ਕਰਦੇ ਹਾਂ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਵੀ ਸੱਜੇ ਹੋਏ ਨੇ, ਸਮਾਂ ਬਣ 'ਤੇ ਆਪ ਜੀ ਨੇ ਗੁਰੂ ਕੇ ਲੰਗਰ ਵੀ ਛਕਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ, ਜੋ ਕਿ ਗੁਰੂ ਕੀ ਬਾਣੀ ਦੇ ਕੀਰਤਨ ਬੜੇ ਪਿਆਰ ਦੇ ਨਾਲ ਸਰਵਣ ਕਰਾ ਰਹੇ ਸਨ। ਸਰ ਗੁਰੂ ਚੜ੍ਹ ਦੀਆਂ ਕਲਾ ਰੱਖੇ ਆਓ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਉਹਨਾਂ ਤੋਂ ਗੁਰਮਤਿ ਵਿਚਾਰਾਂ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਚੱਲਣੀ ਹੈ ਸਰਵਣ ਕਰਾਉਣਗੇ। ਉਪਰੰਤ ਭਾਈ ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜਥਾ ਗੁਰਤਿਆਸ ਦੇ ਨਾਲ ਜੁੜਨਗੇ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਗੁਰਬਾਣੀ ਸੰਥਿਆ ਦੀ ਕਲਾਸ, ਜੋ ਕਿ ਹਰ ਐਤਵਾਰ ਨੂੰ 11 ਤੋਂ 12 ਵਜੇ ਤੱਕ ਲੱਗਦੀ ਹੈ, ਇਸ ਵਿੱਚ ਹਰ ਏਜ ਦੇ ਮਾਈ ਭਾਈ ਇਸ ਗੁਰਬਾਣੀ ਸੰਥਿਆ ਕਲਾਸ ਵਿੱਚ ਆ ਸਕਦੇ ਨੇ। ਬੱਚਿਆਂ ਦੇ ਪੰਜਾਬੀ ਸਕੂਲ ਦੇ ਦਾਖਲੇ ਵੀ ਸ਼ੁਰੂ ਹੋ ਚੁੱਕੇ ਨੇ, ਨਵੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਨੇ। ਬੱਚਿਆਂ ਨੂੰ ਪੰਜਾਬੀ ਸਕੂਲ ਵਿੱਚ ਵੀ ਦਾਖਲ ਕਰਾਓ ਤਾਂ ਕਿ ਬੱਚੇ ਪੰਜਾਬੀ ਦੇ ਨਾਲ ਜੁੜ ਸਕਣ। ਗੁਰਬਾਣੀ ਕੰਠ ਮੁਕਾਬਲਾ ਬੱਚਿਆਂ ਦਾ 24 ਅਕਤੂਬਰ ਨੂੰ ਹੋ ਰਿਹਾ ਹੈ, ਜਿਸ ਦੀ ਵੀ ਜਿਸ ਵਿੱਚ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨ ਕਰੇ ਵਿਚਾਰ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਆਪ ਕਰਤਾ ਆਪ ਭੁਗਤਾ, ਆਪ ਕਾਰਨ ਕੀਆ, ਬਿਨਵੰਤ ਨਾਨਕ ਸੇਈ ਜਾਣੇ, ਜਿਨੀ ਹਰ ਰਸ ਪੀਆ। ਬਿਨਵੰਤ ਨਾਨਕ ਸੇਈ ਜਾਣੇ, ਜਿਨੀ ਹਰ ਰਸ ਪੀਆ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਡਭਾਗੀ ਹਾਂ ਜੋ ਸੰਧਿਆ ਦੇ ਸਮੇਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ 'ਚ ਜੁੜ ਕੇ ਬੈਠੇ ਹਾਂ। ਆਪ ਜੀ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ, ਜਿਸ ਵਿੱਚ ਉਸ ਪ੍ਰਭੂ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਜੋ ਹੈ ਉਸ ਦਾ ਭੇਦ ਦਿੱਤਾ ਹੋਇਆ ਹੈ ਵੀ ਇੱਕ ਪਿਆ ਜਿਹੜਾ ਉਹ ਵਾਹਿਗੁਰੂ ਮੇਰਾ ਪਿਆਰਾ ਹੈ, ਇੱਕ ਤਿਲ ਵੀ ਨਾ ਵਿਸਰੇ। ਆਖਾਂ ਜੀਵਾਂ ਵਿਸਰੇ ਮਰ ਜਾਊਂ, ਇਹ ਉਹਨਾਂ ਗੁਰਮੁਖਾਂ ਦੀ ਅਵਸਥਾ ਜਿਹੜੇ ਜੁੜੇ ਹੁੰਦੇ ਨੇ। ਸਾਨੂੰ ਤਾਂ ਸਦਾ ਹੀ ਵਿਸਰਿਆ ਰਹਿੰਦਾ ਹੈ, ਸਾਨੂੰ ਤਾਂ ਲੋੜ ਵੇਲੇ ਚੇਤੇ ਆਉਂਦਾ। ਇਸ ਕਰਕੇ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਹਰ ਵੇਲੇ। ਸਤਿਗੁਰਾਂ ਨੇ ਕਿਰਪਾ ਕੀਤੀ ਆ, ਤਿੰਨ ਗੁਰਮੁਖ ਪਰਿਵਾਰਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਨੇ ਔਰ ਅਖੰਡ ਜਾਪ ਚੱਲ ਰਿਹਾ ਹੈ ਗੁਰਮੁਖ ਪਰਿਵਾਰ ਸੇਵਾ ਕਰ ਰਹੇ ਨੇ ਅਤੇ ਲਾਹੇ ਪ੍ਰਾਪਤ ਕਰ ਰਹੇ ਨੇ। ਅੱਜ ਦਾ ਜੋ ਦਿਹਾੜਾ ਹੈ, ਅੱਜ ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਹੈ। ਅੱਜ ਦੇ ਦਿਨ ਗੁਰੂ ਅਮਰਦਾਸ ਜੀ ਇਹ ਸੰਸਾਰ ਨੂੰ ਤਾਰਦੇ ਹੋਏ ਇਹ ਜੋ ਪੰਜ ਭੌਤਿਕ ਸਰੀਰ ਮਿਲਿਆ ਹੈ, ਇਸ ਨੂੰ ਛੱਡ ਕੇ ਸੱਚਖੰਡ ਸੱਚ 'ਚ ਸਮਾ ਗਏ। ਇਸ ਲਈ ਗੁਰਮੁਖ ਜੋ ਹੁੰਦਾ ਹੈ, ਮਹਾਰਾਜ ਕਹਿੰਦੇ ਵੀ ਉਹ ਜਨਮ ਮਰਨ ਤੋਂ ਬਾਹਰੇ ਹੁੰਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਜਨਮ ਮਰਨ ਦੂਹੂ ਮੈਂ ਨਾਹੀਂ ਜਨ ਪਰਉਪਕਾਰੀ ਆਏ। ਉਹ ਪਰਉਪਕਾਰ ਕਰਦੇ ਨੇ, ਕੀ ਨਿਸ਼ਾਨੀ ਹੈ ਉਹਨਾਂ ਦੀ? ਕਹਿੰਦੇ ਉਹ ਸਾਨੂੰ ਭਗਤੀ 'ਤੇ ਲਾ ਦਿੰਦੇ ਨੇ, ਸਾਨੂੰ ਭਗਤੀ ਦਾ ਮਾਰਗ ਦੱਸ ਦਿੰਦੇ ਨੇ। ਜੀ ਦਾਨ ਦੇ ਭਗਤੀ ਲਾਇਨ, ਇਹ ਦਾਨ ਦਿੰਦੇ ਨੇ ਸਾਨੂੰ ਉਹ, ਹਰ ਸਿਉ ਲੈਣ ਮਿਲਾਏ। ਜਿਹੜਾ ਉਹਨਾਂ ਦੀ ਸੰਗਤ ਕਰਦਾ ਹਰੀ ਪਰਮਾਤਮਾ ਨੂੰ ਮਿਲ ਲੈਂਦਾ। ਇਸ ਕਰਕੇ ਐਸੇ ਗੁਰਮੁਖਾਂ ਦੀ ਸੰਗਤ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜਦੋਂ ਗੁਰੂ ਦੀ ਸੰਗਤ 'ਚ ਗਏ, ਉਹਨਾਂ ਦਾ ਹਰੀ ਪਰਮੇਸ਼ਰ ਨਾਲ ਮਿਲਾਪ ਹੋਇਆ। ਇਸ ਕਰਕੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਜਦੋਂ ਗਏ ਸੰਸਾਰ 'ਚੋਂ, ਉਹ ਜੋਤੀ ਜੋਤ ਰਲੀ ਜਿਹਨੂੰ ਆਪਾਂ ਕਹਿੰਦੇ ਹਾਂ, ਪਹਿਲਾਂ ਹੀ ਇਹ ਖੇਲ ਜਿੱਤ ਜਾਂਦੇ ਨੇ ਗੁਰਮੁਖ। ਕਿਉਂਕਿ ਅਸੀਂ ਜੋ ਸਾਰੇ ਜਾਣੇ ਹਾਂ, ਵੈਸੇ ਤਾਂ ਇਸੇ ਕੰਮ ਲਈ ਆਏ ਹਾਂ ਸੰਸਾਰ 'ਚ। ਠੀਕ, ਆਪਾਂ ਭੁੱਲ ਗਏ ਹਾਂ, ਭੁੱਲੇ ਹੋਇਆਂ ਨੂੰ ਗੁਰੂ ਚੇਤੇ ਕਰਾਉਂਦਾ ਹੈ। ਕਿਉਂਕਿ ਅਸੀਂ ਜਿਹੜੇ ਮਾਰਗ 'ਤੇ ਚੱਲ ਚੁੱਕੇ ਹਾਂ, ਕਈ ਯੁੱਗ ਹੋ ਗਏ ਸਾਡੇ ਮਨ ਨੂੰ ਇਸ ਰਸਤੇ 'ਤੇ ਚੱਲਦਿਆਂ, ਕਈ ਵਾਰ ਜੁੜ ਜੁੜ ਵਿਛੜੇ, ਵਿਛੜ ਜੁੜੇ, ਜਿਵ ਜਿਵ ਮੂਹੇ ਮੂਹੇ ਜੀਵੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰਚੇਲੇ ਹੋਏ। ਪਤਾ ਨਹੀਂ ਕਿੰਨੇ ਕੁ ਵਾਰ ਅਸੀਂ ਸੰਯੋਗ ਬਣਦਾ, ਵਿਯੋਗ ਹੁੰਦਾ, ਇਹ ਖੇਲ ਹੈ ਕਿ ਜਿਹਨੂੰ ਮਾਰ ਕਹਿੰਦੇ ਸੰਯੋਗ ਵਿਯੋਗ ਤੋਂ ਇੱਕ ਕਾਰ ਚਲਾਵੇ ਲੇਖੇ ਆਵੇ ਭਾਗ। ਇਸ ਕਰਕੇ ਹੁਣ ਸਾਡਾ ਫੇਰ ਸੰਯੋਗ ਹੋਇਆ, ਹੁਣ ਇਹਦੇ 'ਚ ਸਾਨੂੰ ਕੀ ਕਰਨਾ? ਇਹ ਸਾਨੂੰ ਚੇਤਾ ਕਰਾ ਰਹੇ ਨੇ ਮਹਾਰਾਜ ਕਹਿੰਦੇ, ਭੁੱਲੇ ਸਿੱਖ ਗੁਰੂ ਸਮਝਾਵੇ, ਉੱਜੜ ਜਾਂਦੇ ਮਾਰਗ ਪਾਵੇ। ਜਿਹੜੇ ਮਾਰਗ 'ਤੇ ਅਸੀਂ ਪਏ, ਇਹਨੂੰ ਸੰਸਾਰ ਦਾ ਮਾਰਗ ਕਿਹਾ ਗਿਆ। ਜਿਹੜਾ ਗੁਰੂ ਦਾ ਮਾਰਗ ਹੈ, ਇਹਨੂੰ ਗੁਰਬਾਣੀ ਦੇ ਵਿੱਚ ਪੰਥ ਕਿਹਾ ਗਿਆ, ਇਹਨੂੰ ਸੰਤ ਦਾ ਮਾਰਗ ਗੁਰਬਾਣੀ 'ਚ ਕਿਹਾ ਗਿਆ। ਮਹਾਰਾਜ ਕਹਿੰਦੇ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ। ਅਤੇ ਸਾਨੂੰ ਚੇਤਾ ਕਰਾ ਰਹੇ ਨੇ ਕਿ ਮਨੁੱਖਾ ਜਨਮ ਮਿਲਿਆ ਕਿਸ ਕੰਮ ਲਈ ਹੈ, ਸੰਗਤ 'ਚ ਆਉਣੇ ਤੁਸੀਂ ਕਿਸ ਲਈ ਹੋ। ਇਹ ਸੰਗਤ 'ਚ ਆ ਕੇ ਚੇਤਾ ਕਰਾਇਆ ਜਾਂਦਾ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਆ। ਸਾਨੂੰ ਗੋਬਿੰਦ ਨੂੰ, ਪਰਮਾਤਮਾ ਨੂੰ ਮਿਲਣ ਦੀ ਇੱਕ ਵਾਰੀ ਮਿਲੀ ਹੈ। ਜੇ ਇਹ ਵਾਰੀ ਹੱਥੋਂ ਲੰਘ ਗਈ ਤਾਂ ਫਿਰ ਅੱਗੇ ਜੂਨਾਂ 'ਚ ਜਾਵਾਂਗੇ, ਇਹ ਗੁਰਬਾਣੀ ਕਹਿੰਦੀ ਹੈ। ਤਾਂ ਕਰਕੇ ਮਹਾਰਾਜ ਕਹਿੰਦੇ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਜਿਹੜਾ ਆਪਾਂ ਬਾਕੀ ਕੰਮ ਕਰਦੇ ਹਾਂ ਸਾਰਾ, ਇਹ ਤਨ ਲਈ ਆ, ਆਪਾਂ ਤਨ ਨਹੀਂ ਹੈਗੇ। ਇਹ ਜਦੋਂ ਸਮਝ ਆਊਗੀ ਫਿਰ ਪਤਾ ਲੱਗੂਗਾ ਵੀ ਅਸੀਂ ਕੌਣ ਹਾਂ। ਗੁਰਬਾਣੀ 'ਚ ਇਹੀ ਕਿਹਾ ਗਿਆ ਵੀ ਤੁਸੀਂ ਆਪਣੇ ਆਪ ਨੂੰ ਪਛਾਣੋ, ਤੁਸੀਂ ਕੌਣ ਹੋ। ਅਸੀਂ ਇਹ ਚੰਮ ਨਹੀਂ ਹੈਗੇ, ਜੋ ਦਿਸਦਾ ਸੀ ਨਹੀਂ ਹੈਗੇ। ਇਸ ਕਰਕੇ ਜੋ ਦਿਸਦਾ ਨਹੀਂ ਉਹ ਸੂਖਮ ਸਰੀਰ ਛੱਡਦਾ ਹੈ, ਉਹਨੂੰ ਕਹਿੰਦੇ ਆ ਮਨ। ਜਿਹੜਾ ਮਨ ਹੈ ਇਹ ਜੋਤ ਸਰੂਪ ਹੈ, ਇਹ ਜੋਤੀ ਤੋਂ ਵਿਛੜਿਆ ਹੋਇਆ। ਪਰਮਾਤਮਾ ਨੂੰ ਜੋਤੀ ਕਹਿ ਦਿੱਤਾ ਗਿਆ, ਮਨ ਨੂੰ ਜੋਤ ਕਿਹਾ ਗਿਆ ਗੁਰਬਾਣੀ 'ਚ। ਜੋਤੀ ਜੋਤ ਰਲੀ, ਇਹ ਸਾਡੇ ਮਨ ਦੀ ਉਸ ਜੋਤ ਵਿੱਚ ਜਾ ਕੇ ਜੋਤ ਰਲ ਜਾਵੇ, ਇਹ ਖੇਲ ਸੰਪੂਰਨ ਹੋ ਜਾਂਦਾ। ਇਹਨੂੰ ਕਹਿੰਦੇ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਗੋਬਿੰਦ ਨੂੰ ਮਿਲਣਾ ਹੈ। ਇਸ ਲਈ ਆਪਾਂ ਗੁਰੂ ਘਰ ਆਉਂਦੇ ਹਾਂ, ਇਹ ਸਾਨੂੰ ਸੋਝੀ ਆ ਜਾਵੇ। ਹੁਣ ਗੁਰਦੁਆਰੇ ਆ ਕੇ ਇੱਕ ਅਸੂਲ ਹੈ, ਸਭ ਤੋਂ ਪਹਿਲਾਂ ਸਾਨੂੰ ਗੁਰਬਾਣੀ 'ਚ ਸਿਖਾਇਆ ਗਿਆ ਬੈਠਣਾ। ਤਨ ਦਾ ਬੈਠਣਾ ਨਹੀਂ ਸਿਖਾਇਆ ਗਿਆ, ਤਨ ਦਾ ਬੈਠਣਾ ਤਾਂ ਸਾਰਿਆਂ ਨੂੰ ਹੀ ਆਉਂਦਾ। ਮਨ ਦਾ ਬੈਠਣਾ ਸਿਖਾਇਆ ਗਿਆ, ਮਨ ਨੂੰ ਕਿਵੇਂ ਤੁਸੀਂ ਹਾਜ਼ਰ ਕਰਨਾ, ਮਨ ਕਿਵੇਂ ਇਹ ਗੁਰੂ ਦੇ ਬਚਨਾਂ ਨੂੰ ਸੁਣੇ, ਇਹ ਮਨ ਦਾ ਬਹਿਣਾ ਹੁੰਦਾ। ਜੇ ਤਨ ਬੈਠਾ ਹੋਇਆ, ਮਨ ਇੱਧਰ ਉੱਧਰ ਦੀਆਂ ਧਿਆਨ ਇਹਦਾ ਹੋਇਆ, ਜਾਂ ਗੱਲਾਂ 'ਚ ਧਿਆਨ ਹੋਇਆ, ਜਾਂ ਕੋਈ ਆਉਂਦਾ ਜਾਂਦਾ ਉਹਨੂੰ ਦੇਖਦਾ ਹੋਇਆ, ਮਨ ਬੈਠਾ ਨਹੀਂ ਗਾ, ਜਿੰਨਾ ਚਿਰ ਮਨ ਬੈਠੂਗਾ ਨਹੀਂ ਉਨਾ ਚਿਰ ਗੁਰਬਾਣੀ ਦੀ ਸਮਝ ਨਹੀਂ ਆਉਣੀ, ਜਿੱਥੇ ਮਰਜ਼ੀ ਭੱਜ ਲਓ। ਜੇ ਇਹ ਸਮਝ ਨਾ ਆਈ ਗੁਰਬਾਣੀ ਗੁਰੂ ਦੀ ਤੇ ਸਾਡਾ ਜੀਵਨ ਵਿਅਰਥ 'ਚ ਲੈ ਜਾਣਾ, ਕਿਤੇ ਐਵੇਂ ਭਰਮ 'ਚ ਨਾ ਸਾਰੀ ਜ਼ਿੰਦਗੀ ਲੰਘ ਜਾਵੇ ਆਪਣੀ। ਤਾਂ ਕਰਕੇ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅੱਜ ਆਪਾਂ ਜੋਤੀ ਜੋਤ ਦਿਵਸ ਹੈ ਗੁਰੂ ਅਮਰਦਾਸ ਜੀ ਦਾ। ਹੁਣ ਗੁਰੂ ਅਮਰਦਾਸ ਜੀ ਦੀ ਉਮਰ ਲਗਭਗ ਇਤਿਹਾਸ 'ਚ ਆਉਂਦਾ ਵੀ 60 ਸਾਲ ਦੀ ਹੋ ਗਈ ਸੀ। ਉਹਨਾਂ ਨੂੰ ਇਹ ਗਿਆਨ ਨਹੀਂ ਸੀ ਜੋ ਗੁਰਬਾਣੀ ਦਾ ਗਿਆਨ ਹੈ, ਬ੍ਰਹਮ ਗਿਆਨ ਕਹਿੰਦੇ ਨੇ ਇਹਨੂੰ। ਕਾਫੀ ਸੁਰਤੀਆਂ ਇੱਧਰ ਉੱਧਰ ਧਿਆਨ ਕਰ ਰਹੇ ਹੋ, ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ, ਆਪਾਂ ਸਤਿਗੁਰ ਦੀ ਹਜ਼ੂਰੀ 'ਚ ਬੈਠੇ ਹਾਂ, ਧਿਆਨ ਇਕਾਗਰ ਕਰੋ, ਕੁਛ ਥੋੜ੍ਹੀ ਜਿਹੀ ਇੱਥੋਂ ਲੈ ਕੇ ਜਾਈਏ, ਕੋਈ ਗੱਲ ਸਮਝ ਕੇ ਜਾਈਏ। ਘਰ ਵੀ ਆ, ਘਰੋਂ ਵੀ ਆਏ ਹਾਂ, ਇੱਥੇ ਘੰਟਾ ਦੋ ਘੰਟੇ ਬੈਠਣਾ, ਇੱਥੋਂ ਕੁਛ ਗੱਲ ਇੱਕ ਪੱਲੇ ਪੈ ਗਈ ਨਾ ਗੁਰੂ ਅਮਰਦਾਸ ਜੀ ਦੇ, ਇੱਕ ਗੱਲ ਜਦੋਂ ਪੱਲੇ ਪਈ ਉੱਦਾਂ ਹੀ ਉਹਨਾਂ ਦਾ ਗੁਰੂ ਨਾਲ ਮਿਲਾਪ ਹੋ ਗਿਆ। ਜੇ ਸਾਡੇ ਇੱਕ ਗੱਲ ਪੱਲੇ ਪੈ ਗਈ ਨਾ, ਸਾਡਾ ਗੁਰੂ ਵੱਲ ਨੂੰ ਮੁੱਖ ਹੋ ਜੂਗਾ, ਨਹੀਂ ਤਾਂ ਸਾਡਾ ਮੁੱਖ ਆਪਣੇ ਮਨ ਦੀ ਮੱਤ ਅਨੁਸਾਰ ਹੈ, ਉਹਨੂੰ ਮਨ ਮੁੱਖ ਕਿਹਾ ਗਿਆ। ਜਦੋਂ ਸਾਡਾ ਮੁੱਖ ਗੁਰੂ ਵੱਲ ਹੋ ਜਾਂਦਾ ਫਿਰ ਸਾਡੇ ਮਨ ਨੂੰ ਗੁਰਮੁਖ ਕਿਹਾ ਗਿਆ। ਤਾਂ ਬੇਨਤੀ ਹੈ, ਹੁਣ ਗੁਰੂ ਅਮਰਦਾਸ ਜੀ 60 ਸਾਲ ਉਮਰ ਹੋ ਗਈ ਲਗਭਗ, ਗਿਆਨ ਉਹਨਾਂ ਨੂੰ ਜਿੰਨਾ ਸੀਗਾ ਉਸ ਸਮੇਂ ਦੇ ਜਿਹੜੇ ਧਾਰਮਿਕ ਗ੍ਰੰਥ ਸੀ, ਵੇਦ ਸ਼ਾਸਤਰ ਸਿਮਰਤੀਆਂ, ਉਹਨਾਂ ਨੂੰ ਸਾਰਾ ਉਹਨਾਂ ਦਾ ਗਿਆਨ ਸੀਗਾ। ਉਹ ਬਹੁਤ ਪੜ੍ਹਦੇ ਸੀ, ਵਿਚਾਰ ਚਰਚਾ ਕਰਦੇ ਸੀ, ਇਤਿਹਾਸ 'ਚ ਆਉਂਦਾ, ਵਿਦਵਾਨ ਸੀ ਬਹੁਤ ਜ਼ਿਆਦਾ। ਉਹਨਾਂ ਗਿਆਨ ਤਾਂ ਆਪਾਂ ਨੂੰ ਹੋਣਾ ਨਹੀਂ ਗਾ ਜਿੰਨਾ ਉਹਨਾਂ ਨੂੰ ਪਹਿਲਾਂ ਸੀ, ਪਰ ਗਿਆਨ ਹੁੰਦਿਆਂ ਹੋਇਆਂ ਪੂਰਾ ਗੁਰੂ ਨਹੀਂ ਮਿਲਿਆ। ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਦਾ ਉਨਾ ਚਿਰ ਇਹ ਜੀਵਨ ਸਫਲ ਨਹੀਂ ਹੋ ਸਕਦਾ। ਇਸ ਕਰਕੇ ਜਦੋਂ ਉਹਨਾਂ ਨੂੰ ਪੂਰੇ ਗੁਰੂ ਦੀ ਸ਼ਰਨ ਮਿਲੀ, ਪਰ ਉਹਨਾਂ ਦਾ ਉਪਦੇਸ਼ ਉਹਨਾਂ ਨੇ ਸੁਣਿਆ ਅਤੇ ਮੰਨਿਆ, ਉਹ ਜੋ ਉਪਦੇਸ਼ ਦੇ ਕੇ ਗਏ ਨੇ ਦਸਾਂ ਜਾਮਿਆਂ ਦੇ ਵਿੱਚ ਭਗਤਾਂ ਨੇ ਜੋ ਉਪਦੇਸ਼ ਦਿੱਤਾ, ਉਹ ਉਪਦੇਸ਼ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਦਾ ਖਿਤਾਬ ਹੈ। ਮੈਂ ਸ਼ਬਦ ਪੜ੍ਹ ਰਿਹਾ ਸੀ ਵੀ ਗੁਰੂ ਅਮਰਦਾਸ ਜੀ ਨੂੰ ਜਿਹੜੇ ਜਾ ਕੇ ਮਿਲੇ ਨਾ, ਉਹਨਾਂ ਦੇ ਇੱਕ ਤਾਂ ਜਨਮ ਮਰਨ ਖੰਡਨ ਹੋ ਗਿਆ, ਇੱਕ ਉਹਨਾਂ ਨੂੰ ਸੰਸਾਰ ਦੇ ਪਦਾਰਥਾਂ ਦੀ ਕੋਈ ਤੋਟ ਨਾ ਰਹੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਦੇ ਨਾਲ। ਅਤੇ ਅੱਜ ਕਿਹੜਾ ਗੁਰੂ ਅਮਰਦਾਸ ਜੀ ਕਿਤੇ ਗਏ ਆ, ਆ ਸਾਡੀ ਅੱਖ ਨਹੀਂ ਦੇਖਣ ਵਾਲੀ ਹੈਗੀ। ਉਹਨਾਂ ਦਾ ਪ੍ਰਤੱਖ ਰੂਪ ਸਾਰੇ ਮਹਾਂਪੁਰਖਾਂ ਦਾ, ਆਤਮ ਰੂਪ ਗੁਰਬਾਣੀ ਸਾਡੇ ਸਾਹਮਣੇ ਹੈ, ਪਰ ਸਾਨੂੰ ਭੈ ਭਾਵ ਨਹੀਂ ਗੀ ਇਹਨੂੰ ਪੜ੍ਹਨਾ ਸੁਣਨਾ, ਇਹ ਵਿਚਾਰ ਕਰਨੀ ਗੁਰੂ ਘਰਾਂ 'ਚ ਆ ਕੇ ਸਾਡੇ ਫਰਜ਼ ਸੀਗੇ ਜਿਹੜੇ ਅਸੀਂ ਭੁੱਲ ਚੁੱਕੇ ਹਾਂ। ਹਰ ਇੱਕ ਸਿੱਖ ਨੂੰ ਬਾਣੀ ਪੜ੍ਹਨੀ ਆਉਣੀ ਚਾਹੀਦੀ ਆ, ਹਰ ਇੱਕ ਸਿੱਖ ਨੂੰ ਗੁਰਬਾਣੀ ਦਾ ਉਪਦੇਸ਼ ਸੁਣਨਾ ਚਾਹੀਦਾ, ਇਹਦੇ ਲਈ ਟਾਈਮ ਕੱਢਣਾ ਪੈਂਦਾ, ਇਹ ਆਪਣਾ ਕੰਮ ਹੈ। ਬਾਕੀ ਜਿੰਨੇ ਵੀ ਆਪਾਂ ਕੰਮ ਕਰਦੇ ਹਾਂ ਤਨ ਨੂੰ ਪਾਲਣ ਲਈ ਹੈ, ਕੋਈ ਨੌਕਰੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਬਿਜ਼ਨਸ ਕਰਦਾ, ਇਹ ਤਨ ਨੂੰ ਪਾਲਣ ਲਈ ਹੈ। ਜਿੰਨਾ ਚਿਰ ਤਨ ਹੈ ਉਨਾ ਚਿਰ ਇਹ ਸਭ ਕੁਛ ਤੁਹਾਡਾ ਹੈ। ਜਿਸ ਦਿਨ ਤਨ ਤੁਹਾਡਾ ਛੱਡ ਕੇ ਇੱਥੋਂ ਚਲੇ ਗਏ ਨਾ, ਉਦੋਂ ਇਹ ਪਦਾਰਥ ਬਗਾਨੇ ਹੋ ਜਾਂਦੇ ਨੇ। ਇਸ ਲਈ ਇਹ ਨਹੀਂ ਵੀ ਪਦਾਰਥ ਨਹੀਂ ਹੋਣੇ ਚਾਹੀਦੇ, ਨੌਕਰੀ ਕਰੋ, ਕੋਈ ਦਿਹਾੜੀ ਕਰੋ, ਕਰਮ ਕਰੋ ਤਨ ਨੂੰ ਪਾਲਣ ਲਈ, ਪਰ ਗੁਰਬਾਣੀ 'ਚ ਕਰਮ ਕਰਨ ਦੇ ਨਾਲ ਧਰਮ ਦ੍ਰਿੜ ਕਰਨ ਨੂੰ ਕਿਹਾ ਗਿਆ ਸੀ ਸਾਨੂੰ। ਅਸੀਂ ਧਰਮ ਦ੍ਰਿੜ ਕਰਨਾ ਭੁੱਲ ਗਏ। ਜਿਹਨੂੰ ਮਹਾਰਾਜ ਕਹਿੰਦੇ ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਤਿਗੁਰ ਨਾਮ ਦ੍ਰਿੜਾਇਆ। ਇਸ ਕਰਕੇ ਜਦੋਂ ਗੁਰੂ ਕਿਰਪਾ ਕਰਦਾ ਫਿਰ ਸਾਨੂੰ ਇਹ ਸੰਗਤ ਮਿਲਦੀ ਹੈ। ਤੀਜੇ ਪਾਤਸ਼ਾਹ ਬਹੁਤ ਗਿਆਨ, ਗਿਆਨ ਦੀ ਬੜੀ ਹਉਮੈ ਵੀ ਹੁੰਦੀ ਹੈ, ਉਹ ਸਮਝਦੇ ਸੀ ਮੇਰੇ ਜਿੰਨਾ ਕਿਸੇ ਨੂੰ ਗਿਆਨ ਨਹੀਂ ਹੈਗਾ, ਇਸ ਲਈ ਉਹ ਕਾਫੀ ਥਾਵਾਂ 'ਤੇ ਜਿੱਥੇ ਵਿਚਾਰ ਚਰਚਾ ਹੁੰਦੀ ਸੀ ਉੱਥੇ ਜਾ ਕੇ ਵਿਚਾਰ ਚਰਚਾ ਕਰਦੇ ਸੀ, ਸਭਾ ਨੂੰ ਜਿੱਤ ਕੇ ਆਉਂਦੇ ਸੀ, ਇੰਨਾ ਗਿਆਨ ਸੀ। ਇੱਕ ਦਿਨ ਜਦੋਂ ਸਮਾਂ ਬਣਦਾ, ਜਿਵੇਂ ਹੁਣ ਆਪਣਾ ਸਮਾਂ ਬਣ ਗਿਆ, ਗੁਰਦੁਆਰੇ ਆ ਕੇ ਬੈਠ ਗਏ, ਇਹ ਸਮਾਂ ਬਣਿਆ, ਐਂ ਉਹਨਾਂ ਦੇ ਘਰੇ ਸਾਧੂ ਜਨ ਆਏ, ਗੁਰਮੁਖ ਜਨ ਆਏ, ਕੋਈ ਰੱਬ ਦੇ ਪਿਆਰੇ ਆਏ। ਹੁਣ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦਾ ਬਚਨਾਂ ਦੇ ਵਿੱਚ ਸ਼ਕਤੀ ਹੁੰਦੀ ਹੈ। ਉਹਨਾਂ ਦੇ ਨਗਰ ਦੇ ਵਿੱਚ ਅੱਗੇ ਪੁਰਾਣੇ ਸਮੇਂ ਦੇ ਵਿੱਚ ਕੋਈ ਨਾ ਕੋਈ ਗੁਰਮੁਖ ਠਹਿਰਦਾ ਸੀ, ਕਿਸੇ ਗੁਰਮੁਖ ਦੇ ਘਰੇ ਠਹਿਰ ਜਾਂਦਾ ਸੀ। ਇਸ ਲਈ ਉਹਨਾਂ ਨੇ ਪੁੱਛਿਆ ਪਿੰਡ ਦੇ ਵਿੱਚ ਵੀ, ਅਸੀਂ ਸਾਧੂ ਸੰਤ ਦੇਖ ਕੇ ਲੋਕਾਂ ਨੇ ਕਿਹਾ ਵੀ ਤੁਸੀਂ ਅਮਰਦਾਸ ਜੀ ਦੇ ਘਰੇ ਚਲੇ ਜਾਓ। ਉੱਥੇ ਨਾਲੇ ਤੁਹਾਡੀ ਵਿਚਾਰ ਚਰਚਾ ਹੋ ਜੂਗੀ, ਕੁਛ ਗੁਰਮਤ ਦੀਆਂ ਰੱਬ ਦੀਆਂ ਗੱਲਾਂ ਕਰ ਲਓਗੇ। ਇਸ ਲਈ ਉਹ ਸਾਧੂ ਗੁਰੂ ਅਮਰਦਾਸ ਜੀ ਦੇ ਘਰੇ ਚਲੇ ਗਏ। ਜੋ ਜਦੋਂ ਗਏ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਟਹਿਲ ਪਾਣੀ ਕੀਤਾ, ਸਾਧੂ ਜਾਣ ਕੇ ਸੇਵਾ ਕੀਤੀ, ਪ੍ਰਸ਼ਾਦਾ ਪਾਣੀ ਲਿਆਂਦਾ ਛਕਾਇਆ। ਬਾਅਦ ਦੇ ਵਿੱਚ ਜਦੋਂ ਵਿਹਲੇ ਹੋਏ ਤੇ ਬੈਠੇ ਤੇ ਸਾਧੂ ਨੇ ਸਹਿ ਸਵਾਏ ਪੁੱਛ ਲਿਆ ਵੀ ਤੁਹਾਡਾ ਗੁਰੂ ਕੌਣ, ਤੁਸੀਂ ਇਹ ਵਿੱਦਿਆ ਇੰਨੀ ਲਈ ਆ ਕੀ ਤੋਂ ਲਈ ਆ, ਤੁਹਾਡਾ ਗੁਰੂ ਕੌਣ ਆ? ਗੁਰੂ ਅਮਰਦਾਸ ਜੀ ਕਹਿੰਦੇ ਜੀ ਮੈਂ ਤਾਂ ਕੋਈ ਗੁਰੂ ਨਹੀਂ ਮੇਰਾ ਹੈਗਾ, ਮੈਂ ਇਹ ਵਿੱਦਿਆ ਪੜ੍ਹ ਪੜ੍ਹ ਕੇ ਮੈਂ ਵਿਚਾਰ ਕੇ ਸਮਝ ਕੇ ਇਹਦੀ ਚਰਚਾ ਕਰਦਾ ਵੀ ਮੇਰੇ ਨਾਲ ਜਿੱਥੋਂ ਮਰਜ਼ੀ ਕੋਈ ਵੇਦਾਂ 'ਚੋਂ ਸ਼ਾਸਤਰਾਂ 'ਚੋਂ ਵਿਚਾਰ ਕਰ ਸਕਦੇ ਹੋ ਤੁਸੀਂ। ਹੁਣ ਸਾਧੂ ਜਿਹੜਾ ਹੁੰਦਾ ਉਹਨੂੰ ਪਤਾ ਹੁੰਦਾ, ਕਿਉਂਕਿ ਅਸੀਂ ਵੀ ਬਹੁਤ ਗਿਆਨ ਅੱਜ ਚੱਕੀ ਫਿਰਦੇ ਹਾਂ, ਗਿਆਨ ਦੀਆਂ ਪਿੰਡਾਂ, ਇਹ ਗਿਆਨ ਕਿਸੇ ਕੰਮ ਦਾ ਨਹੀਂ ਜਿੰਨਾ ਚਿਰ ਉਹ ਗਿਆਨ ਜਿਹਨੂੰ ਤੱਤ ਗਿਆਨ ਗੁਰਬਾਣੀ 'ਚ ਕਿਹਾ ਗਿਆ, ਤੱਤ ਗਿਆਨ ਤਿਸਮੈਂ ਪ੍ਰਗਟਾਇਆ, ਇਹ ਪ੍ਰਗਟ ਹੁੰਦਾ ਅੰਦਰੋਂ। ਹੁਣ ਗੁਰੂ ਅਮਰਦਾਸ ਜੀ ਨੂੰ ਉਹ ਸਾਧੂ ਜਨ ਕੀ ਕਹਿੰਦੇ ਆ, ਕਹਿੰਦੇ ਵੀ ਤੂੰ ਗੁਰੂ ਵਾਲਾ ਹੈ ਨਹੀਂ ਗਾ, ਵੀ ਨਗੁਰਾ ਦੇ ਨਾਲ ਤਾਂ ਗੱਲ ਕਰਨੀ ਵੀ ਮਾੜੀ ਹੈ, ਤਾਂ ਗੁਰੂ ਵਾਲਾ ਬਣਨਾ ਚਾਹੀਦਾ ਤੈਨੂੰ। ਉਹ ਕਹਿੰਦੇ ਜੋ ਮਰਜ਼ੀ ਪੁੱਛੋ। ਉਹ ਕਹਿੰਦੇ ਤੈਨੂੰ ਇੱਕ ਵੀ ਗੱਲ ਦਾ ਜਵਾਬ ਨਹੀਂ ਆਉਣਾ। ਉਹਨਾਂ ਨੇ ਫਿਰ ਪੁੱਛਿਆ ਸਵਾਲ, ਜਿਹੜਾ ਇਹ ਸਵਾਲ ਆਪਾਂ ਨੂੰ ਵੀ ਪੁੱਛ ਰਹੇ ਹੁਣ, ਗੁਰੂ ਅਮਰਦਾਸ ਜੀ ਨੂੰ ਜੋ ਪੁੱਛਿਆ ਨਾ, ਇਹ ਆਪਾਂ ਨੂੰ ਅਮਰਦਾਸ ਜੀ ਹੁਣ ਪੁੱਛ ਰਹੇ ਨੇ। ਉਹ ਕਹਿੰਦੇ ਵੀ ਜਦੋਂ ਤੂੰ ਪਰਮਾਤਮਾ ਨਾਲ ਮਿਲਿਆ ਤੇ ਕਿਵੇਂ ਮਿਲਿਆ ਇਹ ਮੈਨੂੰ ਦੱਸ, ਕਿਉਂਕਿ ਮਨੁੱਖਾ ਜਨ ਮਿਲਿਆ ਹੀ ਪਰਮਾਤਮਾ ਨੂੰ ਮਿਲਣ ਲਈ ਹੈ। ਗੁਰੂ ਅਮਰਦਾਸ ਜੀ ਕਹਿੰਦੇ ਵੀ ਇਹ ਤਾਂ ਮੈਨੂੰ ਪਤਾ ਨਹੀਂ ਗਾ ਪਰਮਾਤਮਾ ਨੂੰ ਕਿਵੇਂ ਮਿਲੀਦਾ। ਕਹਿੰਦੇ ਫਿਰ ਆਹ ਗਿਆਨ ਜਿਹੜਾ ਹੈ ਤੇਰੇ ਕਿਹੜੇ ਕੰਮ ਦਾ? ਅਤੇ ਪੰਜਵੇਂ ਪਾਤਸ਼ਾਹ ਵੀ ਆਪਾਂ ਨੂੰ ਰੋਜ਼ ਸਮਝਾਉਂਦੇ ਨੇ ਰਹਿ ਰਸ 'ਚ, ਭਈ ਪ੍ਰਾਪਤ ਮਨੁੱਖ ਤੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ। ਕਿਤੇ ਸਾਡੇ ਕੰਨਾਂ 'ਚ ਇਹ ਗੱਲ ਪੈ ਜਾਵੇ ਵੀ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ, ਫਿਰ ਅਸੀਂ ਪੂਰੇ ਗੁਰੂ ਦੀ ਸ਼ਰਨ 'ਚ ਜਾਵਾਂਗੇ, ਇਹ ਉਪਦੇਸ਼ ਸੁਣਾਂਗੇ। ਜਿਹਨੂੰ ਮਹਾਰਾਜ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼, ਸਿੱਖ ਉਹ ਆ ਜਿਹੜਾ ਉਪਦੇਸ਼ ਨੂੰ ਸੁਣਦਾ ਅਤੇ ਕਮਾਉਂਦਾ ਅਤੇ ਦੂਜਿਆਂ ਨੂੰ ਅੱਗੇ ਵੰਡਦਾ, ਉਹਨੂੰ ਸਿੱਖ ਕਹਿੰਦੇ ਨੇ ਗੁਰਬਾਣੀ 'ਚ। ਸਿੱਖ ਭੇਖ ਦਾ ਨਾਂ ਨਹੀਂ ਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਜੀ ਇਹ ਤਾਂ ਮੈਨੂੰ ਪਤਾ ਨਹੀਂ ਗਾ। ਅਤੇ ਸਾਧੂ ਕਹਿੰਦਾ ਵੀ ਤੁਹਾਨੂੰ ਕਿਹਾ ਸੀ ਨਾ ਵੀ ਤੁਸੀਂ ਗੁਰੂ ਧਾਰਨ ਕੀਤਾ ਨਹੀਂ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਇਸ ਕਰਕੇ ਹਰ ਇੱਕ ਜੀਵ ਨੂੰ ਗੁਰੂ ਧਾਰਨ ਕਰਨਾ ਪੈਣਾ, ਨਹੀਂ ਤਾਂ ਜੀਵਨ ਵਿਅਰਥ ਚਲਿਆ ਜਾਣਾ। ਗੁਰੂ ਅਮਰਦਾਸ ਜੀ ਦਾ 60 ਸਾਲ ਤੱਕ ਵਿਅਰਥ ਜੀਵਨ ਸੀ। ਇਸ ਲਈ ਮਨ ਵਿਰਾਗੀ ਹੋ ਗਿਆ, ਤੜਪ ਅੰਦਰ ਪੈਦਾ ਹੋ ਗਈ ਅਤੇ ਵੀ ਮੈਂ ਗੁਰੂ ਧਾਰਨ ਕਰਨਾ। ਫਿਰ ਉਹਨਾਂ ਦੇ ਘਰੇ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਵਿਆਹੀ ਹੋਈ ਸੀ ਉਹਨਾਂ ਦੇ ਭਤੀਜੇ ਨੂੰ, ਅਤੇ ਉਹਨਾਂ ਤੋਂ ਸ਼ਬਦ ਤਾਂ ਸੁਣਦੇ ਸੀਗੇ ਪਰ ਧਿਆਨ ਨਹੀਂ ਦਿੰਦੇ ਸੀ। ਉਹਨਾਂ ਦਾ ਜੀਵਨ ਵੀ ਬੜਾ ਉੱਚਾ ਸੁੱਚਾ ਸੀ, ਗੁਰੂ ਦੀ ਪੁੱਤਰੀ ਸੀ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਬੀਬੀ ਨੂੰ ਫਿਰ ਜਾ ਕੇ ਅੰਮ੍ਰਿਤ ਵੇਲਾ ਜਦੋਂ ਹੋਇਆ, ਰਾਤ ਮਸਾਂ ਲੰਘੀ ਉਹਨਾਂ ਦੀ, ਜਦੋਂ ਸਾਧੂ ਨੂੰ ਵਿਦਾ ਕੀਤਾ ਤੇ ਉਹ ਬੱਚੀ ਨੂੰ ਜਾ ਕੇ ਕਹਿੰਦੇ ਆ ਵੀ ਮੈਨੂੰ ਗੁਰੂ ਨੂੰ ਮਿਲਾ ਦੇ, ਗੁਰੂ ਅੰਗਦ ਦੇਵ ਜੀ ਨੂੰ ਮੈਂ ਮਿਲਣਾ ਚਾਹੁੰਦਾ। ਗੁਰੂ ਅੰਗਦ ਦੇਵ ਦੀ ਸ਼ਰਨ 'ਚ ਉਸ ਪੁੱਤਰੀ ਨੂੰ ਉਹਨਾਂ ਦੀ ਨੂੰ ਲੈ ਕੇ ਗਏ। ਹਾਲਾਂਕਿ ਰਿਸ਼ਤੇਦਾਰ ਸੀ, ਪਹਿਲਾਂ ਵੀ ਜਾਣਦੇ ਸੀਗੇ, ਪਰ ਆਪਣੇ ਆਪ ਨੂੰ ਕੁੜਮਾਚਾਰੀ ਚੁੱਚਾ ਸਮਝਦੇ ਸੀ ਵੀ ਅਸੀਂ ਮੁੰਡੇ ਵਾਲੇ ਹਾਂ, ਇਹ ਕੁੜੀ ਵਾਲੇ ਆ। ਕਿਤੇ ਉਹਨਾਂ ਦੀ ਸੰਗਤ ਨਹੀਂ ਕੀਤੀ ਸੀ, ਕਿਉਂਕਿ ਆਪ ਤਾਂ ਗਿਆਨ ਬਹੁਤ ਸੀਗਾ। ਇਸ ਲਈ ਕਈ ਵਾਰ ਜੀਵ ਸਮਝ ਲੈਂਦਾ ਮੈਨੂੰ ਕੀ ਲੋੜ ਆ ਗਿਆਨ ਸੰਗਤ ਜਾਣ ਦਾ। ਇਸ ਲਈ ਗੁਰੂ ਅਮਰਦਾਸ ਜੀ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਉਹ ਦੂਜੇ ਪਾਤਸ਼ਾਹ ਕੋਲ ਗਏ ਚੱਲ ਕੇ। ਜਦੋਂ ਗੁਰੂ ਅਮਰਦਾਸ ਜੀ ਉਹਨਾਂ ਦੀ ਸ਼ਰਨ 'ਚ ਜਾਂਦੇ ਨੇ ਅਤੇ ਉਹ ਬੈਠੇ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸੀਗੇ ਉੱਚੀ ਜਗ੍ਹਾ 'ਤੇ, ਤਖ਼ਤ ਪੋਸ਼ 'ਤੇ ਬੈਠੇ ਸੀ ਸਤਿਗੁਰੂ, ਸੰਗਤਾਂ ਬੈਠੀਆਂ ਸਰਵਣ ਕਰ ਰਹੀਆਂ ਸੀ। ਗੁਰੂ ਅਮਰਦਾਸ ਜੀ ਜਾ ਕੇ ਬੈਠ ਕੇ ਜਦੋਂ ਸਮਾਪਤੀ ਹੋਈ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਕਿਹਾ ਵੀ ਆਓ ਤੁਸੀਂ ਮੇਰੇ ਕੋਲ ਇੱਥੇ ਬੈਠੋ, ਸੁਣਾਓ ਕੋਈ ਬਚਨ। ਉੱਥੇ ਫਿਰ ਉਹ ਕਹਿੰਦੇ ਜੀ ਮੈਂ ਤੁਹਾਡੇ ਬਰਾਬਰ ਨਹੀਂ ਬੈਠ ਸਕਦਾ, ਮੈਂ ਤੁਹਾਨੂੰ ਗੁਰੂ ਧਾਰਨ ਕਰਨਾ। ਫਿਰ ਗੁਰੂ ਅੰਗਦ ਦੇਵ ਜੀ ਨੂੰ ਉਹਨਾਂ ਨੇ ਗੁਰੂ ਧਾਰਨ ਕੀਤਾ। ਗੁਰੂ ਅੰਗਦ ਦੇਵ ਜੀ ਨੇ ਜਿਹੜਾ ਬਚਨ ਕੀਤਾ ਉਹਨਾਂ ਨਾਲ, ਉਹ ਗੁਰਬਾਣੀ ਦੇ ਵਿੱਚ ਉਹਨਾਂ ਨੇ ਲਿਖਿਆ। ਫਿਰ ਜਿਹੜੀ ਆਨੰਦ ਸਾਹਿਬ ਦੀ ਬਾਣੀ ਹੈ ਨਾ ਤੀਜੇ ਪਾਤਸ਼ਾਹ ਦੀ, ਉਹਦੇ 'ਚ ਉਹਨਾਂ ਨੇ ਲਿਖਿਆ ਜਿਹੜੇ ਉਹ ਬਚਨ ਹੋਏ ਅਤੇ ਕਿਵੇਂ ਪਰਮਾਤਮਾ ਉਹਨੂੰ ਮਿਲੇ। ਇਹ ਆਨੰਦ ਸਾਹਿਬ ਦੀ ਬਾਣੀ ਜਿਹੜੀ ਹੈ ਸ਼ੁਰੂਆਤ ਪਹਿਲੀ ਬਾਣੀ ਹੈ ਉਹਨਾਂ ਦੀ। ਹੁਣ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੂੰ ਕਿਹਾ ਗਿਆ ਬਈ ਗੁਰੂ ਧਾਰਨ ਕਰਨ ਵੇਲੇ 3 ਚੀਜ਼ਾਂ ਸੌਂਪਣੀਆਂ ਪੈਂਦੀਆਂ ਗੁਰੂ ਨੂੰ। ਇਹ ਤਿੰਨ ਚੀਜ਼ਾਂ ਤੁਸੀਂ ਮੈਨੂੰ ਸੌਂਪਣੀਆਂ ਨੀਗੀਆਂ, ਮੈਨੂੰ ਪਤਾ, ਕਿਉਂਕਿ ਤੁਹਾਨੂੰ ਇੱਕ ਤਾਂ ਗਿਆਨ ਬਹੁਤ ਆ, ਇਹ ਗਿਆਨ ਹੋਣ 'ਤੇ ਹਉਮੈ ਹੁੰਦੀ ਹੈ ਵੀ ਤੁਸੀਂ ਮੈਨੂੰ ਆਪਣਾ ਮਨ ਨਹੀਂ ਦੇਣਾ। ਇਸ ਲਈ ਉਹ ਕਹਿੰਦੇ ਜੀ ਗਿਆਨ ਤਾਂ ਰਾਤੀਓ ਹੀ ਖਤਮ ਹੋ ਗਿਆ ਜਦੋਂ ਸਾਧੂ ਨਾਲ ਮਿਲਾਪ ਹੋਇਆ, ਗਿਆਨ ਤਾਂ ਹੁਣ ਮੇਰੇ ਕੋਲ ਕੋਈ ਨਹੀਂ ਹੈਗਾ। ਫਿਰ ਗੁਰੂ ਕੋਲੋਂ ਤਿੰਨ ਚੀਜ਼ਾਂ ਗੁਰੂ ਅਮਰਦਾਸ ਜੀ ਤੋਂ ਮੰਗੀਆਂ ਜਿਹੜੀਆਂ ਅੱਜ ਵੀ ਗੁਰੂ ਤਿੰਨ ਭੇਟਾਂ ਇਹੀ ਲੈਂਦਾ, ਹੋਰ ਭੇਟਾਂ ਜਿਹੜੀ ਇਹ ਤਾਂ ਆਪਾਂ ਚਲੋ ਆ ਸੰਸਾਰ ਦੇ ਕਾਰਜ ਸਫਲ ਕਰਨ ਲਈ ਚੜ੍ਹਾਉਂਦੇ ਹਾਂ, ਅਸਲ ਜਿਹੜੀ ਭੇਟਾ ਹੁੰਦੀ ਆ ਨਾ ਉਹ ਜਿਹੜੀ ਚੜ੍ਹਾਉਣੀ ਆ ਉਹ ਚੜ੍ਹਾਉਂਦਾ ਕੋਈ ਨੀਗਾ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਕਿਵੇਂ ਪ੍ਰਾਪਤੀ ਕੀਤੀ ਉਹ ਸਾਨੂੰ ਦੱਸਦੇ ਨੇ। ਗੁਰੂ ਅਮਰਦਾਸ ਜੀ ਨੂੰ ਉਹਨਾਂ ਨੇ ਕਿਹਾ ਵੀ ਤਿੰਨ ਚੀਜ਼ਾਂ ਤੁਹਾਨੂੰ ਮੈਨੂੰ ਸੌਂਪਣੀਆਂ ਪੈਣੀਆਂ, ਤਨ ਮਨ ਅਤੇ ਧਨ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਤਿਆਰ ਹੋ ਗਏ, ਕਹਿੰਦੇ ਜੀ ਤਨ ਮਨ ਧਨ ਤੁਹਾਨੂੰ ਸੌਂਪਿਆ। ਉਹ ਕਹਿੰਦੇ ਜੀ ਇਹਦੀ ਸਭ ਤੋਂ ਵੱਡੀ ਰੁਕਾਵਟ ਹੈ ਲੋਕ ਲੱਜਾ, ਵੀ ਕੱਲ੍ਹ ਨੂੰ ਲੋਕ ਤੁਹਾਨੂੰ ਕੁਛ ਕਹਿਣਗੇ, ਇੱਥੇ ਸੇਵਾ ਵੀ ਕਰਨੀ ਪਊ ਅਤੇ ਸਿਮਰਨ ਵੀ ਕਰਨਾ ਪਊਗਾ, ਇਸ ਕਰਕੇ ਲੋਕ ਕਹਿਣਗੇ ਤੋ ਸਾਡੇ ਉੱਚੇ ਥਾਂ 'ਤੇ ਲੱਗਦਾ, ਇੱਥੇ ਬਰਾਬਰਤਾ ਸਾਰਿਆਂ 'ਚ ਕੋਈ ਹੈ, ਇੱਥੇ ਕੋਈ ਰਿਸ਼ਤੇਦਾਰੀ ਨਹੀਂ ਗੀ। ਉਹ ਕਹਿੰਦੇ ਜੀ ਲੋਕ ਲੱਜਾ ਵੀ ਲਾਹੀ, ਲੋਕ ਕੁਛ ਮਰਜ਼ੀ ਕਹੀ ਜਾਣ, ਹੁਣ ਮੈਨੂੰ ਪਤਾ ਲੱਗ ਗਿਆ ਵੀ ਗੁਰੂ ਤੋਂ ਬਿਨਾਂ ਮੇਰਾ ਪਾਰ ਉਤਾਰਾ ਨਹੀਂ। ਹੁਣ ਤਨ ਮਨ ਧਨ, ਆ ਤਨ ਜਦੋਂ ਗੁਰੂ ਨੂੰ ਦੇ ਦਈਏ ਫਿਰ ਤਾਂ ਤਨ ਗੁਰੂ ਵਰਗਾ ਹੀ ਹੁੰਦਾ, ਇਸ ਲਈ ਤਨ ਸੌਂਪ ਦੇਣਾ ਗੁਰੂ ਨੂੰ। ਮਨ ਜਿਹੜਾ ਸਾਡਾ ਮਨ ਆਪ ਮੁਹਾਰੇ ਆਪਦੀ ਮੱਤ 'ਚ ਹੀ ਭੱਜਿਆ ਫਿਰਦਾ, ਸਾਰੀ ਉਮਰ ਲੰਘ ਜਾਂਦੀ, ਇਹ ਫਿਰ ਗੁਰੂ ਦਾ ਗਿਆਨ ਲੈਣਾ ਹੁੰਦਾ, ਇਹ ਮਨ ਨੂੰ ਗਿਆਨ ਦਿੱਤਾ ਜਾਂਦਾ, ਗੁਰਬਾਣੀ 'ਚ ਸਰੀਰ ਨੂੰ ਨਹੀਂ ਗਿਆਨ ਦਿੱਤਾ ਗਿਆ। ਇਹ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਫਿਰ ਤਨ ਮਨ ਅਤੇ ਧਨ। ਧਨ ਆ ਪੈਸਿਆਂ ਨੂੰ ਧਨ ਨਹੀਂ ਕਿਹਾ, ਇਹ ਸਵਾਸਾਂ ਦਾ ਧਨ ਸੌਂਪਣਾ ਹੁੰਦਾ ਗੁਰੂ ਨੂੰ। ਆ ਸਵਾਸ ਫਿਰ ਹਰ ਵੇਲੇ ਗੁਰੂ ਚੇਤੇ ਆਵੇ, ਹਰ ਸਾਹ ਨਾਲ ਚੇਤੇ ਆਵੇ, ਇਹ ਸਵਾਸਾਂ ਦਾ ਧਨ ਸਭ ਤੋਂ ਕੀਮਤੀ ਧਨ ਆ ਤੁਹਾਡੇ ਕੋਲ। ਆ ਦੁਨੀਆਂ ਦਾ ਧਨ ਸਾਰਾ ਇੱਕ ਪਾਸੇ ਰੱਖ ਦਿਉ, ਤੁਹਾਨੂੰ ਇੱਕ ਸਵਾਸ ਨਹੀਂ ਮਿਲ ਸਕਦਾ ਇਹਦੀ ਮੁੱਲ ਦੇ ਵਿੱਚ। ਜਦੋਂ ਸਵਾਸ ਖਤਮ ਹੋ ਜਾਂਦੇ ਨੇ ਫਿਰ ਡਾਕਟਰਾਂ ਨੂੰ ਕਹਿੰਦੇ ਆ ਜੀਵ ਜੀ ਜਿੰਨਾ ਮਰਜ਼ੀ ਪੈਸਾ ਲੈ ਲਓ ਇਹਨੂੰ ਬਚਾ ਲਓ। ਮਹਾਰਾਜ ਕਹਿੰਦੇ ਵੀ ਇਹ ਹੁਣ ਤੇਰੇ ਸਵਾਸ, ਡਾਕਟਰ ਵੀ ਕਹਿ ਦਿੰਦੇ ਜੀ ਹੁਣ ਅਸੀਂ ਨਹੀਂ ਕੁਛ ਕਰ ਸਕਦੇ, ਇਹਦਾ ਪਰਮਾਤਮਾ ਦੇ ਹੱਥ 'ਚ। ਇਸ ਕਰਕੇ ਪਰਮਾਤਮਾ ਸਵਾਸ ਦੇ ਰਿਹਾ ਸਾਨੂੰ, ਸਭ ਤੋਂ ਕੀਮਤੀ ਸਾਡੇ ਕੋਲ ਧਨ ਹੈ, ਸਵਾਸਾਂ ਦਾ ਅਸੀਂ ਖਰਾਬ ਕਰ ਰਹੇ ਹਾਂ ਸਾਰੀ ਦਿਹਾੜੀ ਇੱਧਰਲੀਆਂ ਉੱਧਰਲੀਆਂ ਗੱਲਾਂ ਕਰਕੇ। ਮਹਾਰਾਜ ਕਹਿੰਦੇ ਇਹ ਫਿਰ ਹਰ ਸਾਹ ਦੇ ਨਾਲ ਫਿਰ ਜਦੋਂ ਗੁਰੂ ਚੇਤੇ ਆਊਗਾ, ਤਾਂ ਕਰਕੇ ਫਿਰ ਤਨ ਮਨ ਅਤੇ ਧਨ ਸਵਾਸਾਂ ਦਾ ਗੁਰੂ ਨੂੰ ਸੌਂਪਣਾ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਆ। ਇਹ ਫਿਰ ਗੁਰੂ ਦਾ ਹੁਕਮ 'ਚ ਆ ਜਾਂਦਾ ਮਨ। ਇਸ ਕਰਕੇ ਅਸੀਂ ਗੁਰਬਾਣੀ ਨੂੰ ਹੁਕਮ ਨੂੰ ਮੰਨਣਾ ਸੀਗਾ, ਇਸ ਲਈ ਗੁਰੂ ਅਮਰਦਾਸ ਜੀ ਨੇ ਫਿਰ ਉਹਨਾਂ ਦਾ ਹੁਕਮ ਮੰਨਿਆ, ਜੋ ਉਹ ਬਚਨ ਕਰਦੇ ਸੀ ਸੱਤ ਕਰਕੇ ਮੰਨਦੇ ਸੀ, ਜਿਹੜੀ ਸੇਵਾ 'ਤੇ ਲਾਇਆ ਮਹਾਰਾਜ ਨੇ ਉਹਨਾਂ ਨੇ ਸੇਵਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਇਹ ਬੇਨਤੀ ਕੀਤੀ ਵੀ ਮੈਂ ਲੋਕ ਲੱਜਾ ਖਤਮ ਹੋ ਜੂ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਧਨ ਦਾ ਇਸ਼ਨਾਨ ਅਤੇ ਤੁਹਾਡੇ ਵਸਤਰਾਂ ਦਾ ਸਾਫ਼ ਕਰਨ ਦੀ ਮੈਨੂੰ ਸੇਵਾ ਦੇ ਦਿਉ। ਉਹਨਾਂ ਨੇ ਗੁਰੂ ਸਾਹਿਬ ਦੇ ਵਸਤਰ ਸਾਫ਼ ਕਰਨੇ ਰੋਜ਼, ਅਤੇ ਪਾਣੀ ਲਿਆ ਕੇ ਰੋਜ਼ ਉਹਨਾਂ ਨੂੰ ਇਸ਼ਨਾਨ ਕਰਾਉਣਾ, ਇਹ ਉਹਨਾਂ ਦੀ ਅੰਮ੍ਰਿਤ ਵੇਲੇ ਸ਼ੁਰੂਆਤ, ਅਤੇ ਨਾਲੇ ਨਾਮ ਜਪਣਾ। ਇਸ ਕਰਕੇ ਉਹਨਾਂ ਨੇ ਗੁਰੂ ਦੀ ਸੇਵਾ ਕੀਤੀ, ਸੇਵਾ ਕਰਦਿਆਂ ਹੋਇਆਂ ਗੁਰੂ ਨੇ ਉਹਨਾਂ ਨੂੰ ਭੇਦ ਦਿੱਤਾ, ਗੁਰੂ ਦੀ ਮੱਤ ਅਨੁਸਾਰ ਆਪਣਾ ਜੀਵਨ ਢਾਲਿਆ, ਲਗਾਤਾਰ ਸੇਵਾ ਕਰਕੇ ਫਿਰ ਉਹ ਪਰਮਾਤਮਾ ਨੂੰ ਮਿਲੇ। ਸੇਵਾ ਅਤੇ ਸਿਮਰਨ ਕੀਤਾ ਉਹਨਾਂ ਨੇ, ਇਕੱਲੀ ਸੇਵਾ ਨਹੀਂ ਨਾਲ ਸਿਮਰਨ ਵੀ ਕਰਾਇਆ, ਬੰਦਗੀ ਵੀ ਕਰਾਈ। ਗੁਰੂ ਅਮਰਦਾਸ ਜੀ ਨੇ ਫਿਰ ਇਹ ਬੰਦਗੀ ਕਰਕੇ ਉਸ ਪਰਮਾਤਮਾ 'ਚ ਲੀਨ ਹੋ ਗਏ, ਇੱਕ ਰੂਪ ਹੋ ਗਏ, ਤਾਂ ਉਹਨਾਂ ਨੂੰ ਫਿਰ ਗੁਰਗੱਦੀ ਦਿੱਤੀ ਗਈ, ਤਾਂ ਉਹਨਾਂ ਨੂੰ ਦੂਜੇ ਪਾਤਸ਼ਾਹ ਨੇ ਇਹ ਸੇਵਾ ਸੌਂਪੀ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਇਹ ਖਜ਼ਾਨਾ ਦਿੱਤਾ ਸੀ, ਜਿਹਨੂੰ ਮਾਰੇ ਕਹਿੰਦੇ ਗੁਰ ਅੰਗਦ ਦਿਓ ਨਿਧਾਨ, ਨਿਧਾਨ ਕਹਿੰਦੇ ਖਜ਼ਾਨੇ ਨੂੰ, ਕਹਿੰਦੇ ਅਕਥ ਕਥਾ ਗਿਆਨ। ਇਹ ਅਕਥ ਦਾ ਬ੍ਰਹਮ ਦਾ ਗਿਆਨ ਪਹਿਲੇ ਪਾਤਸ਼ਾਹ ਨੇ ਦੂਜੇ ਪਾਤਸ਼ਾਹ ਨੂੰ, ਦੂਜੇ ਪਾਤਸ਼ਾਹ ਨੇ ਫਿਰ ਤੀਜੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ। ਤੀਜੇ ਪਾਤਸ਼ਾਹ ਦਾ ਜਦੋਂ ਮਿਲਾਪ ਹੋਇਆ ਫਿਰ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਪੁੱਛਦੇ ਨੇ ਤੁਸੀਂ ਕਿਵੇਂ ਮਿਲੇ ਇਹ ਸਾਨੂੰ ਦੱਸੋ। ਉਹਨਾਂ ਨੇ ਫਿਰ 40 ਪੌੜੀਆਂ ਆਨੰਦ ਸਾਹਿਬ ਦੀਆਂ ਉਚਾਰਨ ਕੀਤੀਆਂ ਵੀ ਅਸੀਂ ਪਰਮਾਤਮਾ ਨੂੰ ਕਿਵੇਂ ਮਿਲੇ। ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਵੀ ਆਨੰਦ ਕਿੱਥੇ, ਆਨੰਦ ਕਿਹਨੂੰ ਕਹਿੰਦੇ ਨੇ, ਆਨੰਦ ਸਾਹਿਬ ਉਸ ਬਾਣੀ ਦਾ ਨਾਮ ਰੱਖਿਆ। ਆਨੰਦ ਜਦੋਂ ਮਿਲਾਪ ਹੁੰਦਾ ਪਰਮਾਤਮਾ ਨਾਲ ਉਹੀ ਆਨੰਦ ਆ, ਗੁਰੂ ਨਾਲ ਭੇਂਟ ਹੁੰਦੀ ਆ ਉਹੀ ਆਨੰਦ ਆ, ਇਹ ਤੋਂ ਬਿਨਾਂ ਦੁਨੀਆਂ 'ਚ ਕੋਈ ਆਨੰਦ ਨਹੀਂ। ਦੁਨੀਆਂ ਕਹਿੰਦੀ ਹੈ ਚੰਗਾ ਖਾ ਕੇ, ਚੰਗਾ ਪਹਿਨ ਕੇ, ਚੰਗੀ ਰਾਈਡ ਮਿਲ ਗਈ, ਕਹਿੰਦੇ ਆਨੰਦ ਆ ਗਿਆ, ਪਰ ਗੁਰਬਾਣੀ ਕਹਿੰਦੀ ਵੀ ਇਹ ਆਨੰਦ ਸਾਰੇ ਫਿੱਕੇ ਪੈ ਜਾਂਦੇ ਨੇ, ਇਹ ਰਸ ਫਿੱਕੇ ਪੈ ਜਾਂਦੇ ਨੇ, ਇਹ ਆਨੰਦ ਨਹੀਂ ਘਟਦਾ, ਇਹ ਵੱਧਦਾ ਜਾਂਦਾ ਦਿਨੋਂ ਦਿਨ ਜਿਹਨੂੰ ਇਹ ਕੇਟਕ ਲੱਗ ਗਈ। ਤਾਂ ਕਰਕੇ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾ, ਇਹ ਆਨੰਦ ਗੁਰੂ ਤੋਂ ਭੇਤ ਆਉਂਦਾ, ਤੀਜੇ ਪਾਤਸ਼ਾਹ ਨੂੰ ਗੁਰੂ ਕੋਲੇ ਜਾ ਕੇ ਭੇਤ ਆਇਆ। ਹੁਣ ਆਪਾਂ ਦੇਖੋ ਗੁਰੂ ਵਾਲੇ ਬਣਨਾ ਕਿ ਨਹੀਂ ਬਣਨਾ, ਇਸ ਲਈ ਗੁਰੂ ਵਾਲੇ ਬਣਨਾ ਹਰ ਇੱਕ ਸਿੱਖ ਨੂੰ ਜ਼ਰੂਰੀ ਹੁੰਦਾ, ਤਨ ਮਨ ਧਨ ਗੁਰੂ ਨੂੰ ਸੌਂਪਣਾ ਹੀ ਪੈਣਾ ਹੈ। ਤਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਜਦੋਂ ਜੋਤ ਜਾ ਕੇ ਜੋਤ ਮਿਲੀ, ਫਿਰ ਉਹਨਾਂ ਨੇ ਸਾਨੂੰ ਇਹ ਕਿਹਾ, ਕਹਿੰਦੇ ਮੈਨੂੰ ਆਨੰਦ ਦੀ ਅਵਸਥਾ 'ਚ ਗਿਆ, ਮੈਂ ਕਿਵੇਂ ਗਿਆ, ਕਹਿੰਦੇ ਆਨੰਦ ਭਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ, ਉਹ ਸਤਿਗੁਰੂ ਨੂੰ ਬ੍ਰਹਮ ਨੂੰ ਕਰਤੇ ਪੁਰਖ ਨੂੰ ਵਾਹਿਗੁਰੂ ਨੂੰ ਪਾਇਆ ਉਹਨਾਂ ਨੇ। ਕਿੱਥੇ ਪਾਇਆ, ਕਿਵੇਂ ਪਾਇਆ, ਕਹਿੰਦੇ ਸਤਿਗੁਰ ਤਾਂ ਪਾਇਆ ਸਹਿਜ ਸਹਿਜ, ਕਹਿੰਦੇ ਨੇ ਚੌਥੇ ਪਦ ਨੂੰ, ਚੌਥੇ ਪਦ 'ਚ ਜਾ ਕੇ ਕਹਿੰਦੇ ਫਿਰ ਮੇਰੀ ਜੋਤ ਜਾ ਕੇ ਜੋਤ 'ਚ ਮਿਲ ਗਈ, ਜਿਹਨੂੰ ਮਹਾਰਾਜ ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਹਨਾਂ ਦਾ ਕਾਰਜ ਪੂਰਾ ਹੋ ਗਿਆ। ਫਿਰ ਇਸ ਕਰਕੇ ਸਗਲ ਮਨੋਰਥ ਪੂਰੇ ਕਹਿੰਦੇ ਨੇ, ਚਾਲੀਵੀਂ ਪੌੜੀ 'ਚ ਜਾ ਕੇ ਕਹਿੰਦੇ, ਇਸ ਕਰਕੇ ਉਹਨਾਂ ਦਾ ਜਿਹੜਾ ਕਾਰਜ ਸੀ ਉਹ ਇਹ ਕਾਰਜ ਲਈ ਆਏ ਸੀ, ਆਏ ਇਸੇ ਕਾਰਜ ਲਈ। ਫਿਰ ਸਾਨੂੰ ਸਮਝਾਉਂਦੇ ਨੇ ਵੀ ਮਨੁੱਖਾ ਜਨ ਮਿਲਿਆ, ਇਹ ਕਾਰਜ ਹੈ ਇਹਦਾ ਇੱਕੋ ਹੀ, ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ, ਸਾਧ ਸੰਗਤ ਭੱਜ ਕੇਵਲ ਨਾਮ। ਇਸ ਲਈ ਸਤ ਸੰਗਤ ਜਾ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਗੁਰੂ ਦੀ ਬਾਣੀ ਸੁਣਨੀ, ਕੀਰਤਨ ਕਰਨਾ ਔਰ ਜਪ ਕਰਨਾ, ਸਿਮਰਨ ਕਰਨਾ, ਬੰਦਗੀ ਕਰਨੀ ਹਰ ਇੱਕ ਸਿੱਖ ਦਾ ਫਰਜ਼ ਹੈ। ਇਸ ਲਈ ਤੀਜੇ ਪਾਤਸ਼ਾਹ ਫਿਰ ਜਦੋਂ ਪਰਮਾਤਮਾ ਨੂੰ ਮਿਲੇ,

ਬੱਦਲਾਂ ਦੇ ਵਿੱਚੋਂ ਵਰਖਾ ਹੁੰਦੀ ਹੈ, ਕਣੀਆਂ ਡਿੱਗਦੀਆਂ, ਕਹਿੰਦੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਹਿੰਦੇ ਬਸੰਤ ਦੀ ਰੁੱਤ 'ਚ ਫੁੱਲ ਖਿੜਦੇ ਨੇ, ਫੁੱਲਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਰਾਵਸਸ ਕਿਰਨ, ਸੂਰਜ ਦੀਆਂ ਕਿਰਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਹਿੰਦੇ ਉਧਰ ਸਾਗਰ ਕੋ, ਕਹਿੰਦੇ ਸਮੁੰਦਰ 'ਚ ਕਿੰਨਾ ਕੁਛ ਹੈ ਕੋਈ ਨਹੀਂ ਦੱਸ ਸਕਿਆ, ਕਿੰਨੇ ਹੀਰੇ ਜਵਾਹਰਾਤ ਮੋਤੀ ਸਭ ਕੁਛ ਸਮੁੰਦਰ ਦੇ ਵਿੱਚ ਬਹੁਤ ਕੁਛ ਹੈ। ਇਸ ਕਰਕੇ ਗੰਗ ਤਰੰਗ ਅੰਤ ਕੋ ਪਾਵੈ, ਕਹਿੰਦੇ ਕੋਈ ਇਹ ਜਿਹੜੀ ਗੰਗਾ ਜਾਂ ਪਾਣੀ ਚੱਲਦਾ, ਇਹਦੀਆਂ ਲਹਿਰਾਂ ਚੱਲਦੀਆਂ, ਇਹ ਵੀ ਗਿਣੀਆਂ ਨਹੀਂ ਜਾ ਸਕਦੀਆਂ। ਰੁਦਨ ਧਿਆਨ ਗਿਆਨ ਸਤਿਗੁਰ ਕਹਿ, ਕਬ ਜਨ ਭਲ ਉਨਹਿ ਜੋ ਗਾਵੈ। ਕਹਿੰਦੇ ਜਿਹੜਾ ਕੋਈ ਧਿਆਨ ਉਸ ਪਰਮੇਸ਼ਰ ਸਤਿਗੁਰ ਦੇ ਨਾਲ ਜਿਹਦਾ ਜੁੜ ਜਾਵੇ, ਕਹਿੰਦੇ ਉਹਨੂੰ ਜਿਹੜਾ ਗਾਉਂਦਾ ਹੈ ਨਾ, ਕਹਿੰਦੇ ਇਹ ਚੀਜ਼ਾਂ ਦਾ ਗਿਣਤੀ ਕਰ ਸਕਦਾ ਉਹ ਧਿਆਨ ਦੇ ਵਿੱਚ ਜਾ ਕੇ। ਕਹਿੰਦੇ ਪਰ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਕਹਿੰਦੇ ਤੇਰੀ ਗਿਣਤੀ ਨਹੀਂ ਕੀਤੀ ਜਾ ਸਕਦੀ। ਵਾਹਿਗੁਰੂ ਜਿਹੜਾ ਹੈ, ਪਰਮੇਸ਼ਰ ਹੈ ਤੇ ਗੁਰੂ ਹੈ, ਉਹਦੇ ਬਾਰੇ ਤੁਸੀਂ ਜਾਣ ਨਹੀਂ ਸਕਦੇ ਪੂਰਨ ਤੌਰ 'ਤੇ। ਗੁਰੂ ਅਤੇ ਪਰਮੇਸ਼ਰ ਦੀ ਗੱਲ ਤਾਂ ਛੱਡੋ, ਗੁਰਬਾਣੀ ਦੇ ਵਿੱਚ ਤਾਂ ਜਿਹੜਾ ਕੋਈ ਉਸ ਪਰਮਾਤਮਾ ਦਾ ਸਾਧੂ ਸੰਤ ਹੋਵੇ, ਕੋਈ ਬਿਰਲਾ, ਜਦੋਂ ਸਾਧੂ ਸੰਤ ਕਹੀਦਾ ਨਾ, ਕਈ ਵਾਰੀ ਅਸੀਂ ਭੇਖ ਨੂੰ ਸੰਤ ਮੰਨ ਲੈਂਦੇ ਹਾਂ। ਸਾਧੂ ਉਹ ਹੁੰਦਾ ਜਿਹੜਾ ਪਰਮਾਤਮਾ ਨਾਲ ਮਿਲਿਆ ਹੋਇਆ, ਸਾਧ ਜਨ ਗੁਰਮੁਖ ਜਨ। ਮਹਾਰਾਜ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣਨਾ, ਇੱਥੋਂ ਤੱਕ ਕਹਿ ਦਿੱਤਾ ਗੁਰਬਾਣੀ 'ਚ। ਕਹਿੰਦੇ ਸਾਧੂ ਦਾ ਭੇਤ ਵੀ ਤੁਹਾਨੂੰ ਨਹੀਂ ਆ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਇਹ ਜਿਹੜਾ ਪਰਮੇਸ਼ਰ ਹੈ, ਗੁਰੂ ਹੈ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਇਹ ਭੱਟਾਂ ਨੇ ਫਿਰ ਉਹ ਗੁਰੂ ਅਮਰਦਾਸ ਜੀ ਦੀ ਮਹਿਮਾ ਕੀਤੀ, ਸੋਭਾ ਕੀਤੀ, ਕਿਉਂਕਿ ਸੰਗਤ ਦਾ ਫਿਰ ਇਹ ਫਲ ਹੈ ਜਿਹੜਾ ਅਸੀਂ ਵੀ ਅੱਜ ਸੰਗਤ 'ਚ ਆਉਂਦੇ ਹਾਂ। ਹੁਣ ਦੱਸਦੇ ਨੇ ਵੀ ਸੰਗਤ 'ਚ ਆ ਕੇ ਕੀ ਕੁਛ ਮਿਲਦਾ। ਜਿਹੜੇ ਗੁਰੂ ਅਮਰਦਾਸ ਦੀ ਸੰਗਤ 'ਚ ਗਏ ਕੀ ਮਿਲਿਆ ਉਹਨਾਂ ਨੂੰ, ਕਹਿੰਦੇ ਗੁਰ ਅਮਰਦਾਸ ਪਰਸੀਐ ਪਹੁੰਮ ਪਾਤਕ ਵਿਨਾਸੈ। ਕਹਿੰਦੇ ਜਿਹੜੇ ਗੁਰੂ ਅਮਰਦਾਸ ਜੀ ਦੀ ਸ਼ਰਨ 'ਚ ਚਲੇ ਜਾਂਦੇ ਨੇ, ਉਹਨਾਂ ਦੇ ਕੀਤੇ ਹੋਏ ਸਾਰੇ ਪਾਪ ਖੰਡਨ ਹੋ ਜਾਂਦੇ ਨੇ। ਇਹ ਤਾਂ ਗੁਰਬਾਣੀ ਵੀ ਗੱਲ ਕਹਿੰਦੀ ਅੱਜ। ਜਿਹੜਾ ਅੱਜ ਵੀ ਗੁਰੂ ਦੀ ਸੰਗਤ 'ਚ ਆ ਕੇ ਆਤਮਕ ਤੌਰ 'ਤੇ ਬੈਠ ਜਾਵੇ, ਕਿਤੇ ਮਨ ਤੌਰ 'ਤੇ ਬੈਠ ਜਾਵੇ, ਧਿਆਨ ਪੂਰਾ ਟਿਕਾ ਕੇ, ਤਾਂ ਉਹ ਮੁਕਤ ਹੋ ਜਾਂਦਾ ਉਹਦੇ। ਪਰ ਸ਼ਰਤ ਹੈ ਕਿ ਇਹ ਬਚਨਾਂ ਨੂੰ ਮੰਨ ਕੇ ਫਿਰ ਅੱਗੇ ਜਾ ਕੇ ਜੀਵਨ ਬਣਾਵੇ ਆਪਦਾ। ਮਹਾਰਾਜ ਕਹਿੰਦੇ ਮੁਕਤ ਪਿਆ ਮਿਲ ਸਾਧ ਸੰਗਤ ਕਰ। ਸਤਿਗੁਰ ਦੀ ਏਡੀ ਵੱਡੀ ਵਡਿਆਈ ਹੈ, ਸਾਨੂੰ ਅਜੇ ਸਮਝ ਹੀ ਨਹੀਂ ਆਈ, ਕਿਤੇ ਸਮਝ ਆਵੇ ਨਾ, ਸਾਨੂੰ ਤਾਂ ਥੋੜ੍ਹੀ ਜਿਹੀ ਸਮਝ ਹੀ ਆ ਜਾਵੇ ਨਾ ਕਿਤੇ, ਫਿਰ ਵੀ ਅਸੀਂ ਇਹ ਨਹੀਂ ਛੱਡਦੇ ਰਾਹ, ਸਾਨੂੰ ਸਮਝ ਹੀ ਹੈ ਨਹੀਂ ਅੱਜ। ਇਸ ਕਰਕੇ ਮੈਂ ਬੇਨਤੀ ਸ਼ੁਰੂ 'ਚ ਕੀਤੀ ਸੀ ਵੀ ਸਾਨੂੰ ਬੈਠਣਾ ਆ ਜਾਵੇ, ਆ ਤਨ ਦਾ ਬਹਿਣਾ ਬਹਿਣਾ ਨਹੀਂ, ਮਨ ਦਾ ਬੈਠਣਾ ਬੈਠਣਾ। ਇਸ ਕਰਕੇ ਗੁਰੂ ਅਮਰਦਾਸ ਕਹਿੰਦੇ ਜਿਨ੍ਹਾਂ ਨੇ ਪਰਸਿਆ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ, ਕਹਿਣ ਤੋਂ ਭਾਵ ਇਹ ਆ, ਕਿਉਂਕਿ ਗੁਰੂ ਅਮਰਦਾਸ ਜੀ ਕਿਤੇ ਗਏ ਨਹੀਂ ਗੇ, ਗੁਰੂ ਅਮਰਦਾਸ ਅੱਜ ਵੀ ਨੇ, ਦਸੇ ਪਾਤਸ਼ਾਹੀਆਂ ਦਾ ਸਰੂਪ ਅੱਜ ਵੀ ਹੈ ਸਾਡੇ ਕੋਲ। ਬਚਨ ਉਹੀ ਹੈ ਜਿਹੜੇ ਸੰਗਤਾਂ ਨੂੰ ਸੁਣਾਉਂਦੇ ਸੀ, ਉਹੀ ਬਚਨ ਕਿਸੇ ਦੂਜੇ ਸਰੀਰ ਰਾਹੀਂ, ਜਿਵੇਂ ਕੋਈ ਰਾਜਾ ਹੁੰਦਾ ਨਾ, ਉਹਦਾ ਵਜ਼ੀਰ ਹੁੰਦਾ ਉਹਦੇ ਹੁਕਮ ਨੂੰ ਸੁਣਾਉਂਦਾ। ਜਿਹੜੇ ਗੁਰੂ ਘਰ ਦੇ ਵਜ਼ੀਰ ਹੁੰਦੇ ਨੇ, ਇਹ ਤੁਹਾਨੂੰ ਗੁਰੂ ਦਾ ਹੁਕਮ ਸੁਣਾਉਂਦੇ ਨੇ। ਨੌਕਰ ਹੁੰਦੇ ਨੇ, ਚਾਕਰ ਹੁੰਦੇ ਨੇ, ਇਹਨਾਂ ਦੀ ਡਿਊਟੀ ਹੈ ਵੀ ਜਿਹੜਾ ਸੰਗਤ 'ਚ ਆਇਆ ਇਹਨੂੰ ਗੁਰਬਾਣੀ ਪੜ੍ਹ ਕੇ ਸੁਣਾਈ ਜਾਵੇ, ਇਹਨੂੰ ਗੁਰਬਾਣੀ ਦੀ ਕਥਾ ਸੁਣਾਈ ਜਾਵੇ, ਇਹਨਾਂ ਨੂੰ ਕੀਰਤਨ ਸੁਣਾਇਆ ਜਾਵੇ। ਇਸ ਲਈ ਮਨ ਸੁਣਦਾ ਨਹੀਂ ਗਾ, ਸਾਡਾ ਕਸੂਰ ਸਾਡਾ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਮਿਲਦਾ ਗੁਰੂ ਅਮਰਦਾਸ ਜੀ ਨੂੰ, ਉਹਦੇ ਕੀਤੇ ਸਾਰੇ ਪਾਪ ਖੰਡਨ ਹੋ ਜਾਂਦੇ ਨੇ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸੈ। ਕਹਿੰਦੇ ਵੱਡੇ ਵੱਡੇ ਰਿਸ਼ੀ ਮੁਨੀ ਵੀ ਗੁਰੂ ਅਮਰਦਾਸ ਜੀ ਦੀ ਸ਼ਰਨ ਦੇ ਵਿੱਚ ਆਉਣ ਲਈ ਤਰਸ ਰਹੇ ਨੇ। ਅਸੀਂ ਦੇਖੋ ਸਤਿਗੁਰ ਨੂੰ ਇਸ ਤਰ੍ਹਾਂ ਤਰਸਣਾ ਵੀ ਮੈਨੂੰ ਸੰਗਤ ਕਦੋਂ, ਮੈਂ ਸੰਗਤ ਜਾਵਾਂ ਕਦੋਂ, ਮੈਨੂੰ ਇਹ ਸੰਗਤ ਜਾ ਕੇ ਸੋਝੀ ਆਵੇ, ਕਿਤੇ ਅਸੀਂ ਭੁੱਲੇ ਨਾ ਰਹਿ ਜਾਈਏ। ਗੁਰੂ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁੱਕੈ। ਦੇਖੋ ਕਿੱਡੀ ਵੱਡੀ ਗੱਲ ਕਹਿਤੀ। ਕਹਿੰਦੇ ਜਿਹੜੇ ਗੁਰੂ ਨੂੰ ਆ ਕੇ ਭੇਂਟ ਕਰਦੇ ਨੇ, ਗੁਰੂ ਨਾਲ ਮਿਲਦੇ ਨੇ, ਗੁਰੂ ਦੇ ਬਚਨ ਹਿਰਦੇ 'ਚ ਵਸਾ ਲੈਂਦੇ ਨੇ, ਉਹਨਾਂ ਦਾ ਜਿਹੜਾ ਹੈਗਾ ਪੰਥ ਮੁੱਕ ਜਾਂਦਾ, ਪਉ ਮੁੱਕੈ। ਹੁਣ ਆਪਾਂ ਸਾਰੇ ਨਾ, ਗੁਰਬਾਣੀ ਦੇ ਵਿੱਚ ਆਪਾਂ ਨੂੰ ਮੁਸਾਫ਼ਰ ਕਿਹਾ ਗਿਆ। ਮੁਸਾਫ਼ਰ ਉਹ ਹੁੰਦਾ ਜਿਹੜਾ ਚੱਲਿਆ ਹੋਇਆ, ਹਜੇ ਮੰਜ਼ਿਲ 'ਤੇ ਨਹੀਂ ਪਹੁੰਚਿਆ। ਆਪਾਂ ਸਾਰੇ ਮੁਸਾਫ਼ਰ ਹਾਂ, ਜਿੱਦੇ ਮੰਜ਼ਿਲ 'ਤੇ ਪਹੁੰਚ ਗਏ ਉਦੋਂ ਸਫ਼ਰ ਖਤਮ ਹੋ ਗਿਆ ਆਪਣਾ। ਆਪਣੀ ਸਾਰਿਆਂ ਦੀ ਮੰਜ਼ਿਲ ਇੱਕ ਹੈ, ਉਹ ਹੈ ਪਰਮਾਤਮਾ। ਇਸ ਲਈ ਇਹ ਮਨੁੱਖਾ ਜਨਮ ਮਿਲਿਆ ਪਰਮਾਤਮਾ ਨੂੰ ਮਿਲਣ ਲਈ, ਜਦੋਂ

0: ਪਿਓ ਤੋਂ ਮੰਜ਼ਿਲ ਪੂਰਾ ਕੰਮ ਹੋ ਗਿਆ ਸਾਡਾ। ਹੁਣ ਮਹਾਰਾਜ ਕਹਿੰਦੇ ਜਿਹੜੇ ਗੁਰੂ ਅਮਰਦਾਸ ਜੀ ਨੂੰ ਮਿਲੇ, ਜਿਨ੍ਹਾਂ ਨੇ ਆਤਮ ਸਮਰਪਣ ਕੀਤਾ, ਤਨ ਮਨ ਧਨ ਸੌਂਪਿਆ ਗੁਰੂ ਰਾਮਦਾਸ ਜੀ ਨੇ, ਉਹ ਵੀ ਇੱਕ ਸਿੱਖ ਦੇ ਤੌਰ 'ਤੇ ਆਏ ਸੀ। ਇਸ ਲਈ ਗੁਰੂ ਰਾਮਦਾਸ ਜੀ ਗੁਰੂ ਜਦੋਂ ਗੁਰੂ ਸਾਹਿਬ ਦੀ ਸੰਗਤ 'ਚ ਆਏ ਅਮਰਦਾਸ ਜੀ ਦੀ, ਅਤੇ ਫਿਰ ਉਹਨਾਂ ਦਾ ਕਹਿੰਦੇ ਜਨਮ ਮਰਨ ਕੰਡਨ ਹੋ ਗਿਆ, ਜਿਹੜਾ ਕੰਮ ਸੀ ਉਹ ਪੂਰਾ ਹੋ ਗਿਆ, ਅਤੇ ਗੁਰੂ ਰਾਮਦਾਸ ਜੀ ਨੂੰ ਫਿਰ ਸਤਿਗੁਰ ਥਾਪਿਆ ਗਿਆ। ਕਿਉਂਕਿ ਆਪਾਂ ਵੀ ਸੰਗਤ ਰੂਪ 'ਚ ਆ ਰਹੇ ਹਾਂ, ਉਹ ਵੀ ਸੰਗਤ ਰੂਪ 'ਚ ਸੇਵਾ ਕਰਦੇ ਸੀਗੇ, ਆ ਕੇ ਬੜੀ ਘਾਲ ਉਹਨਾਂ ਨੇ ਕੀਤੀ, ਸਿਮਰਨ ਕੀਤਾ ਗੁਰੂ ਦੇ ਬਚਨਾਂ ਨੂੰ, ਉਹਨਾਂ ਨੇ ਸੱਤ ਸੱਤ ਕਰਕੇ ਮੰਨਿਆ। ਇਸ ਲਈ ਗੁਰੂ ਅਮਰਦਾਸ ਪਰਸੀਏ ਧਿਆਨ ਲਈਏ, ਜਿਨ੍ਹਾਂ ਦਾ ਧਿਆਨ ਜੁੜ ਗਿਆ ਫਿਰ ਗੁਰੂ ਨਾਲ, ਧਿਆਨ ਲਈਏ। ਹੁਣ ਗਿਆਨ ਜਿਹੜਾ ਆਪਾਂ ਸੁਣ ਰਹੇ ਇਹਨੂੰ ਗਿਆਨ ਕਹਿੰਦੇ ਨੇ, ਜਿਹੜਾ ਸੁਣਦੇ ਹਾਂ ਇਹਨੂੰ ਧਿਆਨ ਕਹਿੰਦੇ ਨੇ। ਧਿਆਨ ਦੁਬਾਰਾ ਸੁਣਿਆ ਜਾਂਦਿਆਂ ਫਿਰ ਕਹਿੰਦੇ ਤੁਹਾਡਾ ਇਹ ਸਫ਼ਰ ਹੀ ਜਿਹੜਾ ਹੈਗਾ ਪੂਰਾ ਹੋ ਜਾਊਗਾ, ਬਹੁ ਮੁੱਕਾ ਤੁਹਾਡਾ ਜਿਹੜਾ ਜੀਵਨ ਪੰਧ ਹੈ, ਜਿਸ ਕੰਮ ਲਈ ਆਏ ਸੀ ਤੁਸੀਂ, ਉਹ ਤੁਹਾਡਾ ਕਾਰਜ ਪੂਰਾ ਹੋ ਜਾਊਗਾ। ਜਿਨ੍ਹਾਂ ਨੇ ਗੁਰੂ ਨੂੰ ਪਰਸਿਆ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਭੱਟਾਂ ਦਾ ਸਵਈਆ ਵੀ। ਹੁਣ ਉਹਨਾਂ ਭੱਟਾਂ ਨੇ ਗੁਰੂ ਨੂੰ ਮਿਲ ਕੇ ਇਹ ਖਤਮ ਕਰ ਲਿਆ ਸਾਰਾ ਕੁਛ, ਤਾਂ ਉਹ ਸਾਨੂੰ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਜਿਹੜੇ ਪਰਮਾਤਮਾ ਨੂੰ ਮਿਲੇ, ਕਹਿੰਦੇ ਜਿਹੜੇ ਗੁਰੂ ਨੂੰ ਮਿਲੇ ਉਹਨਾਂ ਦਾ ਜੀਵਨ ਸਫਲ ਹੋ ਗਿਆ, ਪਹੁ ਮੁੱਕਿਆ ਉਹਨਾਂ ਦਾ ਆਉਣਾ ਜਾਣਾ ਖਤਮ ਹੋ ਗਿਆ। ਪਹੁ ਮੁੱਕੇ ਮਤਲਬ ਪੰਧ ਮੁੱਕ ਗਿਆ। ਜਿੰਨਾ ਚਿਰ ਮਨ ਚੱਲ ਰਿਹਾ ਹੈ ਜੇ, ਇਹਨੂੰ ਮੁਸਾਫ਼ਰ ਕਹਿੰਦੇ ਨੇ, ਅਸੀਂ ਸਾਰੇ ਮੁਸਾਫ਼ਰ ਹਾਂ। ਧਰਤੀ ਨੂੰ ਧਰਮਸਾਲ ਕਹਿੰਦੇ ਨੇ, ਅਸੀਂ ਆ ਧਰਤੀ 'ਤੇ ਮੁਸਾਫ਼ਰ ਆਏ ਹੋਏ ਹਾਂ। ਮੁਸਾਫ਼ਰ ਜਿਵੇਂ ਜਿਵੇਂ ਪੰਧ ਪੂਰਾ ਹੁੰਦਾ, ਆਪਦਾ ਸਮਾਂ ਪੂਰਾ ਹੁੰਦਾ, ਤੁਰਿਆ ਜਾਂਦਾ। ਜੇ ਤਾਂ ਜਿਹੜੇ ਕਾਰਜ ਲਈ ਆਇਆ ਸੀ ਉਹਨੇ ਕਰ ਲਿਆ ਤਾਂ ਠੀਕ ਹੈ, ਨਹੀਂ ਉਹਨੂੰ ਫੇਰ ਕਿਤੇ ਮੌਕਾ ਦੇ ਦੇਣਗੇ ਕਿ ਨਹੀਂ ਦੇਣਗੇ, ਇਹ ਸਾਡੇ ਆਪਣੇ ਕਰਮਾਂ 'ਤੇ ਹੁੰਦਾ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਨੂੰ ਮਿਲੇ, ਧਿਆਨ ਲਈ ਹੈ, ਜਿਨ੍ਹਾਂ ਨੇ ਧਿਆਨ ਲਾਇਆ, ਫਿਰ ਗਿਆਨ ਤੋਂ ਅੱਗੇ ਧਿਆਨ ਹੈ, ਦੋ ਚੀਜ਼ਾਂ। ਜੇ ਦੋਨੇ ਗੁਰੂ ਸਿਖਾ ਦੇਵੇ ਨਾ ਤਾਂ ਸਾਡਾ ਇਹ ਜੀਵਨ ਸਫਲ ਹੋ ਜਾਂਦਾ। ਕਹਿੰਦੇ ਉਹਨਾਂ ਦਾ ਜੀਵਨ ਜਿਹੜਾ ਹੈ, ਉਹਨਾਂ ਦੀ ਪੰਧ ਖਤਮ ਹੋ ਜਾਂਦੀ ਹੈ। ਗੁਰੂ ਅਮਰਦਾਸ ਪਰਸੀਐ ਅਭਉ ਲਈਐ, ਅਭਉ ਲੱਭੈ ਗਉ ਚੁੱਕੈ। ਕਹਿੰਦੇ ਜਿਹੜੇ ਗੁਰੂ ਦਾ ਸੰਗਤ ਕਰਦੇ ਨੇ, ਜਿਹੜੇ ਗੁਰੂ ਨੂੰ ਮਿਲਦੇ ਨੇ, ਆ ਕੇ ਅਭਉ ਪਰਮਾਤਮਾ ਨੂੰ ਨਿਰਭਉ ਕਿਹਾ ਗਿਆ। ਕਹਿੰਦੇ ਉਹਨਾਂ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ। ਗੁਰੂ ਨੂੰ ਮਿਲਣ ਨਾਲ ਪਰਮਾਤਮਾ ਦਾ ਮਿਲਾਪ ਹੁੰਦਾ, ਗੁਰਦੁਆਰੇ ਆ ਕੇ ਪਰਮਾਤਮਾ ਮਿਲ ਪੈਂਦਾ। ਜੇ ਅਸੀਂ ਮਿਲਣ ਲਈ ਆਏ ਹੋਈਏ, ਜੇ ਅਸੀਂ ਘਰੋਂ ਇਹ ਮਨਸਾ ਧਾਰ ਕੇ ਆਈਏ ਸੰਗਤ 'ਚ, ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਜਿਹੜਾ ਇਹ ਮਨਸਾ ਧਾਰ ਕੇ, ਕੋਈ ਜਿਹੜੀ ਮਨਸਾ ਅਸੀਂ ਲੈ ਕੇ ਆਉਂਦੇ ਹਾਂ ਨਾ, ਉਹ ਸਾਡੀ ਮਨਸਾ ਪੂਰੀ ਕਰਦਾ ਗੁਰੂ। ਜਿਹੋ ਜਿਹੀ ਸਾਡੇ ਅੰਦਰ ਇੱਛਾ ਹੁੰਦੀ ਹੈ, ਗੁਰਬਾਣੀ 'ਚ ਹੈਗਾ ਨਾ ਵੀ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿਨ। ਇਸ ਲਈ ਜਿਹੜਾ ਮਨਸਾ ਜਿਹੋ ਜੀ, ਜੇ ਤਾਂ ਮਨ ਦੀਆਂ ਮਨਸਾ ਹੈ ਉਹ ਅਲੱਗ ਨੇ, ਅੱਜ ਦਾ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਵੀ ਇਹੀ ਹੈ, ਮਨ ਦੀਆਂ ਮਨਸਾਵਾਂ ਦੇ ਬਾਰੇ ਸਾਰਾ। ਪਰ ਇੱਥੇ ਇੱਕ ਮਨਸਾ ਧਾਰ ਕੇ ਜਿਹੜਾ ਆਉਂਦਾ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ, ਕਹਿੰਦੇ ਮਨਸਾ ਧਾਰ ਜੋ ਘਰ 'ਤੇ ਆਵੇ, ਜਿਹੜਾ ਸੰਗਤ 'ਚ ਆਇਆ ਇਹ ਮਨਸਾ ਧਾਰ ਕੇ, ਵੀ ਮੈਂ ਗੁਰੂ ਨੂੰ ਮਿਲਣਾ ਅਤੇ ਪਰਮਾਤਮਾ ਨੂੰ ਮਿਲਣਾ, ਬਸ ਦੋ ਹੀ ਕੰਮ ਮੇਰੇ, ਹੋਰ ਕੋਈ ਕੰਮ ਨਹੀਂ। ਮਨਸਾ ਧਾਰ ਜੋ ਘਰ 'ਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾਵੇ, ਭੇਟ ਤੋਂ ਗੁਰਦਰਸਾਇਆ ਜੀਓ, ਇਹ ਗੁਰੂ ਦੇ ਦਰਸ਼ਨ ਕਰਨ ਦਾ ਇਹ ਲਾਹਾ। ਹੁਣ ਦਰਸ਼ਨ ਕਰਨੇ ਅਸੀਂ ਜਿਵੇਂ, ਜਾਂ ਤਾਂ ਅਸੀਂ ਬਾਣੀ ਪੜ੍ਹੀਏ ਅਤੇ ਜਾਂ ਸੁਣੀਏ, ਇਹ ਦੋਨੇ ਇੱਕੋ ਗੱਲ ਹੀ ਆ। ਇਸ ਲਈ ਜਦੋਂ ਅਸੀਂ ਗੁਰੂ ਦੀ ਹਜ਼ੂਰੀ 'ਚ ਆਉਣਾ ਹੈ, ਮਹਾਰਾਜ ਕਹਿੰਦੇ ਜਿਹੜੇ ਗੁਰੂ ਅਮਰਦਾਸ ਜੀ ਦੀ ਸੰਗਤ 'ਚ ਆਏ, ਉਹਨਾਂ ਦਾ ਆਵਾਗਮਨ ਖਤਮ ਹੋ ਗਿਆ, ਉਹਨਾਂ ਨੂੰ ਪਰਮਾਤਮਾ ਨਾਲ ਮਿਲਾਪ ਹੋ ਗਿਆ। ਅਭਉ ਲੱਭੈ ਗਉ ਚੁੱਕੈ, ਗਉ ਮਤਲਬ ਆਵਾਗਮਨ। ਮਹਾਰਾਜ ਕਹਿੰਦੇ ਇੱਕ ਬਿਨ ਦੁੱਗਣ ਜੋ ਤੌ ਰਹੈ, ਤੌ ਸੁਮੰਤਰ ਮਾਨ ਬਹਿ ਲਹੈ। ਉਹ ਕਹਿੰਦੇ ਗੁਰੂ ਦਾ ਮੰਤਰ ਕਿਤੇ ਲੈ ਲੈਣ, ਗੁਰੂ ਦਾ ਮੰਤਰ ਹੁੰਦਾ ਗੁਰ ਸ਼ਬਦ, ਗੁਰਮੰਤਰ। ਕਹਿੰਦੇ ਵੀ ਜਿਹੜਾ ਤੁਹਾਡਾ ਦੋ ਚਿੱਤੀ ਵਾਲਾ ਮਨ ਹੈ, ਇੱਕ ਹੋ ਜਾਊਗਾ, ਇੱਕ ਨਾਲ ਮਿਲਾਪ ਹੋ ਜਾਊਗਾ। ਕਹਿੰਦੇ ਇਹ ਜਿਹੜਾ ਸੰਸਾਰ ਹੈ, ਇਹ ਉਹਦੇ ਪੈਦਾ ਕੀਤਾ ਹੋਇਆ, ਤੁਸੀਂ ਸੰਸਾਰ ਨਾਲ ਜੁੜੇ ਹੋਏ, ਜਿਹਨੇ ਪੈਦਾ ਕੀਤਾ ਉਹਦੇ ਨਾਲ ਜੁੜ ਜਾਓਗੇ। ਇਸ ਲਈ ਇਹ ਦੂਜਾ ਭਾਉ ਖਤਮ ਹੋ ਜਾਊਗਾ, ਤੌਰ ਹੈ ਸੋ ਮੰਤਰ, ਉਹ ਮੰਤਰ ਜਿਹੜਾ ਗੁਰੂ ਦੇਵੇ ਸਾਨੂੰ, ਜਿਹੜਾ ਮੰਤਰ ਦਿੱਤਾ ਗੁਰੂ ਨੇ ਉਹਨੂੰ ਵਾਹਿਗੁਰੂ ਕਹਿੰਦੇ ਨੇ। ਆਹ ਵਾਹਿਗੁਰੂ ਗੁਰਮੰਤਰ ਜਿਹੜਾ ਜਪਦਾ ਨਾ, ਮਹਾਰਾਜ ਗੁਰਬਾਣੀ 'ਚ ਕਹਿ ਰਹੇ ਨੇ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਬਸ ਹਉਮੈ ਖਤਮ ਹੋ ਗਈ ਤਾਂ ਮਿਲਾਪ ਹੋ ਜਾਣਾ, ਹਉਮੈ ਤਾਂ ਮਿਲ ਨਹੀਂ ਦੇ ਰਹੀ। ਸਿਮਰਨ ਕਰਕੇ ਸੰਗਤ ਕਰਕੇ ਆਪਾ ਭਾਵ ਖਤਮ ਕਰ ਦੇਣਾ। ਸੋ ਮਾਨ ਪੈ ਲਹਿ ਜਿਹੜਾ ਮਨੁੱਖ ਜਾ ਕੇ ਲੈਂਦਾ ਕਹਿੰਦੇ ਉਹ ਆਪਣਾ ਜੀਵਨ ਸਫਲ ਕਰ ਜਾਂਦਾ। ਜਾਲਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿੱਠੇ ਮਿਲੇ। ਕਹਿੰਦੇ ਗਿਣਤੀ ਨਹੀਂ ਕਿੰਨਾ ਕੁ ਕੁਛ ਮਿਲਦਾ ਹੈ ਗੁਰੂ ਨੂੰ ਮਿਲ ਕੇ। ਉਹਨੂੰ ਮੰਗਣ ਦੀ ਲੋੜ ਨਹੀਂ ਰਹਿੰਦੀ, ਉਹਨੂੰ ਗੁਰੂ 'ਤੇ ਭਰੋਸਾ ਹੀ ਇੰਨਾ ਹੁੰਦਾ ਹੈ। ਜੇ ਕਿਤੇ ਲੋੜ ਪੈ ਜਾਵੇ ਉਹ ਸਿੱਧੀ ਬੇਨਤੀ ਕਰਦਾ ਹੈ ਸਨਮੁੱਖ ਹੋ ਕੇ, ਕਿਉਂਕਿ ਸਨਮੁੱਖ ਹੈ। ਜੇ ਕੋਈ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇੰਨੇ ਪਦਾਰਥ ਮਿਲਦੇ ਨੇ ਗੁਰੂ ਕੋਲ ਆ ਕੇ ਗਿਣਤੀ ਨਹੀਂ, ਪਰ ਅਸੀਂ ਸ਼ੁਕਰਾਨਾ ਨਹੀਂ ਕਰਦੇ। ਸਾਡੇ ਚਿੱਤ 'ਚ ਪਤਾ ਕੀ ਹੁੰਦਾ ਵੀ ਮੈਂ ਇਹ ਕੀਤਾ ਤਾਂ ਮੈਨੂੰ ਮਿਲਿਆ। ਕਈ ਵਾਰ ਬੰਦੇ ਨੂੰ ਬਹੁਤਾ ਮਿਲ ਜਾਂਦਾ ਨਾ, ਉਹ ਸਿਆਣਾ ਸਮਝਦਾ ਵੀ ਉਹ ਦੂਜੇ ਜਿਹੜੇ ਨਹੀਂ ਮਿਲਦਾ ਉਹਨੂੰ ਅਸੀਂ ਮੂਰਖ ਸਮਝਦੇ ਹਾਂ। ਉਹ ਕਹਿੰਦਾ ਮੈਂ ਮਿਹਨਤ ਕੀਤੀ, ਇਹ ਭਰਮ ਆ, ਮਿਹਨਤ ਮੂਹਨਤ ਕਾਹਦੀ ਆ। ਮਿਹਨਤ ਤਾਂ ਕਈ ਵਾਰ ਜਦੋਂ ਦੇਖੀਦਾ ਨਾ ਵੀ ਕਈ ਜੀਵ ਇੰਨੀ ਮਿਹਨਤ ਕਰਦੇ ਨੇ ਉਹਨਾਂ ਨੂੰ ਨਹੀਂ ਮਿਲਦਾ, ਆਪਾਂ ਬਹੁਤ ਘੱਟ ਕਈ ਵਾਰ ਮਿਹਨਤ ਕਰਦੇ ਹਾਂ ਬਹੁਤ ਕੁਛ ਮਿਲ ਜਾਂਦਾ। ਇਹ ਸਾਡਾ ਕੋਈ ਭਾਗ ਹੀ ਚੰਗੇ ਹੁੰਦੇ ਨੇ, ਐਵੇਂ ਹਉਮੈ 'ਚ ਨਹੀਂ ਆਉਣਾ ਚਾਹੀਦਾ। ਇਹ ਪਦਾਰਥ ਜਿਹੜੇ ਨੇ ਪਰਮਾਤਮਾ ਦੇ ਹੱਥ ਵੱਸ ਆ ਸਾਰਾ ਕੁਛ, ਉਹ ਦੇ ਵੀ ਸਕਦਾ ਖੋ ਵੀ ਸਕਦਾ। ਜੇ ਮਿਹਨਤ ਕਰਕੇ ਮਿਲਦਾ ਹੋਵੇ, ਆਪਾਂ ਕਈ ਵਾਰ ਦੇਖਦੇ ਹਾਂ ਇੱਥੇ ਤਾਂ ਚਲੋ ਵੱਖਰਾ ਸਾਰਾ ਅਲੱਗ ਅਲੱਗ ਆ। ਇੰਡੀਆ ਦੇ ਵਿੱਚ ਕਈ ਵਾਰ ਨਾ ਅੱਗੇ ਪੁਰਾਣੇ ਸਮੇਂ ਸੜਕਾਂ ਬਣਾਉਂਦੇ ਹੁੰਦੇ ਸੀ, ਉਹ ਟੋਕਰੀਆਂ ਪੱਥਰ ਦੀਆਂ ਚੱਕ ਚੱਕ ਕੇ ਸੜਕਾਂ 'ਤੇ ਸਿੱਟਦੇ ਹੁੰਦੇ ਸੀਗੇ। ਫਿਰ ਉਹ ਸੜਕ 'ਤੇ ਪੱਥਰ ਖਿਲਾਰਨਾ ਕਿੰਨੀ ਗਰਮੀ ਹੁੰਦੀ ਸੀਗੀ, ਕਿੰਨੀ ਮਿਹਨਤ ਸੀਗੀ। ਗਰੀਬ ਦੇ ਗਰੀਬ ਉਹਨਾਂ ਦੇ ਭਾਗਾਂ 'ਚ ਨਹੀਂ ਸੀ, ਬਿਨਾਂ ਭਾਗਾਂ ਤੋਂ ਨਹੀਂ ਮਿਲਦਾ। ਇਸ ਕਰਕੇ ਜੇ ਮਿਲਿਆ ਨਾ ਸ਼ੁਕਰਾਨਾ ਕਰੋ ਉਹਦਾ। ਤਾਂ ਕਰਕੇ ਮਾਰ ਕਹਿੰਦੇ ਜਾਲਪਾ ਪਦਾਰਥ ਇਤੜੇ, ਇਹ ਸਾਰੇ ਪਦਾਰਥ ਨੇ ਪਰਮਾਤਮਾ ਦੇ ਕੋਲ, ਤੈਨੂੰ ਦੇ ਤੇ ਸ਼ੁਕਰਾਨਾ ਨਹੀਂ ਕਰਦਾ ਤੂੰ। ਤੂੰ ਹਉਮੈ 'ਚ ਆਇਆ ਫਿਰਦਾ ਵੀ ਮੈਂ ਆਹ ਕੰਮ ਕੀਤਾ, ਮੈਂ ਸਿਆਣਾ ਬਹੁਤ ਤਾਂ ਮੈਂ ਆਹ ਸਾਰਾ ਕਾਰੋਬਾਰ ਸਾਂਭਿਆ ਹੋਇਆ। ਉਹ ਮਹਾਰਾਜ ਕਹਿੰਦੇ ਵੀ ਸਿਆਣਪ ਕਿਹਨੇ ਦਿੱਤੀ ਤੈਨੂੰ, ਜੇ ਉਹ ਨਾ ਦੇਵੇ ਸਿਆਣਪ। ਤਾਂ ਹੀ ਮਹਾਰਾਜ ਨੇ ਕਹਿੰਦਾ ਆਪਦੀ ਸਿਆਣਪ ਛੱਡੋ, ਇਹ ਤੁਸੀਂ ਆ ਸਮਝਦੇ ਹੋ ਜਿਹੜੀ ਸਿਆਣਪ ਮੇਰੀ ਹੈ ਇਹ ਉਹਦੀ ਦਿੱਤੀ ਹੋਈ ਆ, ਗਿਆਨ ਵੀ ਉਹੀ ਦਿੰਦਾ, ਧਿਆਨ ਵੀ ਉਹੀ ਦਿੰਦਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਲਪਾ ਪਦਾਰਥ ਤਿੜੇ ਗੁਰੂ ਅਮਰਦਾਸ ਡਿੱਠੇ ਮਿਲੇ। ਅੱਜ ਵੀ ਮਿਲਦੇ ਆ ਸਾਰੇ ਪਦਾਰਥ ਜਿਹੜਾ ਗੁਰੂ ਕੋਲ ਆਉਂਦੇ। ਇਸ ਲਈ ਇੱਕ ਪਦਾਰਥ ਹੈ ਉਹ ਅਸੀਂ ਮੰਗਣਾ ਹੁੰਦਾ, ਬਾਕੀ ਪਦਾਰਥ ਤਾਂ ਚਲੋ ਜੇ ਲੋੜ ਆ ਤਾਂ ਕੋਈ ਮੰਗ ਲਵੇ। ਵੈਸੇ ਮੰਗਣ ਦੀ ਲੋੜ ਨਹੀਂ ਪੈਂਦੀ, ਉਹ ਮਿਲ ਆਪੇ ਹੀ ਜਾਂਦੇ ਨੇ, ਬਿਨਾਂ ਮੰਗਿਆਂ ਹੀ ਮਿਲਦੇ ਨੇ ਉਹ ਤਾਂ ਸਭ ਕੁਛ। ਇੱਕ ਪਦਾਰਥ ਹੈ ਜਿਸ ਪਦਾਰਥ ਨੂੰ ਲੈਣ ਲਈ ਅਸੀਂ ਆਏ ਹਾਂ, ਉਸ ਨੂੰ ਗੁਰਬਾਣੀ 'ਚ ਕਿਹਾ ਨਾਮ ਪਦਾਰਥ। ਉਹ ਪਦਾਰਥ ਅਸੀਂ ਮੰਗਣਾ ਹੁੰਦਾ ਗੁਰੂ ਕੋਲੋਂ ਆ ਕੇ। ਉਹ ਪਦਾਰਥ ਜਦੋਂ ਮੰਗਾਂਗੇ ਫਿਰ ਇਸ ਕਰਕੇ ਸਾਨੂੰ ਉਹ ਪਦਾਰਥ ਮਿਲੂਗਾ। ਤਾਂ ਕਰਕੇ ਗੁਰਬਾਣੀ 'ਚ ਫਿਰ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਵੀ ਤੁਸੀਂ ਇਹ ਪਦਾਰਥ ਮੰਗਣੇ ਨੇ, ਗੁਰੂ ਤੋਂ ਮੰਗਣੇ ਨੇ। ਪਰ ਜੇ ਲੋੜ ਹੈ, ਜੇ ਦਿੱਤਾ ਹੋਇਆ ਤਾਂ ਸ਼ੁਕਰਾਨਾ ਹੀ ਕਰਨਾ ਹੁੰਦਾ, ਉਹਦਾ ਹਰ ਸਮੇਂ ਸ਼ੁਕਰਾਨਾ ਕਰਨਾ। ਇਸ ਲਈ ਅੱਜ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਹੈ। ਉਹਨਾਂ ਦਾ ਆਪਾਂ ਵਿਚਾਰ ਕੀਤੀ ਹੈ, ਉਹਨਾਂ ਦੀ ਬਾਣੀ ਦੀ ਵਿਚਾਰ ਕੀਤੀ ਹੈ। ਉਹਨਾਂ ਦੀ ਬਾਣੀ ਦੀ ਵਿਚਾਰ ਬਹੁਤ ਲੰਬੀ ਚੌੜੀ ਆ, ਸਾਰੀ ਜ਼ਿੰਦਗੀ ਨਹੀਂ ਆਪਾਂ ਉਹਨਾਂ ਦੀ ਬਾਣੀ ਦੀ ਵਿਚਾਰ ਕਰ ਸਕਦੇ। ਆਨੰਦ ਸਾਹਿਬ ਦੀ ਬਾਣੀ ਹੈ, ਬੜੀ ਸੌਖੀ ਬਾਣੀ ਹੈ, ਪੜ੍ਹਦੇ ਬਹੁਤ ਆ। ਔਰ ਉਹਦੇ ਵਿੱਚ ਸਾਨੂੰ ਉਹਨਾਂ ਨੇ ਉਹ ਭੇਦ ਦਿੱਤਾ ਜਿਵੇਂ ਉਹ ਗੁਰੂ ਦੀ ਸ਼ਰਨ 'ਚ ਗਏ, ਦੂਜੇ ਪਾਤਸ਼ਾਹ ਦੀ 'ਚ ਕਿਵੇਂ ਗਏ, ਕਿਵੇਂ ਗੁਰੂ ਨੇ ਉਹਨਾਂ 'ਤੇ ਕਿਰਪਾ ਕੀਤੀ, ਕੀ ਉਹਨਾਂ ਨੇ ਗੁਰੂ ਤੋਂ ਮੱਤ ਲਈ ਅਤੇ ਕਿਵੇਂ ਉਹਨਾਂ ਨੇ ਜਪਿਆ ਅਤੇ ਕਿਵੇਂ ਜਾ ਕੇ ਪਰਮਾਤਮਾ ਨਾਲ ਮਿਲਾਪ ਕੀਤਾ। ਇਹ ਆਨੰਦ ਸਾਹਿਬ ਦੀ 40 ਪੌੜੀਆਂ ਦੇ ਵਿੱਚ 40 ਪੌੜੀਆਂ ਅਸੀਂ ਰੋਜ਼ ਪੜ੍ਹਦੇ ਹਾਂ ਪਰ ਵਿਚਾਰਦੇ ਨਹੀਂ। ਤਾਂ ਕਰਕੇ ਬਾਣੀ ਵਿਚਾਰਨ ਦਾ ਵਿਸ਼ਾ। ਮਾਰ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਸ ਲਈ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੀ ਬਾਣੀ ਬਹੁਤ ਸਰਲ ਭਾਸ਼ਾ 'ਚ ਹੈ। ਭਾਵੇਂ ਕਈ ਵਾਰ ਅਸੀਂ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਬੜੀ ਸੌਖੀ ਭਾਸ਼ਾ 'ਚ ਲਿਖੀ ਵੀ, ਪਰ ਸਭ ਤੋਂ ਔਖਾ ਉਹਨਾਂ ਦੀ ਬਾਣੀ ਨੂੰ ਸਮਝਣਾ। ਗੁਰੂ ਸਾਹਿਬਾਂ ਨੇ ਤਾਂ ਹੋਰ ਸੌਖਾ ਕਰੀ ਗਏ ਗਾਹਾਂ ਗਾਹਾਂ। ਜਿਹੜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਜਪ ਜੀ ਸਾਹਿਬ ਹੀ ਤੁਸੀਂ ਕਿਤੇ ਸਾਰੀ ਜ਼ਿੰਦਗੀ ਲੰਘ ਜੂ, ਜਪ ਜੀ ਸਾਹਿਬ ਨਹੀਂ ਸਮਝ ਆਉਂਦਾ। ਜੇ ਕੋਈ ਕਹਿ ਦੇ ਨਾ ਮੈਨੂੰ ਸਮਝ ਆ ਗਿਆ, ਬੜਾ ਵੱਡੇ ਭੁਲੇਖੇ 'ਚ ਹੋਊਗਾ। ਇਹਦਾ ਜਿੰਨਾ ਖੋਜੀ ਜਾਊਂਗੇ ਜਪ ਜੀ ਸਾਹਿਬ ਨੂੰ, ਓਨਾ ਹੀ ਤੁਹਾਨੂੰ ਗਿਆਨ ਹੋ ਜਾਊਗਾ। ਇਸ ਲਈ ਜਪ ਜੀ ਸਾਹਿਬ 'ਚ ਪੂਰਨ ਭੇਤ ਹੈ ਬ੍ਰਹਿਮੰਡ ਦਾ, ਸੰਸਾਰ ਦਾ, ਦੁਨੀਆਂ ਪੈਦਾ ਤੋਂ ਲੈ ਕੇ ਦੁਨੀਆਂ ਖਤਮ ਤੱਕ ਦਾ ਸਾਰਾ ਜਪ ਜੀ ਸਾਹਿਬ 'ਚ ਭੇਤ ਦਿੱਤਾ ਹੋਇਆ। ਕਿਵੇਂ ਦੁਨੀਆਂ ਪੈਦਾ ਹੁੰਦੀ ਹੈ, ਕਿੱਥੋਂ ਪੈਦਾ ਹੁੰਦੀ ਹੈ, ਉਹ ਅੱਗੇ ਭਾਈ ਗੁਰਦਾਸ ਦੀਆਂ 12 'ਚ ਆਊਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਵਿੱਚ ਉਸ ਪਰਮਾਤਮਾ ਦਾ ਭੇਤ ਦਿੱਤਾ ਹੋਇਆ। ਬੜੇ ਡੂੰਘੇ ਬਚਨ ਹੁੰਦੇ ਆ ਗੁਰੂ ਦੇ, ਕਿਉਂਕਿ ਗੁਰੂ ਜਿਸ ਅਵਸਥਾ 'ਚ ਬੋਲਦਾ ਸਾਡੀ ਉਹ ਅਵਸਥਾ ਨਹੀਂ ਹੁੰਦੀ। ਅਸੀਂ ਜਿੱਥੇ ਵਿਚਾਰ ਕਰ ਰਹੇ ਹਾਂ ਸਾਡੀ ਬਹੁਤ ਛੋਟੀ ਮੱਤ ਹੁੰਦੀ ਹੈ, ਮੇਰੀ ਮੱਤ ਥੋੜ੍ਹੀ ਰਾਮ। ਇਸ ਲਈ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਜੋ ਆਪਾਂ ਲੜੀਵਾਰ ਕਥਾ ਭਾਈ ਗੁਰਦਾਸ ਦੀਆਂ ਵਾਰਾਂ ਦੀ ਕਰਦੇ ਆ ਰਹੇ ਹਾਂ, ਆਓ ਉਹਦੀ ਵੀ ਆਪਾਂ ਵਿਚਾਰ ਕਰੀਏ, ਕਿਉਂਕਿ ਕੱਲ੍ਹ ਆਪਾਂ ਇਹ ਭਗਤਾਂ ਦੀ ਬਾਣੀ, ਭਗਤਾਂ ਦੇ ਵਚਨ ਜੋ ਹੈ ਉਹਨਾਂ ਬਾਰੇ ਵਿਚਾਰ ਚੱਲ ਰਹੀ ਸੀ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਹੈ, ਇਹਦਾ ਮਨਾਉਣ ਦਾ ਮਕਸਦ ਕੀ ਹੁੰਦਾ ਹੈ ਕਿ ਅਸੀਂ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲ ਪਈਏ, ਜਿਵੇਂ ਉਹ ਚੱਲੇ ਉਵੇਂ ਅਸੀਂ ਚੱਲਣਾ, ਤਾਂ ਹੀ ਜੀਵਨ ਸਫਲ ਹੋਣਾ। ਇਸ ਲਈ ਕੱਲ੍ਹ ਆਪਾਂ, ਕਿਉਂਕਿ ਗੁਰਬਾਣੀ ਜਿਹੜਾ ਭਾਈ ਗੁਰਦਾਸ ਦੀਆਂ ਵਾਰਾਂ ਨਾ, ਇਹਦੇ 'ਚ ਆਪਾਂ ਦੋ ਤਿੰਨ ਦਿਨਾਂ ਤੋਂ ਭਗਤਾਂ ਦਾ ਜੋ ਜ਼ਿਕਰ ਆਇਆ, ਨਾਮਦੇਵ ਜੀ ਭਗਤ ਦਾ, ਦੂਜੇ ਨੰਬਰ ਦੇ ਉੱਤੇ ਭਗਤ ਕਬੀਰ ਜੀ ਦਾ, ਤੀਜੇ 'ਤੇ ਧੰਨਾ ਜੀ ਦਾ, ਚੌਥੇ 'ਤੇ ਸਧਨਾ ਜੀ ਦਾ, ਅਤੇ ਪੰਜਵੇਂ 'ਤੇ ਰਵਿਦਾਸ ਭਗਤ ਜੀ ਦਾ ਜ਼ਿਕਰ ਆ ਰਿਹਾ। ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ, ਰਵਿਦਾਸ ਭਗਤ ਜੀ ਜੋ ਕਰਮ ਕਰਦੇ ਸੀ, ਉਹ ਕਰਮ ਕਰਦਿਆਂ ਹੋਇਆਂ ਉਹਨਾਂ ਨੇ ਪਰਮਾਤਮਾ ਨੂੰ ਪਾਇਆ। ਉਹਨਾਂ ਦਾ ਕਰਮ ਬੜਾ ਕਠਿਨ ਸੀ, ਉਹ ਆਪਦੀ ਬਾਣੀ 'ਚ ਲਿਖਦੇ ਨੇ ਵੀ ਮੇਰਾ ਜਿਹੜਾ ਕਰਮ ਹੈ ਨਾ, ਉਹ ਵੀ ਬਹੁਤਾ ਵਧੀਆ ਨਹੀਂ ਹੈ, ਮੇਰੀ ਜਾਤ ਵੀ ਵਧੀਆ ਨਹੀਂ, ਦੁਨੀਆ ਵਾਲੇ ਕਹਿੰਦੇ ਵੀ ਇਹ ਨੀਵੀਂ ਜਾਤ ਦਾ। ਪਰ ਦੇਖੋ, ਉਹ ਗੁਰੂ ਦਾ ਬਚਨ ਉਹਨਾਂ ਨੇ ਮੰਨਿਆ ਅਤੇ ਪਰਮਾਤਮਾ ਨੂੰ ਮਿਲੇ। ਉਹ ਸਾਨੂੰ ਦੱਸਦੇ ਨੇ, ਕੱਲ੍ਹ ਆਪਾਂ ਵਿਚਾਰ ਕਰ ਰਹੇ ਸੀ ਵੀ ਸਾਡੇ ਅੰਦਰ ਪੰਜ ਦੋਖ ਨੇ, ਜੇ ਇਹ ਪੰਜਾਂ ਦਾ ਤੁਹਾਨੂੰ ਭੇਤ ਆ ਜਾਵੇ ਨਾ, ਦੋਸ਼ਾਂ ਦਾ, ਤੁਸੀਂ ਇਹਨਾਂ ਤੋਂ ਰਹਿਤ ਹੋ ਜਾਵੋ ਤਾਂ ਆਪਣੀ ਸੁਰਤੀ ਨੂੰ ਇੱਥੋਂ ਸੰਕੋਚ ਲਵੋ, ਫਿਰ ਤੁਹਾਡਾ ਜੀਵਨ ਸਫਲ ਹੋ ਜਾਊਗਾ। ਕਹਿੰਦੇ ਵੀ ਇਹ ਪੰਜ ਦੋਸ਼ ਬਾਕੀ ਜੀਵਾਂ 'ਚ ਇੱਕ ਇੱਕ ਆ, ਜਿਹੜਾ ਮਨੁੱਖਾ ਜਨਮ ਹੈ ਇਹਦੇ 'ਚ ਪੰਜ ਇਕੱਠੇ ਹੀ ਆ। ਉਹ ਦੱਸ ਰਹੇ ਸੀ, ਕੱਲ੍ਹ ਆਪਾਂ ਵਿਚਾਰ ਕੀਤੀ ਸੀ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਕਹਿੰਦੇ ਇਹਨਾਂ ਨੂੰ ਇੱਕ ਇੱਕ ਰੋਗ ਹੈ, ਇਸ ਕਰਕੇ ਇਹ ਜੀਵਨ ਦੀ ਬਾਜੀ ਹਾਰ ਜਾਂਦੇ ਨੇ। ਪਰ ਕਹਿੰਦੇ ਵੀ ਪੰਜ ਦੋਖ, ਇਹ ਪੰਜੇ ਰੋਗ ਜਿਹੜੇ ਇਹਨਾਂ ਨੂੰ ਇੱਕ ਇੱਕ ਆ, ਪੰਜ ਦੋਖ ਅਸਾਧ ਜਾਮ ਹੈ ਇਹ ਮਨੁੱਖਾ ਜਨਮ। ਕਹਿੰਦੇ ਪੰਜ ਦੋਗ ਅਸਾਧ ਜਾਮ ਹੈ ਤਾਂ ਕਿ ਕੇਤਕਾਸ, ਕਹਿੰਦੇ ਇਹ ਕਿਵੇਂ ਬਚ ਸਕਦਾ, ਬੜਾ ਮੁਸ਼ਕਲ ਹੈ ਗੁਰੂ ਤੋਂ ਬਿਨਾਂ ਬਚਣਾ। ਇਸ ਕਰਕੇ ਗੁਰੂ ਦੀ ਸ਼ਰਨ 'ਚ ਆਉਣਾ, ਗੁਰੂ ਦੀ ਬਾਣੀ ਨੂੰ, ਇਹਦੇ ਦੁਆਰਾ ਇਹਨਾਂ ਪੰਜਾਂ ਦੋਸ਼ਾਂ ਤੋਂ ਅਸੀਂ ਮੁਕਤ ਹੋ ਸਕਦੇ ਹਾਂ। ਇਹ ਪੰਜ ਦੋਸ਼ ਕੀ ਆ? ਕਹਿੰਦੇ ਮ੍ਰਿਗ ਨੂੰ ਕੰਨਾਂ ਦਾ ਰੋਗ ਆ, ਕੱਲ੍ਹ ਆਪਾਂ ਵਿਚਾਰ ਕੀਤੀ ਸੀ, ਅੱਜ ਆਪਾਂ ਲੰਬੀ ਵਿਚਾਰ ਨਹੀਂ ਕਰਨੀ ਉਹਦੀ, ਸ਼ੋਰਟਲੀ ਤੁਹਾਨੂੰ ਦੱਸ ਦਿੰਦੇ ਕੋਈ ਨਵੇਂ ਹੁੰਦੇ ਨੇ। ਸਾਨੂੰ ਵੀ ਕੰਨਾਂ ਦਾ ਰੋਗ ਹੈ, ਅਸੀਂ ਬਾਹਰਲੀਆਂ ਗੱਲਾਂ ਵਾਲੀਆਂ ਸੁਣਦੇ ਹਾਂ, ਗੁਰੂ ਦੀ ਬਾਣੀ ਬਹੁਤ ਘੱਟ ਸੁਣਦੇ ਹਾਂ। ਮੀਨ ਮੱਛੀ ਨੂੰ ਰਸਨਾਂ ਦਾ ਰੋਗ ਹੈ, ਸਾਨੂੰ ਵੀ ਆ ਸੰਸਾਰ ਦੇ ਰਸਾਂ ਕਸਾਂ ਦਾ ਚਸਕੇ ਪਏ ਹੋਏ ਨੇ, ਤਨ ਨੂੰ ਰੋਗ ਲਾ ਲੈਂਦੇ ਹਾਂ। ਇਸ ਲਈ ਇਹ ਸਾਡੀ ਜੀਵ ਜਿਹੜੀ ਰਸਨਾ ਹੈ, ਇਹ ਸੰਸਾਰ ਦੇ ਰਸਾਂ ਕਸਾਂ 'ਚ ਲੱਗੀ ਹੋਈ ਹੈ, ਇਹ ਆਨੰਦ ਸਾਹਿਬ 'ਚ ਪੜ੍ਹ ਲਿਓ ਜਾ ਕੇ ਸਾਰਾ ਕੁਛ। ਭ੍ਰਿੰਗ, ਜਿਹੜਾ ਭ੍ਰਿੰਗ ਹੈ ਉਹਨੂੰ ਨਾਸਕਾ ਦਾ ਰੋਗ ਹੈ, ਸੁੰਘਣ ਦਾ ਰੋਗ ਹੈ। ਸਾਨੂੰ ਵੀ ਆ, ਅਸੀਂ ਵੀ ਕਈ ਵਾਰ ਆਪਣੇ ਆਪ ਨੂੰ ਬਾਹਰੋਂ ਸ਼ੁੱਧ ਕਰ ਲੈਂਦੇ ਹਾਂ, ਅਤਰ ਫਲੇਲਾਂ ਲਾ ਕੇ ਵੀ ਸਾਡੇ ਕੋਲੋਂ ਖੁਸ਼ਬੂਆਂ ਆਉਣ ਬੜੀਆਂ ਸੋਹਣੀਆਂ, ਪਰ ਅੰਦਰ ਤਾਂ ਹਾਲਤ ਖਰਾਬ ਹੀ ਹੁੰਦੀ ਹੈ ਕਈ ਵਾਰੀ। ਚਲੋ ਵਾਹਿਗੁਰੂ ਕਿਰਪਾ ਕਰੇ। ਪਤੰਗ, ਪਤੰਗੇ ਨੂੰ ਰੋਗ ਹੈ ਦੇਖਣ ਦਾ, ਨੇਤਰਾਂ ਦਾ। ਉਹ ਦੀਵੇ 'ਤੇ ਜਾਂਦਾ ਪਤੰਗਾ, ਉਹ ਦੀਵੇ ਨੂੰ ਪਿਆਰ ਕਰਦਾ, ਲਾਈਟ ਨੂੰ ਪਿਆਰ ਕਰਦਾ, ਉਹਨੂੰ ਨੇਤਰਾਂ ਦਾ ਰੋਗ ਹੈ ਸਿਰਫ। ਜਦੋਂ ਉਹ ਦੀਵੇ ਨੂੰ ਦੇਖਦਾ, ਦੀਵੇ ਵੱਲ ਛੂਟ ਵੱਟ ਲੈਂਦਾ, ਦੀਵੇ ਦੀ ਲਾਟ ਉਹਨੂੰ ਸਾੜ ਕੇ ਮਾਰ ਦਿੰਦੀ ਆ, ਇਸ ਕਰਕੇ ਉਹਨੂੰ ਇਹ ਨੇਤਰਾਂ ਦਾ ਰੋਗ ਲੈ ਬੈਠਾ। ਇਸੇ ਤਰ੍ਹਾਂ ਹੀ ਸਾਨੂੰ ਵੀ ਅੱਖਾਂ ਦਾ ਰੋਗ ਲੱਗਿਆ ਹੋਇਆ, ਇਹ ਨੇਤਰ ਪਰਾਇਆ ਤਨ ਅਤੇ ਪਰਾਇਆ ਧਨ ਦੇਖਦੇ ਨੇ। ਇਸ ਲਈ ਇਹਨਾਂ ਨੇਤਰਾਂ ਨੂੰ ਕਿਵੇਂ ਸੰਕੋਚਣਾ ਗੁਰੂ ਦੇ ਗਿਆਨ ਦੁਆਰਾ। ਅੱਗੇ ਆ ਗਿਆ ਕੁੰਚਰ, ਕੁੰਚਰ ਕਹਿੰਦੇ ਹਾਥੀ ਨੂੰ, ਜਿਹੜਾ ਹਾਥੀ ਹੈ ਇਸ ਨੂੰ ਇੱਕ ਰੋਗ ਹੈ, ਇਹਨੂੰ ਕਾਮ ਦਾ ਰੋਗ ਹੈ। ਇਸ ਲਈ ਇਸ ਨੂੰ ਪਕੜਨ ਲਈ ਸ਼ਿਕਾਰੀ ਕੀ ਕਰਦਾ, ਇੱਕ ਬਹੁਤ ਵੱਡਾ ਜੰਗਲ ਦੇ ਵਿੱਚ ਟੋਆ ਪੱਟ ਲੈਂਦਾ, ਜਿਹਦੇ ਵਿੱਚ ਡਿੱਗ ਪਵੇ, ਨਿਕਲ ਨਾ ਸਕੇ, ਉਹਦੇ ਉੱਤੇ ਕੱਖਾਂ ਕਾਨਿਆਂ ਦੀ ਛੱਤ ਪਾ ਦਿੰਦਾ, ਉੱਤੇ ਇੱਕ ਕਾਗਜ਼ ਦੀ ਹਸਤਨੀ ਬਣਾ ਕੇ ਖੜੀ ਕਰ ਦਿੰਦਾ, ਅਤੇ ਇਹ ਉੱਧਰੋਂ ਆਉਂਦਾ, ਇਹਨੂੰ ਭਰਮ ਹੁੰਦਾ ਅਤੇ ਇਸ ਕਰਕੇ ਉਹਦੇ ਕੋਲ ਆਉਂਦਾ ਤਾਂ ਵਿੱਚ ਡਿੱਗ ਪੈਂਦਾ। ਇਸ ਲਈ ਗੁਰਬਾਣੀ 'ਚ ਆਉਂਦਾ, ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਇਸ ਕਰਕੇ ਇਹ ਮਨ ਬੌਰਾ ਕਮਲਾ ਸੀ, ਇਹਨੂੰ ਪਤਾ ਨਾ ਲੱਗਿਆ ਅਗਿਆਨਤਾ ਦੇ ਵਿੱਚ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਪੰਜ ਰੋਗ ਨੇ, ਅਤੇ ਸਾਨੂੰ ਵੀ ਅੱਜ ਸੰਸਾਰ ਦੇ ਜੀਵਾਂ ਨੂੰ ਇਹ ਰੋਗ, ਜਿਹੜਾ ਗੁਰੂ ਨਾਨਕ ਨੇ ਤਾਂ ਕਲਯੁੱਗ ਦਾ ਜਿਹੜਾ ਸਮਾਂ ਸੀ ਨਾ, ਇਹਦੇ 'ਚ ਮਹਾਰਾਜ ਨੇ ਕਿਹਾ ਬਈ ਕਾਮ ਦੀ ਪੁੱਛ ਗਿੱਛ ਹੋਊਗੀ, ਤੁਸੀਂ ਦੇਖ ਰਹੇ ਹੋ ਨਾ ਹੁਣ ਧਾਰਮਿਕ ਬੰਦਿਆਂ ਦੇ ਹਾਲ। ਕਾਮ ਨੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ, ਉਹਨਾਂ ਲੋਕੀ ਮੂਹਰੇ ਹੋਣਗੇ ਸਾਰਿਆਂ ਤੋਂ ਜਿਹੜੇ ਕਿ ਬਹੁਤ ਕਰੈਕਟਰ ਦੇ ਲੈਸ ਹੋਣਗੇ। ਸਭ ਤੋਂ ਪਹਿਲਾਂ ਤਾਂ ਕਰੈਕਟਰ ਬੰਦੇ ਦਾ ਗੁੱਡ ਹੋਣਾ ਚਾਹੀਦਾ। ਵਾਹਿਗੁਰੂ ਕਿਰਪਾ ਕਰੇ ਬਚਾਵੇ ਵਾਹਿਗੁਰੂ, ਆਪਾਂ ਕੌਣ ਬਚਣ ਵਾਲੇ। ਇਹ ਬੇਨਤੀਆਂ ਕਰਨੀਆਂ ਮਹਾਰਾਜ ਅੱਗੇ ਵੀ ਮਹਾਰਾਜ ਤੇਰੀ ਸ਼ਰਨ ਚ। ਫਿਰ ਇਹ ਗਿਆਨ ਦਿੰਦੇ ਨੇ, ਗਿਆਨ ਕਾ ਬੱਧਾ ਮੰਨ ਰਹੇ। ਹਸਤੀ ਕੁੰਡੇ ਬਾਹਰ ਫਿਰ ਫਿਰੋਕੜ ਪਾਏ, ਗੁਰੂ ਦਾ ਗਿਆਨ ਕੁੰਡਾ ਮੰਨ ਲਈ। ਜਿਵੇਂ ਉਹ ਹਾਥੀ ਟੋਏ 'ਚ ਡਿੱਗ ਪੈਂਦਾ, ਮੁੜ ਕੇ ਉਸ ਨੂੰ ਕੋਈ ਖੁਰਾਕ ਨਹੀਂ ਦਿੱਤੀ ਜਾਂਦੀ। ਬੜਾ ਕਮਜ਼ੋਰ ਜਿਹੜਾ, ਬੜਾ ਤਕੜਾ ਸੀ, ਬਲ ਵਾਲਾ ਸੀ, ਉਹਨੂੰ ਫਿਰ ਉਹਦੇ ਸੀਸ ਦੇ ਵਿੱਚ ਅੰਕ ਸਮਾਰਿਆ ਜਾਂਦਾ, ਉਹਨੂੰ ਮਾਰ ਮਾਰ ਕੇ ਉਹਨੂੰ ਕੰਟਰੋਲ ਕੀਤਾ ਜਾਂਦਾ। ਫਿਰ ਇੱਕ ਬੰਦਾ ਹੀ ਲਈ ਫਿਰਦਾ ਉਹਨੂੰ, ਇੱਕ ਮਾੜਾ ਮੋਟਾ ਕਿਤੇ ਮਾਰਨਾ ਪੈਂਦਾ, ਫਿਰ ਤਾਂ ਇਸ਼ਾਰੇ ਨਾਲ ਹੀ ਚੱਲੀ ਜਾਂਦਾ। ਉਸ ਨੂੰ ਬੰਨਿਆ ਜਾਂਦਾ ਹਾਥੀ ਨੂੰ, ਹਾਥੀ ਨੂੰ ਪਹਿਲਾਂ ਸੰਗਲ ਨਾਲ ਬੰਨਿਆ ਜਾਂਦਾ, ਬਾਅਦ ਦੇ ਵਿੱਚ ਉਹਨੂੰ ਇੰਨੀ ਜ਼ਿਆਦਾ ਗੁਲਾਮੀ ਹੋ ਜਾਂਦੀ, ਉਹਨੂੰ ਪਤਾ ਨਹੀਂ ਲੱਗਦਾ। ਉਹਨੂੰ ਭਾਵੇਂ ਨਾ ਛੋਟੀ ਜਿਹੀ ਰੱਸੀ ਨਾਲ ਹੀ ਬੰਨ ਕੇ ਛੱਡ ਦਿਉ, ਉਹ ਭੱਜੂਗਾ ਨਹੀਂ, ਕਿਉਂਕਿ ਉਹ ਤੋੜਦਾ ਹੀ ਨਹੀਂ ਉਹਨੂੰ, ਕਿਉਂਕਿ ਇੰਨਾ ਜ਼ਿਆਦਾ ਗੁਲਾਮ ਹੋ ਜਾਂਦਾ। ਇਸੇ ਤਰ੍ਹਾਂ ਹੀ ਸਾਡਾ ਮਨ ਜਦੋਂ ਇਹਨਾਂ ਪੰਜਾਂ ਦੁੱਖਾਂ ਦਾ ਗੁਲਾਮ ਹੋ ਜਾਂਦਾ, ਫਿਰ ਸਾਡਾ ਮਨ ਇਹਦੇ ਵਿੱਚ ਖਚਤ ਹੀ ਰਹਿੰਦਾ ਸਾਰੀ ਉਮਰ। ਤਾਂ ਕਰਕੇ ਮਹਾਰਾਜ ਕਹਿੰਦੇ ਅੰਧੀ ਦੁਨੀਆ ਗਿਆਨ ਵੀ ਹੋਣੀ ਪਾਏ ਪਰੇ ਮਰਦਾਰ। ਇਸ ਲਈ ਮਹਾਰਾਜ ਕਹਿੰਦੇ ਇਹ ਜਿਹੜਾ ਰੋਗ ਹੈ ਨਾ, ਜਿਹੜਾ ਹਾਥੀ ਨੂੰ ਲੱਗਿਆ ਹੋਇਆ, ਜੇ ਕਿਤੇ ਤੁਹਾਨੂੰ ਵੀ ਹੋਇਆ ਤੇ ਮਹਾਰਾਜ ਕਹਿੰਦੇ ਹੇ ਕਾਮੰਗ ਨਰਕ ਵਿਸਰਾਮ, ਇਹ ਨਰਕਾਂ 'ਚ ਲੈ ਜੂਗਾ ਤੁਹਾਨੂੰ। ਅਨਕ ਘੋਰ ਦੁੱਖਿੰਗ, ਪਤਾ ਨਹੀਂ ਕਿੰਨੇ ਕੁ ਦੁੱਖ ਭੋਗਣੇ ਪੈਣ ਤੁਹਾਨੂੰ ਜੂਨਾਂ ਦੇ ਵਿੱਚ। ਇਸ ਕਰਕੇ ਗੁਰਬਾਣੀ ਦੇ ਵਿੱਚ ਸਾਨੂੰ ਫਿਰ ਇਹਦਾ ਕੀ ਕਿਹਾ ਗਿਆ, ਕਹਿੰਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਤਾਂ ਕਰਕੇ ਇਹ ਗਿਆਨ ਦਿੱਤਾ ਗਿਆ। ਫਿਰ ਭਗਤ ਰਵਿਦਾਸ ਜੀ ਕਹਿੰਦੇ ਵੀ ਇਹ ਰੋਗ ਨੇ ਪੰਜ ਜਿਹੜੇ ਕਿ ਮਨੁੱਖ ਨੂੰ ਆ, ਇਹਨਾਂ ਜੀਵਾਂ ਨੂੰ ਇੱਕ ਇੱਕ ਰੋਗ ਸੀ। ਇਹ ਤਾਂ ਵਿਚਾਰੇ ਮਾਰੇ ਗਏ, ਕਿਤੇ ਬੰਦਾ ਵੀ ਇਹਨਾਂ ਰੋਗਾਂ ਕਰਕੇ ਜੀਵਨ ਦੀ ਬਾਜੀ ਹਾਰ ਕੇ ਨਾ ਚਲੇ ਜਾਵੇ। ਪੰਜ ਦੋ ਅਦਾ ਸਾਧ ਜਾਮ ਹੈ ਤਾਂ ਕੋ ਕਿਤ ਕਾਸ। ਕਹਿੰਦੇ ਇਹ ਰੋਗ ਲੱਗੇ ਕਿਉਂ? ਕਹਿੰਦੇ ਮਾਧੋ ਅਵਿਦਿਆ ਹੈ ਤਕੀਨ, ਅਸੀਂ ਵਿਦਿਆ ਨਹੀਂ ਲੈਂਦੇ, ਅਵਿਦਿਆ ਪੜ੍ਹਦੇ ਹਾਂ ਅਸੀਂ। ਇਹ ਬਹੁਤ ਵੱਡੀ ਗੱਲ ਹੈ, ਇਹ ਬੜੀ ਡੂੰਘੀ ਗੱਲ ਵੀ ਹੈ। ਵਿਦਿਆ ਕੀ ਹੈ? ਇੱਕ ਅਸੀਂ ਆਮ ਸ਼ਬਦ ਵਿਦਵਾਨ ਲੋਕ ਬੋਲਣਗੇ ਸਟੇਜਾਂ ਤੋਂ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਅਸੀਂ ਕਹਿੰਦੇ ਹੁੰਦੇ ਨਾ। ਹੁਣ ਉਹ ਕਿਹੜੀ ਵਿਦਿਆ ਜਿਹੜੀ ਪਰਉਪਕਾਰੀ ਬਣਾਉਂਦੀ ਹੈ ਬੰਦੇ ਨੂੰ? ਜੇ ਆ ਸੰਸਾਰ ਦੀ ਵਿਦਿਆ ਜਿਹੜੀ ਹੈ ਇਹ ਲੈਣੀ ਪੈਂਦੀ ਹੈ ਤਨ ਤਨ ਦੀ ਲਈ, ਕੋਈ ਨੌਕਰੀ ਕਰਨੀ ਹੈ, ਦਿਹਾੜੀ ਕਰਨੀ ਹੈ, ਤਨ ਦੀ ਵਿਦਿਆ ਲਈ, ਸੰਸਾਰ ਦੀ ਵਿਦਿਆ ਬਸ, ਇਹ ਪਰਉਪਕਾਰੀ ਨਹੀਂ ਹੈਗੀ, ਇਹ ਪਰਉਪਕਾਰੀ ਨਹੀਂ ਬਣਾਉਂਦੀ ਬੰਦੇ ਨੂੰ। ਤੁਸੀਂ ਦੇਖੋ ਅੱਗੇ ਆਪਣੇ ਬਜ਼ੁਰਗਾਂ ਵੱਲ ਮਾਰੋ ਨਿਗਾ, ਤਾਂ ਉਹ ਤਾਂ ਪੜ੍ਹੇ ਹੀ ਨਹੀਂ ਸੀ ਇੰਨੇ ਆਪਣੇ ਜਿੰਨੇ, ਤਾਂ ਪਰਉਪਕਾਰੀ ਹੈਗੇ ਸੀ ਕਿ ਨਹੀਂ ਹੈਗੇ ਸੀ? ਅੱਜ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਦੀ ਜਦੋਂ ਹਾਲਤ ਦੇਖਦੇ ਹਾਂ, ਕਈ ਵਾਰ ਤਾਂ ਹੈਰਾਨ ਹੋ ਜਾਈਦਾ। ਹਰ ਇੱਕ ਮਹਿਕਮੇ ਦੇ ਵਿੱਚ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਪਰਉਪਕਾਰ ਦਾ ਕੀ ਕਰਨਾ? ਮੈਂ ਇੰਡੀਆ ਬਿਮਾਰ ਹੋ ਗਿਆ, ਡਾਕਟਰ ਕੋਲ ਗਿਆ, ਉਹਨੇ ਮੈਨੂੰ ਲੰਬਾ ਪਾ ਲਿਆ, ਸਾਰੇ ਟੈਸਟ ਕਰਕੇ ਕਹਿੰਦਾ ਹੁਣ ਹੀ ਤੇਰੇ ਸਟੰਟ ਪਾਉਣਾ ਪਊਗਾ। ਮੈਂ ਕਿਹਾ ਵੀ ਚੱਲ ਕੋਈ ਨਹੀਂ, ਜੇ ਐਂ ਮਾਰਨਾ ਹੋ ਰੱਬ ਨੇ ਤਾਂ ਵੀ ਕੋਈ ਨਹੀਂ, ਜੇ ਬਚਾਉਣਾ ਤਾਂ ਵੀ ਕੋਈ ਨਹੀਂ। ਮੈਂ ਕਿਹਾ ਯਾਰ ਮੈਂ ਨਹੀਂ ਪਵਾਉਣਾ, ਇੱਥੇ ਆ ਕੇ ਮੈਂ ਕਹਿੰਦਾ ਸੀਗਾ ਇੱਥੇ ਟੈਸਟ ਕਰਾਵਾਂਗੇ, ਕੋਈ ਸੱਚ ਜਿੱਤ ਹੋਊਗਾ ਥੋੜ੍ਹਾ ਬਹੁਤਾ, ਤਾਂ ਇੱਥੇ ਟੈਸਟ ਕਰਾਇਆ, ਕੋਈ ਰੋਗ ਹੀ ਨਹੀਂ ਹੈਗਾ। ਹੁਣ ਤੁਸੀਂ ਦੱਸੋ, ਡਾਕਟਰ ਨੇ ਢਾ ਲਿਆ ਸੀ ਮੈਨੂੰ ਤਾਂ, ਪਰ ਬਚਾ ਲਿਆ ਗੁਰੂ ਵਾਲਾ ਕਰਕੇ। ਇਹ ਇਸ ਤਰ੍ਹਾਂ ਉਹਨੂੰ ਵਿਦਿਆ ਉਹਨੂੰ ਵੀ ਪੜ੍ਹੀ ਆ, ਪਰਉਪਕਾਰ ਕੋਈ ਨਹੀਂ ਅੰਦਰ, ਅਤੇ ਤੁਸੀਂ ਕਿਵੇਂ ਕਹੋਗੇ ਪਰਉਪਕਾਰੀ ਆ? ਇਕੱਲੇ ਡਾਕਟਰਾਂ ਦਾ ਰੋਗ ਨਹੀਂ, ਉੱਥੇ ਸਾਰਿਆਂ ਨੂੰ ਲੱਗਿਆ ਹੋਇਆ ਰੋਗ। ਅਤੇ ਆਹ ਦੇਖ ਲਓ ਆਪਾਂ ਹਾਲਤ ਕੀ ਦੇਖਦੇ ਹਾਂ, ਫਿਰ ਉਹਨੂੰ ਲੋਕਾਂ ਦੀ ਪੜ੍ਹੇ ਲਿਖੇ ਲੋਕ, ਕੋਈ ਐਸ ਪੀ ਡੀ ਐਸ ਪੀ ਲੱਗਿਆ ਵਾ, ਹਾਲਤ ਆਪਦੀ ਕਿੰਨੀ ਖਰਾਬ ਕਰ ਲਈ, ਕਿਉਂਕਿ ਵਿਦਿਆ ਤਾਂ ਉਹਨਾਂ ਨੇ ਪੜ੍ਹੀ ਸੀ। ਜਦੋਂ ਅਸੀਂ ਇੱਕੋ ਵਿੱਦਿਆ ਪੜ੍ਹਾਂਗੇ ਅਸੀਂ ਮਨਮੁੱਖ ਹੋਵਾਂਗੇ, ਜਦੋਂ ਅਸੀਂ ਦੂਜੀ ਵਿੱਦਿਆ ਪੜ੍ਹਾਂਗੇ ਜਿਹੜੀ ਗੁਰੂ ਨੇ ਵਿੱਦਿਆ ਦਿੱਤੀ ਹੈ ਸਾਨੂੰ, ਆਹ ਵਿੱਦਿਆ ਹੈ ਅਸਲ ਜਿਹੜੀ ਵਿੱਦਿਆ। ਪਹਿਲੇ ਸਮੇਂ 'ਚ ਦੋਨੇ ਵਿੱਦਿਆ ਪੜ੍ਹਾਈਆਂ ਜਾਂਦੀਆਂ ਸੀ। ਜਿਹੜੇ ਸਕੂਲ ਹੁੰਦੇ ਸੀ ਉਹ ਗੁਰਦੁਆਰਿਆਂ 'ਚ ਹੁੰਦੇ ਸੀ, ਮਦਰਸਿਆਂ 'ਚ ਹੁੰਦੇ ਸੀ, ਇਸ ਕਰਕੇ ਉੱਥੇ ਦੋਨੇ ਵਿੱਦਿਆ, ਜਿੱਥੇ ਸੰਸਾਰ ਦੀ ਵਿੱਦਿਆ ਦਿੱਤੀ ਜਾਂਦੀ ਉਹ ਧਰਮ ਦੀ ਵਿੱਦਿਆ ਦਿੱਤੀ ਜਾਂਦੀ ਸੀ, ਇਸ ਕਰਕੇ ਬੰਦੇ ਪਰਉਪਕਾਰੀ ਸੀ। ਅੱਜ ਸੰਸਾਰ ਦੀ ਵਿੱਦਿਆ ਹੀ ਵਿੱਦਿਆ ਪੜ੍ਹੀ ਜਾਂਦੀ ਹੈ ਦੁਨੀਆ, ਧਰਮ ਦੀ ਵਿੱਦਿਆ ਪੜ੍ਹਨ ਦਾ ਟਾਈਮ ਹੀ ਨਹੀਂ ਬੱਚਿਆਂ ਕੋਲ, ਅਤੇ ਨਾ ਮਾਂ ਪਿਓ ਕਹਿੰਦੇ ਵੀ ਇਹ ਵੀ ਪੜ੍ਹ ਲਓ, ਕਹਿੰਦੇ ਨਹੀਂ ਨਹੀਂ ਇਸ ਤੈਨੂੰ ਅਫਸਰ ਬਣਾਉਣਾ। ਚਲੋ ਅਫਸਰ ਬਣਾ ਲੈਂਦੇ ਆ, ਚਲੋ ਵਧੀਆ ਗੱਲ ਆ, ਮਿਹਨਤ ਕਰਕੇ ਬਾਅਦ 'ਚ ਜਦੋਂ ਸਾਂਭਦੇ ਨਹੀਂ ਗੇ, ਅਫਸਰਾਂ ਨੇ ਕਿੱਥੇ ਸਾਂਭਣਾ ਭਾਈ, ਉਹ ਜਦੋਂ ਸਾਂਭਦੇ ਨਹੀਂ ਗੇ ਫਿਰ ਦੁਖੀ ਹੁੰਦੇ ਆ, ਕਿਉਂਕਿ ਆਹ ਵਿੱਦਿਆ ਨਹੀਂ ਪੜ੍ਹਾਈ, ਪਰਉਪਕਾਰ ਕਿੱਥੋਂ ਆਊਗਾ? ਆਹ ਜਿਹੜੀ ਵਿੱਦਿਆ ਹੁਣ ਇੱਥੇ ਕੀ ਕਹਿੰਦੇ ਨੇ, ਮਾਧੋ ਅਵਿਦਿਆ ਹਿੱਤ ਕੀਨ, ਹਿੱਤ ਕਹਿੰਦੇ ਨੇ ਮੋਹ ਨੂੰ, ਕਹਿੰਦੇ ਵਿਦਿਆ ਨਾਲ ਮੋਹ ਕਰਦੇ ਨੇ, ਵਿਦਿਆ ਨਾਲ ਮੋਹ ਨਹੀਂ ਕਰਦੇ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਆਹ ਜਿਹੜੀ ਵਿਦਿਆ ਹੈ ਨਾ ਇਹਨੂੰ ਬ੍ਰਹਮ ਵਿਦਿਆ ਕਹਿੰਦੇ ਨੇ, ਇਹ ਪੜ੍ਹਨੀ ਪੈਂਦੀ ਹੈ। ਵਾਹਿਗੁਰੂ ਨੇ ਕਿਰਪਾ ਕੀਤੀ, ਵੈਸੇ ਤਾਂ ਮੈਂ 10-12 ਸਾਲ ਲਗਾਤਾਰ ਪੜ੍ਹਦਾ ਰਿਹਾ, ਪਰ ਇੱਕ ਸਾਲ ਮੈਂ ਆਪਣੀ ਡਿਊਟੀ, ਮੈਂ ਡਿਊਟੀ ਕਰਦਾ ਸੀ, ਇੱਕ ਸਾਲ ਮੈਂ ਆਪਣੀ ਡਿਊਟੀ ਛੱਡ ਕੇ ਇਹ ਵਿਦਿਆ ਪੜ੍ਹੀ। ਮੈਨੂੰ ਬਹੁਤ ਲੋਕਾਂ ਨੇ ਇਹ ਕਿਹਾ, ਉਦੋਂ ਵਧੀਆ ਤਨਖਾਹ ਸੀ, ਮੈਂ ਵਿਦਾਊਟ ਪੇ ਛੁੱਟੀ ਲੈ ਕੇ ਇਹ ਵਿਦਿਆ ਪੜ੍ਹੀ, ਜਦੋਂ ਮੈਨੂੰ ਕਹਿੰਦੇ ਮੂਰਖਾ ਇੰਨੀ ਤਨਖਾਹ ਮਿਲਦੀ ਹੈ ਛੱਡ ਕੇ ਬਹਿ ਗਿਆ ਜਾ ਕੇ, ਮੈਨੂੰ ਪਤਾ ਸੀ ਮੈਂ ਕੀ ਲੈ ਰਿਹਾ। ਇਸ ਕਰਕੇ ਇਹ ਵਿਦਿਆ ਪਰਉਪਕਾਰੀ ਹੈ, ਤੁਸੀਂ ਦੂਜਿਆਂ ਦਾ ਪਰਉਪਕਾਰ ਕਰੋਗੇ, ਤੁਸੀਂ ਆਪ ਗੁਰੂ ਦੇ ਮਾਰਗ 'ਤੇ ਚੱਲੋਗੇ, ਦੁਨੀਆਂ ਨੂੰ ਦੁਨੀਆਂ ਦੇ, ਜੇ ਕਿਤੇ ਆਹ ਵਿੱਦਿਆ ਦੁਨੀਆਂ ਨੂੰ ਪੜ੍ਹਾ ਦਿੱਤੀ ਜਾਵੇ ਨਾ, ਜਿਹੜੇ ਬਾਰਡਰ ਬੂਡਰ ਬਣੇ ਆ ਸਭ ਕੁਛ ਖਤਮ ਹੋ ਜਾਣਗੇ। ਇਹ ਕਾਰਨ ਹੈ ਜਿਹੜੀ ਅਵਿੱਦਿਆ ਸੰਸਾਰ ਨੂੰ ਅੱਜ ਡੁਬੋ ਰਹੀ ਹੈ। ਹੁਣ ਭਗਤ ਰਵਿਦਾਸ ਕਹਿੰਦਾ ਇਹ ਅਵਿੱਦਿਆ ਕਰਕੇ ਦੁਨੀਆਂ ਡੁੱਬੀ ਹੋਈ ਹੈ, ਇਹਨਾਂ ਨੇ ਵਿੱਦਿਆ ਗੁਰੂ ਦੀ ਵਿੱਦਿਆ ਨਹੀਂ ਲਈ, ਬ੍ਰਹਮ ਵਿੱਦਿਆ ਨਹੀਂ ਲਈ, ਬ੍ਰਹਮ ਗਿਆਨ ਨਹੀਂ ਇਹਨਾਂ ਨੂੰ ਹੈਗਾ। ਆਹ ਜਿਹੜੀ ਗੁਰਬਾਣੀ ਹੈ ਇਹ ਬ੍ਰਹਮ ਆ, ਇਹ ਬ੍ਰਹਮ ਦਾ ਗਿਆਨ ਆ, ਜਿਹੜਾ ਲੈਂਦਾ ਉਹਨੂੰ ਕੀ ਕਹਿੰਦੇ ਨੇ, ਗਿਆਨੀ। ਗਿਆਨੀ ਦਾ ਭਾਵ ਕੀ ਆ, ਜਿਹਨੂੰ ਗੁਰੂ ਦਾ ਗਿਆਨ ਇੱਕ ਨਾਲ ਜੁੜਿਆ ਹੋਇਆ ਉਹ ਗਿਆਨੀ ਹੁੰਦਾ। ਵੈਸੇ ਤਾਂ ਅਸੀਂ ਪਿੰਡਾਂ ਦੇ ਵਿੱਚ ਅੱਗੇ ਨਾ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਥੋੜ੍ਹਾ ਬਹੁਤਾ ਪੜ੍ਹ ਜਾਂਦਾ ਸੀਗਾ ਜਾਂ ਥੋੜ੍ਹੀ ਬਹੁਤੀ ਬਾਣੀ ਪੜ੍ਹਨ ਜਾਂਦਾ ਸੀ, ਕਹਿੰਦੀ ਸੀ ਗਿਆਨੀ ਆ। ਇਸ ਕਰਕੇ ਗਿਆਨੀ ਉਹਨੂੰ ਕਹਿੰਦੇ ਨੇ ਜਿਹੜਾ ਇਹ ਵਿੱਦਿਆ ਪੜ੍ਹ ਕੇ ਇੱਕ ਦਾ ਧਿਆਨ ਕਰਦਾ ਉਹਨੂੰ ਕਹਿੰਦੇ ਆ ਗਿਆਨੀ। ਸੋ ਗਿਆਨੀ ਜੋ ਸਿਮਰੈ ਏਕ, ਜਿਹੜਾ ਇੱਕ ਨੂੰ ਜਪਦਾ, ਇੱਕ ਦਾ ਹੀ ਧਿਆਨ ਕਰਦਾ, ਦੂਜੇ ਵੱਲ ਧਿਆਨ ਜਾਂਦਾ ਹੀ ਨਹੀਂ ਉਹਦਾ। ਇਹ ਵਿੱਦਿਆ ਜਿਹੜੀ ਹੈ ਇਹ ਪੜ੍ਹਨੀ ਪੈਂਦੀ ਆ। ਇਸ ਕਰਕੇ ਇਹ ਵਿੱਦਿਆ ਜਦੋਂ ਅਸੀਂ ਪੜ੍ਹਾਂਗੇ ਨਾ, ਇਹਨੂੰ ਬ੍ਰਹਮ ਵਿੱਦਿਆ ਕਹਿੰਦੇ ਨੇ। ਬ੍ਰਹਮ ਕਹਿੰਦੇ ਨੇ ਪਰਮਾਤਮਾ ਨੂੰ, ਪਰਮਾਤਮਾ ਨੂੰ ਮਿਲਣ ਦੀ ਇਹਨਾਂ ਮਹਾਂਪੁਰਖਾਂ ਨੇ ਆਪ ਜੋ ਰਸਤਾ ਅਖਤਿਆਰ ਕੀਤਾ, ਕਿਵੇਂ ਸਾਰਾ ਸੰਸਾਰ 'ਚ ਕੀ ਖੇਲ ਆ, ਉਹਨਾਂ ਨੇ ਸਾਰਾ ਸ਼ਬਦਾਂ 'ਚ ਭੇਜ ਦਿੱਤਾ, ਇਹਨੂੰ ਬ੍ਰਹਮ ਗਿਆਨ ਕਹਿੰਦੇ ਨੇ ਗੁਰਬਾਣੀ। ਹੁਣ ਜਿਹੜਾ ਮਨ ਹੈ ਇਹਨੂੰ ਗਿਆਨੀ ਕਹਿੰਦੇ ਨੇ, ਅਤੇ ਮਹਾਰਾਜ ਕਹਿੰਦੇ ਇਸ ਸੰਸਾਰ 'ਚੋਂ ਉਹ ਜੀਵ ਤਰੂਗਾ ਜਿਹਨੂੰ ਇਹ ਗਿਆਨ ਹੋਊਗਾ। ਰੋਜ਼ ਤੁਸੀਂ ਸ਼ਬਦ ਪੜ੍ਹਦੇ ਹੋ, ਇਹ ਸੰਸਾਰ 1600 ਪੜ੍ਹਨਗੇ ਸ਼ਾਮ ਨੂੰ, ਘਰੇ ਜਾ ਕੇ ਪੜ੍ਹ ਲਿਓ ਧਿਆਨ ਨਾਲ ਇਹ ਸ਼ਬਦ। ਕਹਿੰਦੇ ਆਹ ਸੰਸਾਰ ਆ ਜਿਹੜਾ ਇਹ ਕੀ ਆ, ਬੇਕਾਰ। ਹੁਣ ਅਸੀਂ ਕਹਿੰਦੇ ਨਹੀਂ ਬੇਕਾਰ ਨਹੀਂ, ਗੁਰੂ ਤਾਂ ਕਹਿੰਦੇ ਝੂਠ ਆ। ਇਹ ਸੰਸਾਰ ਬੇਕਾਰ ਸੈਂਸੇ, ਜਿਹੜਾ ਸੰਸਾਰ ਨਾਲ ਜੁੜਿਆ ਉਹਦੇ ਅੰਦਰ ਸੈਂਸੇ ਫਿਕਰ ਹੋਣਗੇ, ਚਿੰਤਾ ਝੋਰੇ ਹੋਣਗੇ, ਨਹੀਂ ਹੈਗੇ ਤਾਂ ਦੱਸੋ। ਜਿੰਨੇ ਵੱਧ ਜੁੜੀ ਜਾ ਰਹੇ ਉਨੀ ਦੁਨੀਆਂ 'ਚ ਹਾਲਤ ਖਰਾਬ ਹੁੰਦੀ ਜਾ ਰਹੀ, ਡਿਪਰੈਸ਼ਨ 'ਚ। ਕਾਰਨ ਕੀ ਆ, ਕਿ ਵਿੱਦਿਆ ਨਹੀਂ ਪੜ੍ਹੀ। ਇਹ ਸੰਸਾਰ ਬੇਕਾਰ ਸੈਂਸੇ ਮੈਂ ਤਰਿਓ ਬ੍ਰਹਮ ਗਿਆਨੀ, ਬ੍ਰਹਮ ਦੀ ਵਿੱਦਿਆ ਗੁਰਬਾਣੀ, ਜਿਹੜਾ ਇਹ ਵਿੱਦਿਆ ਲੈਂਦਾ ਉਹਨੂੰ ਗਿਆਨੀ ਕਹਿੰਦੇ ਨੇ, ਉਹ ਤਰ ਜਾਂਦਾ। ਬ੍ਰਹਮ ਅਵਸਥਾ ਉਹ ਵੱਖਰੀ ਚੀਜ਼ ਹੈ, ਚਲੋ ਬ੍ਰਹਮ ਗਿਆਨੀ ਦੀ ਅਵਸਥਾ ਉਹ ਵੱਖਰੀ ਆ, ਗੁਰਬਾਣੀ 'ਚ ਦਿੱਤੀ ਹੋਈ ਆ, ਉਹ ਇੱਕ ਅਵਸਥਾ ਹੈ ਜਾ ਕੇ। ਪਰ ਬ੍ਰਹਮ ਦਾ ਗਿਆਨ ਹੋ ਜਾਣਾ, ਬ੍ਰਹਮ ਦੀ ਵਿੱਦਿਆ ਪੜ੍ਹ ਲੈਣ ਦੇ ਨਾਲ ਵੀ ਜੀਵਨ ਮੁਕਤ ਹੋ ਜਾਂਦਾ ਬੰਦਾ। ਇਸ ਕਰਕੇ ਇਹ ਵਿੱਦਿਆ ਆਪ ਪੜ੍ਹਿਆ ਕਰੋ, ਬੱਚਿਆਂ ਨੂੰ ਪੜ੍ਹਾਇਆ ਕਰੋ। ਕਈ ਵਾਰ ਇਹ ਬੱਚੇ ਮਾਂ ਪਿਓ ਆਪ ਨਹੀਂ ਪੜ੍ਹਦੇ, ਬੱਚਿਆਂ ਨੂੰ ਕਹਿਣਗੇ ਪੜ੍ਹਾ ਦਿਓ, ਬੱਚਿਆਂ ਨੂੰ ਪੜ੍ਹਾਉਣੀ ਆ, ਆਪ ਵੀ ਪੜ੍ਹਨੀ ਆ, ਇਸ ਲਈ ਦੋਨਾਂ ਨੇ ਪੜ੍ਹਨੀ ਪੈਣੀ ਹੈ। ਜੇ ਦੋਨੇ ਪੜ੍ਹਨਗੇ ਤਾਂ ਇੱਕ ਮਤ ਹੋ ਜਾਣਗੇ। ਤਾਂ ਕਰਕੇ ਮਾਧੋ ਅਵਿੱਦਿਆ ਹੈ ਤਕੀਨ, ਵਿਵੇਕ ਦੀਪ ਮਲੀਨ, ਜਿਹੜੀ ਸਾਡੀ ਬੁੱਧ ਹੈ ਵਿਵੇਕ ਆ, ਇਹ ਬੁੱਧ ਵਿਵੇਕ ਉਦੋਂ ਹੁੰਦੀ ਹੈ ਜਦੋਂ ਇਹ ਗਿਆਨ ਹਿਰਦੇ 'ਚ ਵੱਸਦਾ, ਨਹੀਂ ਮਲੀਨ, ਸਾਡੀ ਮਤ ਮਲੀਨ ਹੋ ਜਾਂਦੀ ਹੈ, ਮਨ ਮਲੀਨ ਹੋ ਜਾਂਦਾ, ਦਿਸਦਾ ਨਹੀਂ ਉਹਨੂੰ ਕੁਛ ਵੀ, ਉਹਨੂੰ ਆਪਣਾ ਪਰਾਇਆ ਨਹੀਂ ਦਿਸਦਾ, ਉਹ ਜਿਹਦਾ ਮਰਜ਼ੀ ਹੱਕ ਮਾਰਦਾ। ਹੱਕ ਪਰਾਇਆ ਨਾਨਕਾ ਉਂਝ ਪੜੀ ਜਾਂਦਾ, ਉਸ ਸੂਰ ਸਗਾਏ। ਅਵਿੱਦਿਆ ਹੈ ਤਕੀਨ, ਵਿਵੇਕ ਦੀਪ ਮਲੀਨ, ਉਹਨਾਂ ਦੀ ਮਤ ਮਾਰੀ ਗਈ, ਉਹ ਦੂਜਿਆਂ ਦਾ ਹੱਕ ਮਾਰਦੇ ਨੇ। ਗੁਰਸਿੱਖ ਦੀ ਨਿਸ਼ਾਨੀ ਉਹ ਕਿਸੇ ਦਾ ਹੱਕ ਨਹੀਂ ਮਾਰੂਗਾ, ਉਹ ਇੱਕ ਰੁਪਈਆ ਵੀ ਨਹੀਂ ਕਿਸੇ ਦਾ ਰੱਖੂਗਾ। ਤੇ ਇੱਥੇ ਵੀ ਇਹ ਤਾਂ ਕੰਮ ਚੱਲ ਪਿਆ, ਆਪਾਂ ਤਾਂ ਉੱਧਰ ਕਹੀ ਜਾਂਦੇ, ਇੱਥੇ ਵੀ ਇਹ ਬਿਮਾਰੀ ਆ ਗਈ ਹੈ ਨਾਲ ਹੀ, ਤਾਂ ਆ ਗਈ ਹੈ ਕਿ ਆਹ ਗਿਆਨ ਨਹੀਂ ਹੈਗਾ। ਉਂਝ ਮੱਥਾ ਟੇਕ ਜਾਂਦੇ ਅਸੀਂ, ਇਹ ਗਿਆਨ ਲੈ ਕੇ ਤੁਸੀਂ ਛੱਡ ਕੇ ਦੇਖੋ ਇਹ ਚੀਜ਼ ਤੇ ਤੁਹਾਡਾ, ਕਿਉਂਕਿ ਇਹਨੇ ਤਾਂ ਡੁਬੋ ਦੇਣਾ, ਕਿਸੇ ਦਾ ਹੱਕ ਮਾਰੋਗੇ ਇਹਨੇ ਡੁਬੋ ਦੇਣਾ ਤੁਹਾਨੂੰ। ਜੇ ਕਿਸੇ ਦਾ ਹੱਕ ਨਹੀਂ ਮਾਰੋਗੇ ਤੁਸੀਂ ਵੀ ਤਰ ਜਾਓਗੇ, ਆਪਣਾ ਪਰਿਵਾਰ ਵੀ ਤਾਰ ਜਾਓਗੇ। ਇਸ ਕਰਕੇ ਵਿਵੇਕ ਦੀਪ ਮਲੀਨ, ਇਹ ਰਹਾਉ ਦੀ ਪੰਗਤੀ ਆ। ਭਗਤ ਰਵਿਦਾਸ ਜੀ ਕਹਿੰਦੇ ਇਹ ਵਿਵੇਕ ਬੁੱਧ ਨਹੀਂ ਹੈਗੀ ਇਹਨਾਂ ਦੀ। ਹਾਰ ਪਰੇ ਉਹ ਸਵਾਮੀ ਕੇ ਦੁਆਰੇ ਅਸੀਂ ਗੁਰੂ ਦੇ ਦਰ ਤੇ ਡਿੱਗਦੇ ਹਾਂ ਵੀ ਮੈਨੂੰ ਇਹ ਬੁੱਧ ਬਖਸ਼ੋ। ਹਾਰ ਪਰੇ ਉਹ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾਂ, ਇੱਥੇ ਵਿਵੇਕ ਬੁੱਧ ਲੈਣ ਲਈ ਆਉਂਦੇ ਆਪਾਂ, ਇਹ ਤਾਂ ਆਊਗੀ ਜੇ ਲਗਾਤਾਰ ਇਹ ਵਿੱਦਿਆ ਪੜ੍ਹਾਂਗੇ। ਜਦੋਂ ਅਸੀਂ ਲਗਾਤਾਰ ਰੋਜ਼ ਆ ਕੇ ਸੰਗਤ 'ਚ ਗੁਰਬਾਣੀ ਦੀ ਵਿਚਾਰ ਨੂੰ ਸੁਣਾਂਗੇ ਨਾ, ਮੇਰਾ ਇਹ ਤਜਰਬਾ, ਮੇਰਾ ਇਹ ਦਾਅਵਾ ਵੀ ਹੈ, ਕਿਉਂਕਿ ਮੇਰਾ ਗੁਰੂ ਪੂਰਾ, ਤੁਸੀਂ ਪ੍ਰਚਾਰਕ ਬਣ ਜਾਓਗੇ। ਇਹ ਮੇਰਾ ਆਪਣਾ ਤਜਰਬਾ ਹੈ, ਕਿਉਂਕਿ ਬਹੁਤ ਸਾਰੇ ਗੁਰਮੁਖ, ਮੈਂ 2008 ਤੋਂ ਬਾਹਰਲੇ ਦੇਸ਼ਾਂ 'ਚ ਪ੍ਰਚਾਰ ਕਰਨ ਜਾਣ ਲੱਗਿਆ, ਉਦੋਂ ਪਹਿਲਾਂ ਇੰਡੀਆ 'ਚ ਵੀ ਹੱਜ ਵੀ ਕਰਦੇ ਜਿੱਥੇ ਵੀ ਜਾਈਏ। ਮੈਂ ਜਰਮਨੀ ਦੇਸ਼ 'ਚ ਗਿਆ ਅਤੇ ਉੱਥੇ ਅੱਜ ਮੈਂ ਗਿਆ ਨਹੀਂ ਹੁਣ 19 ਤੋਂ ਬਾਅਦ ਕਿਤੇ, ਉੱਥੇ ਜਿਨ੍ਹਾਂ ਗੁਰਮੁਖਾਂ ਨੂੰ ਇਹ ਵਿੱਦਿਆ ਪੜ੍ਹਾਈ ਉਹ ਅੱਜ ਪ੍ਰਚਾਰਕ ਨੇ, ਅੱਜ ਉਹ ਕਥਾ ਕਰਦੇ ਨੇ, ਕਈ ਗੁਰਮੁਖ ਨੇ। ਬੜੀ ਖੁਸ਼ੀ ਹੁੰਦੀ ਹੈ ਮਨ ਨੂੰ ਵੀ ਇਹ ਵਿਵੇਕ ਦੀਪ ਉਹਨਾਂ ਦੇ ਅੰਦਰ ਬਲ ਗਿਆ, ਕਿਉਂਕਿ ਉਹਨਾਂ ਨੇ ਗੁਰੂ ਦਾ ਗਿਆਨ ਲੈ ਲਿਆ। ਇਹ ਪਰਉਪਕਾਰ, ਭਾਈ ਗੁਰਦਾਸ ਤਾਂ ਆਪਣੀਆਂ ਵਾਰਾਂ 'ਚ ਕਹਿੰਦੇ ਨਾ ਵੀ ਇੱਕ ਸ਼ਬਦ ਵੀ ਗੁਰੂ ਦੇ ਸਿੱਖ ਨੂੰ ਸਿਖਾ ਦਿਓ ਕਿਤੇ, ਕਹਿੰਦੇ ਸੱਤ ਮੰਦਰ ਸੋਨੇ ਜਿੰਨਾ ਦਾਨ ਕਰਨ ਦੇ ਬਰਾਬਰ ਹੈ। ਅਤੇ ਇਹ ਸਿੱਖ ਦਾ ਫਰਜ਼ ਸੀਗਾ, ਜਿਹਨੂੰ ਮਹਾਰਾਜ ਕਹਿੰਦੇ ਸਿੱਖਾਂ ਦੀ ਡਿਊਟੀ ਆ, ਉਹ ਆਪ ਇਸ ਮਾਰਗ 'ਤੇ ਚੱਲਣ, ਹੋਰਨਾਂ ਨੂੰ ਤੋਰਨ। ਸਾਡਾ ਤਾਂ ਜੀਵਨ ਸਫਲ ਹੋਣਾ ਹੀ ਹੈ ਜੇ ਅਸੀਂ ਇਸ ਮਾਰਗ 'ਤੇ ਚੱਲਾਂਗੇ, ਪਤਾ ਨਹੀਂ ਹੋਰ ਕਿੰਨਿਆਂ ਕਦੇ ਜੀਵਨ ਸਫਲ ਕਰ ਜਾਓਗੇ। ਅਸੀਸਾਂ ਮਿਲਣਗੀਆਂ ਤੁਹਾਨੂੰ, ਉਹ ਅਸੀਸਾਂ ਦੇਣਗੇ, ਤੁਹਾਡਾ ਪਰਮਾਤਮਾ ਨੂੰ ਮਿਲਾਪ ਹੋਜੂ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਗੁਰਬਾਣੀ ਗਾਧ ਬੋਧ ਹੈ, ਗੁਰਬਾਣੀ ਦੀ ਵਿਚਾਰ ਕਰਦੇ, ਕਿਉਂਕਿ ਕੱਲ੍ਹ ਫਿਰ ਵਿਚਾਰ ਕਰਾਂਗੇ ਅੱਧੂ ਅੱਗੇ ਬੇਣੀ ਭਗਤ ਜੀ ਅਤੇ ਸੈਣ ਜੀ ਅਤੇ ਅੱਗੇ ਗੁਰਸਿੱਖਾਂ ਦਾ ਫਿਰ ਦੱਸਿਆ ਗਿਆ ਸਾਰਾ। ਇਹ ਸ਼ਬਦ ਪੂਰਾ ਨਹੀਂ ਹੋਇਆ ਹਜੇ, ਕਿਉਂਕਿ ਸਮਾਂ ਪੂਰਾ ਹੋ ਗਿਆ, ਸਮੇਂ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਆਪਾਂ ਗੁਰੂ ਦੀ ਗੱਲ ਕਰਨੀ ਹੁੰਦੀ ਹੈ। ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ, ਬਾਣੀ ਸੁਣਨ ਆਇਆ ਕਰੋ ਰੋਜ਼, ਨਹੀਂ ਤਾਂ ਘਰੇ ਬੈਠੇ ਨਹੀਂ ਟਾਈਮ ਗੁਰਦੁਆਰੇ ਆਉਣ ਦਾ, ਕਈ ਵਾਰੀ ਦੂਰੋਂ ਨੇੜਿਓ ਤਾਂ ਘਰੇ ਬੈਠੇ ਸੁਣ ਸਕਦੇ ਹੋ। ਸਾਰੇ ਗੁਰੂ ਘਰਾਂ ਦੇ ਵਿੱਚ ਕਥਾ ਕੀਰਤਨ ਹੋ ਰਿਹਾ, ਇਹ ਘਰਾਂ ਦੇ ਵਿੱਚ ਸ਼ੁਰੂ ਕਰੋ। ਵਾਹਿਗੁਰੂ ਕਿਰਪਾ ਕਰਨ, ਹੋਈਆਂ ਭੁੱਲ ਚੁੱਕਾ ਨਾ ਚਿਤਾਰਨੀਆਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਆਪ ਸਭ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਪਮਾਲ, ਉਹਨਾਂ ਪਾਸੋਂ ਗੁਰ ਇਤਿਹਾਸ

0: सतगुरु महाराज जी के पावन दरबार की हाजिरी भर रही गुरु की प्यारी गुरसिख संगत बड़भागे हो। गुरु महाराज जी ने कृपा बख्शिश की, गुरु दरबार दे विच आके अपा गुरु की वडियाई नू, गुरु के जस नू बड़े प्यार ते सत्कार दे नाल सरवण करते हैं। सेवक परिवार वालों गुरु के कीर्तन की सेवा, गुरु के लंगर की सेवा की जा रही है। बाबा भागो जी की याद दे विच नगर बल्लां समुचियां गुरु प्यारियां गुरसिख संगतां दे वल्लों, नगर निवासियां दे वल्लों, आले दुआले नगरां दी संगत दे वल्लों, उन्हां महापुरखां दी याद दे विच श्री अखंड पाठ प्रारंभ होए हुए ने, जो कल नूं भोग पैणगे, दीवान सजाए जाणगे। अज दे जो शामां दे सुधर दे दीवानां दी सेवा कर रहे ने परिवार, आलू वालिया परिवार है, अपने परिवार रिश्तेदारां दे नाल बेटी दे जन्मदिन नूं मनाउंदे हुए सतगुरु महाराज जी दे गुरु के लंगरां दी सेवा कर रहे ने। बैंस परिवार अपने बच्चों की पहली एनवर्सरी मनाउंदे हुए ते सतगुरु महाराज जी का कोट कोट शुकराना कर रहे ने। सचे पातशाह मेहर भरिया हथ रखी चढ़दी कला बख्शी समरा परिवार, वह भी गुरु के प्यारियो अपने बच्चों की चढ़दी कला वास्ते सतगुरु महाराज जी का शुकराना कर रहे ने। समूह परिवार संगतां जो सतगुरु महाराज जी के पावन दरबार के जुड़िया ने, फतेह प्रवान करो। कोई भी रसना बांझी ना जावे, आखो गज वज के जी वाहिगुरु जी का खालसा
1: वाहिगुरु जी की फतेह।
0: गुरु घर के महान व्याख्याकार भाई साहब भाई गुरदास जी, ये इंसान बंदे तो ही पुछदे ने, काहू की संगत मिल जीवन मुक्त हुए, काहू की संगत मिल जमपुर जाता, केड़ी संगत तेरी जिंदगी बना सकती है, केड़ी संगत तेरी जिंदगी बर्बाद कर सकती है। हुण जो पूछा गया फिर साढ़े सामने गुरु के प्यारे दो तरह की संगत आउंदी है, एक गुरु दे नाल जुड़िया होयां दी, एक चंगियां दी, एक नेक बंदियां दी, एक जिहड़े विगड़ चुके हुंदे ने जिन्हों आपां माड़ी संगत कह दिंदे आ, कुसंग कह दिंदे, उन्हां दी वी साढ़े सामने संगत है। अज चाहे माता पिता कैनेडा दे विच ने, विदेश दे विच ने, पंजाब दे विच ने, मापियां नूं इक्को ही चिंता जिहड़ी वड वड के खांदी आ, वी साडे बच्चे किते ड्रग वाले पासे ना तुर पैण, साडे बच्चे किते माड़ी संगत दे विच पै ना जाण। हर माता पिता यही अरदास करदा। अज तां इत्थों तक कहण लग पए ने, कहिंदे बैंक बैलेंस छड्डो, जिन्हां ने आपदे बच्चे सांभ ले, सब कुछ उन्होंने सांभ लिया, सारा कुछ ही सांभ लिया उन्होंने। गुरु महाराज कृपा करे हरेक बच्चों नूं चंगी संगत वेले माड़ी संगत तो दाता बचा के रखे। जदों आया ये सवाल कहिंदे कीड़ी संगत, फिर सीधी गल सी जिहड़े जुड़े हुए ने, जिन्हां नेक बंदियां दी संगत आ तेरी जिंदगी बनावेगी, जिहड़ी माड़ी संगत आ तेरी जिंदगी बर्बाद कर देवेगी। एक संगत भलिया पुरशां दी जिहड़ी ठगां नूं नेक बना देवे, एक संगत माड़े बंदियां दी जिहड़ी जुत्तियां सिर पवा दे। इसे लई सतगुरु महाराज ने अरदास बेनती दे विच अखीर ते जदों आ शब्द आपां दोहराउने आ ना रल मिल के, दाता सानू सही प्यारे मिलियो, सानू उन्हां दा संग मिले जिहड़े तेरे नाल जुड़े हुए। ਆਪਾਂ ਬਾਬਾ ਵਿਧੀ ਚੰਦ ਜੀ ਦਾ ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਉਹ ਪਹਿਲਾ ਘੋੜਾ ਲੈ ਕੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਭਾਈ ਰੂਪੇ ਨਗਰ ਗਿਆ ਨਾ, ਮਾਲਵੇ ਦਾ ਨਗਰ ਹੈ ਭਾਈ ਰੂਪਾ, ਉੱਥੇ ਗਿਆ, ਉਦੋਂ ਮਹਾਰਾਜ ਕਹਿੰਦੇ ਵਿਧੀ ਚੰਦ ਮੰਗ ਕੁਝ ਜੇ ਮੰਗਣਾ, ਉਹਨੇ ਹੱਥ ਜੋੜ ਕੇ ਆਖਿਆ ਦਾਤਾ ਜੇ ਤੁੱਠੇ ਹੋ ਨਾ, ਜੇ ਕਿਰਪਾ ਕਰਨੀ ਆ ਫਿਰ ਮੇਰੇ 'ਤੇ। ਵਿਧੀ ਚੰਦ ਨੇ ਫਿਰ ਹੱਥ ਜੋੜ ਕੇ ਝੋਲੀ ਅੱਡ ਕੇ ਆਹ ਮੰਗਿਆ, ਸਤਿਗੁਰਾਂ ਦਾ ਅੰਗ, ਸਾਧੂ ਦਾ ਸੰਗ, ਨਾਮ ਦਾ ਰੰਗ ਤੇ ਨਿਸ਼ਚਾ ਅਭੰਗ, ਇਹ ਬਣਿਆ ਰਹੇ ਮੈਨੂੰ ਸਤਿਗੁਰਾਂ ਦਾ ਅੰਗ, ਸਤਿਗੁਰੂ ਦੀ ਸਹਾਇਤਾ, ਸਤਿਗੁਰੂ ਮੇਰੇ 'ਤੇ ਮਿਹਰ ਭਰਿਆ ਹੱਥ ਰੱਖਣ। ਜਦੋਂ ਸਤਿਗੁਰੂ ਮਹਾਰਾਜ ਖੜ ਜਾਣ ਫਿਰ ਕਾਹਦਾ ਡਰ, ਕਾਹਦੀ ਚਿੰਤਾ, ਕਾਹਦਾ ਝੂਰਾ, ਕੋਈ ਝੂਰਾ ਨਹੀਂ ਰਹਿੰਦਾ ਜ਼ਿੰਦਗੀ ਦੇ ਵਿੱਚ ਜੋ ਗੁਰੂ ਖੜਾ ਹੈ ਤੇਰੇ ਨਾਲ। ਉਹ ਕਹਿੰਦੇ ਦਾਤਾ ਫਿਰ ਮੈਨੂੰ ਸੰਗ ਜਿਹੜਾ ਮਿਲੇ ਨਾ, ਸੰਗਤ ਮਿਲੇ, ਸਾਧੂ ਦੀ ਮਿਲੇ, ਰੱਬ ਦੇ ਪਿਆਰੇ ਦੀ ਜੁੜੀ ਹੋਈ, ਉਹਦੀ ਸੰਗਤ ਮਿਲ ਜਾਵੇ। ਜੇ ਮੇਰੇ 'ਤੇ ਕੋਈ ਰੰਗ ਚੜ੍ਹੇ, ਕੋਈ ਲਾਲਚ ਦਾ ਨਾ ਚੜ੍ਹੇ, ਕੋਈ ਹਉਮੈ ਦਾ ਨਾ ਚੜ੍ਹੇ, ਕੋਈ ਹੰਕਾਰ ਦਾ ਨਾ ਚੜ੍ਹੇ, ਜੇ ਚੜ੍ਹੇ ਤੇ ਨਾਮ ਦਾ ਰੰਗ ਚੜੀਏ, ਪ੍ਰੇਮ ਦਾ ਰੰਗ ਚੜੀਏ। ਉਹ ਪ੍ਰੇਮ ਗੀਤ ਹੈ ਮੌਤ ਤੇ ਜ਼ਿੰਦਗੀ ਦਾ, ਐ ਪਰ ਗੀਤ ਹੈ ਸਕਦਾ ਗਾ ਕੋਈ, ਜਿਹਦੇ ਚਿੱਤ ਪ੍ਰੇਮ ਦੀ ਲੋੜ ਹੋਵੇ ਉਹਦੇ ਅੰਦਰ ਹੈ ਨੱਚਦਾ ਚਾ ਕੋਈ। ਪ੍ਰੇਮ ਰੰਗਿਆਂ ਤੇ ਰੰਗ ਹੋਰ ਦੂਜਾ ਨਹੀਂ ਸਕਿਆ ਉੱਪਰ ਚੜਾ ਕੋਈ, ਇਹ ਰਾਸ ਹੈ ਜਗ ਤੇ ਬੜੀ ਮਹਿੰਗੀ, ਲੈ ਸਕਦਾ ਸੀਸ ਦੇ ਪਾਪ। ਇਤਿਹਾਸ ਕਹਿੰਦਾ ਜਿਹੜੇ ਇਸ ਰੰਗਣ ਵਿੱਚ ਰੰਗੇ ਗਏ ਉਹਨਾਂ ਨੂੰ ਚਰਖੜੀ ਤਾਂ ਦੀਦੀ ਸੀ, ਪਤਾ ਸੀ ਉਹ ਚਰਖੜੀ ਤੇ ਚਾੜ ਕੇ ਸਰੀਰ ਨੂੰ ਤੂੰਬਾ ਤੂੰਬਾ ਕਰ ਦੇਣਾ। ਉਹਨਾਂ ਸਾਹਮਣੇ ਉਬਲਦੇ ਦੇਗਿਆਂ ਦੇਗਾਂ ਸੀ, ਪਤਾ ਵੀ ਉਬਾਲ ਦੇਣਗੇ ਆਲੂ ਸਬਜ਼ੀਆਂ ਵਾਂਗੂ। ਉਹਨਾਂ ਸਾਹਮਣੇ ਆਰਾ ਪਿਆ ਸੀ, ਪਤਾ ਵੀ ਆਰੇ ਨੇ ਲੱਕੜ ਜਿਵੇਂ ਚੀਰੀ ਦੀ ਹੈ ਸਰੀਰ ਨੂੰ ਚੀਰ ਦੇਣਾ। ਪਰ ਉਹਨਾਂ ਤੇ ਕੋਈ ਲਾਲਚ ਦਾ ਕੋਈ ਡਰਾਬਿਆਂ ਦਾ ਰੰਗ ਅਸਰ ਨਾ ਹੋਇਆ, ਨਾਮ ਦਾ ਰੰਗ ਬਾਬਾ ਵਿਧੀ ਚੰਦ ਕਹਿੰਦਾ। ਤੇ ਨਿਸ਼ਚਾ ਅਭੰਗ ਬਣਿਆ ਰਹੇ ਦਾਤਾ, ਮੇਰਾ ਭਰੋਸਾ ਮੇਰਾ ਅਕੀਦਾ ਤੇਰੇ ਤੇ ਬਣਿਆ ਰਹੇ, ਇਹ ਟੁੱਟੇ ਨਾ ਕਦੇ। ਜਦੋਂ ਪਹਿਲਾ ਘੋੜਾ ਗੁਲਬਾਗ ਲੈ ਕੇ ਗਿਆ, ਫਿਰ ਉਹ ਦੂਜਾ ਘੋੜਾ ਲੈ ਕੇ ਗਿਆ ਦਿਲਬਾਗ, ਜਦੋਂ ਦੂਜਾ ਘੋੜਾ ਦਿਲਬਾਗ ਕੱਢਿਆ ਉਸਨੇ, ਉਹੀ ਹਰੀ ਦੇ ਪੱਤਣ ਥਾਈ ਹੁੰਦਾ ਹੋਇਆ। ਪਹਿਲਾਂ ਉਹਨੇ ਪੜਾ ਕੀਤਾ ਸੀ ਪਹਿਲੇ ਘੋੜੇ ਵੇਖ ਕੇ ਭਾਈ ਕੀ ਡਰੋਲੀ, ਫਿਰ ਦੂਜਾ ਜਿਹੜਾ ਉਹਨੇ ਪੜਾ ਕੀਤਾ ਵੱਡੇ ਘਰ ਭਾਈ ਆਕਲ ਜੀ ਦੇ ਪਾਸ, ਉਹਦੇ ਪਾਸ ਕੀਤਾ। ਉੱਥੇ ਮਾਲਿਸ਼ ਕੀਤੀ, ਨਿਹਾਰੀ ਦਿੱਤੀ ਘੋੜੇ ਨੂੰ, ਆਪ ਪ੍ਰਸ਼ਾਦਾ ਛਕਿਆ। ਦੂਜੇ ਦਿਨ ਫਿਰ ਗਿਆ, ਫਿਰ ਕਾਂਗੜ ਨਗਰ ਹੈ ਉੱਥੇ ਸਨ ਉਦੋਂ ਮੀਰੀ ਪੀਰੀ ਦੇ ਮਾਲਕ, ਉੱਥੇ ਪਹੁੰਚ ਗਿਆ। ਜਦੋਂ ਉੱਥੇ ਪਹੁੰਚਿਆ, ਉੱਥੇ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਨੇ ਹਿੱਕ ਨਾ ਲਾ ਲਿਆ, ਹਿੱਕ ਨਾ ਲਾ ਕੇ ਫਿਰ ਉਦੋਂ ਗੁਰੂ ਦੇ ਵਚਨ ਕੀਤੇ। ਪਹਿਲੇ ਘੋੜੇ ਤੇ ਗੁਰੂ ਕਹਿੰਦਾ ਮੰਗ ਫਿਰ ਸ਼ੀਰਾ, ਮੰਗਣਾ ਕੀ। ਦੂਜਾ ਘੋੜਾ ਲੈ ਕੇ ਗਿਆ, ਜਦੋਂ ਘੋੜਿਆਂ ਦੀ ਜੋੜੀ ਇਕੱਠੀ ਕਰਤੀ, ਕਹਿੰਦੇ ਜਦੋਂ ਦਿਲਬਾਗ ਤੇ ਗੁਲਬਾਗ ਇਕੱਠੇ ਹੋਏ ਨਾ, ਉਹਨਾਂ ਨੇ ਆਪਦੀਆਂ ਨਾਸਾਂ ਤਾਹੀ ਫਰਾਟੇ ਮਾਰੇ, ਇੱਕ ਦੂਜੇ ਦੇ ਪਿੰਡੇ ਨੂੰ ਚੱਟਦੇ ਨੇ ਜਿਵੇਂ ਬੜੇ ਚਿਰਾਂ ਤੋਂ ਵਿਛੜੇ ਹੋਏ ਮਿੱਤਰ ਮਿਲਦੇ ਨੇ। ਇਕੱਠਿਆਂ ਉਹਨਾਂ ਨੇ ਪੱਠੇ ਖਾਧੇ, ਪਾਣੀ ਪੀਤਾ, ਕਿਉਂਕਿ ਮਿਲ ਗਈ ਘੋੜਿਆਂ ਦੀ ਜੋੜੀ, ਇਕੱਠੇ ਪਲੇ ਸੀ। ਮਹਾਰਾਜ ਖੁਸ਼ ਹੋਏ, ਹਿੱਕ ਨਾ ਲਾ ਕੇ ਫਿਰ ਆਹ ਬਚਨ ਕੀਤੇ ਬਾਬਾ ਵਿਧੀ ਚੰਦ ਜੀ ਨੂੰ। ਵਿਧੀ ਚੰਦ ਸ਼ੀਨਾ, ਸ਼ੀਨਾ ਇਹਦਾ ਗੋਤ ਸੀ, ਲਾਸਟ ਨੇਮ ਸੀ। ਵਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਲੀਨਾ। ਕਹਿੰਦੇ ਹਮੇਸ਼ਾ ਭਗਤੀ ਦੇ ਵਿੱਚ ਲੱਗਿਆ ਰਹੇਗਾ, ਕਦੇ ਕਮੀ ਨਾ, ਕਦੇ ਤੈਨੂੰ ਟੋਟ ਨਹੀਂ ਆਵੇਗੀ। ਵੇਖੋ ਗੁਰੂ ਮਹਾਰਾਜ ਜੇ ਸਾਡੇ ਤੇ ਵੀ ਕਿਰਪਾ ਕਰ ਦੇਵੇ, ਸਾਡੇ ਤੇ ਵੀ ਬਖਸ਼ਿਸ਼ ਹੋ ਜਾਵੇ, ਗੁਰੂ ਕੇ ਪਿਆਰਿਓ ਕਦੇ ਕਮੀ ਨਹੀਂ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨ ਨੇ, ਨਾਲ ਹੋਰ ਬਚਨ ਹੋਏ ਇੱਕ, ਗਿਆਨੀ ਗਿਆਨ ਸਿੰਘ ਜੀ ਤਵਾਰੀਖ ਦੇ ਵਿੱਚ ਲਿਖਦੇ ਨੇ, ਉਹ ਕਹਿੰਦੇ ਵਿਧੀ ਚੰਦ ਸ਼ੇਰਾ, ਵੇਖੋ ਵਿਧੀ ਚੰਦ ਨੂੰ ਕਿੱਡਾ ਮਾਣ ਬਖਸ਼ਿਆ। ਕਹਿੰਦੇ ਤੇਰੀ ਇਹ ਕਥਾ ਨੂੰ ਜਿਹੜੇ ਸੁਣਨਗੇ, ਜਿਹੜੇ ਸੁਣਾਉਣਗੇ ਇੱਕ ਦੂਜੇ ਨੂੰ, ਨਾਲੇ ਸੁਣਨਗੇ ਨਾਲੇ ਸੁਣਾਉਣਗੇ, ਉਹਨਾਂ ਨੂੰ ਗੁਰੂ ਨਾਨਕ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ, ਉਹਨਾਂ ਨੂੰ ਸਿੱਖੀ ਸਿਦਕ ਮਿਲੇਗਾ। ਆਹ ਮਾਣ ਦਿੱਤਾ ਉਸ ਸ਼ੇਰ ਨੂੰ। ਕਹਿੰਦੇ ਤੇਰੀ ਕਥਾ ਤੇਰੀ ਕਹਾਣੀ ਨੂੰ ਜਿਵੇਂ ਅੱਜ ਆਪਾਂ ਇੱਕ ਦੂਜੇ ਨੂੰ ਸੁਣਾਉਂਦੇ ਹਾਂ, ਸਾਂਝੀ ਕਰਦੇ ਹਾਂ, ਸਿੱਖੀ ਸਿਦਕ ਪ੍ਰਾਪਤ ਹੋਵੇਗਾ, ਉਹਨਾਂ 'ਤੇ ਗੁਰੂ ਨਾਨਕ ਦੀਆਂ ਮਿਹਰਾਂ ਹੋਣਗੀਆਂ, ਇਹ ਸਤਿਗੁਰੂ ਮਹਾਰਾਜ ਕਹਿ ਰਹੇ ਨੇ। ਅਤੇ ਬਾਬਾ ਵਿਧੀ ਚੰਦ ਇੱਕ ਦਿਨ ਮਹਾਰਾਜ ਨੇ ਆਖਿਆ, ਸੰਗਤਾਂ ਤੇਰੇ ਮੂੰਹ ਸੁਣਨਾ ਚਾਹੁੰਦੀਆਂ ਨੇ ਵੀ ਤੂੰ ਕਿਵੇਂ ਘੋੜੇ ਲੈ ਕੇ ਆਏ। ਬਾਬਾ ਵਿਧੀ ਚੰਦ ਉੱਠ ਕੇ ਖੜਾ ਹੋ ਗਿਆ ਦੀਵਾਨ ਦੇ ਵਿੱਚ, ਸਤਿਗੁਰੂ ਮਹਾਰਾਜ ਵੀ ਸੁਣਦੇ ਨੇ, ਸੰਗਤਾਂ ਰਾਏ ਜੋਧ ਭਾਈ ਭੱਲਣ ਜੀ, ਭਾਈ ਕਰਮ ਜੀ, ਇਹ ਜਿੰਨੇ ਵੀ ਯੋਧੇ ਸਜੇ ਬੈਠੇ ਨੇ ਉਹ ਸੁਣਦੇ ਨੇ। ਕਹਿੰਦੇ ਕਰੋੜੀ ਮੱਲ ਜਿਹੜਾ ਦਿੱਲੀ ਵੱਲ ਗਿਆ ਹੋਇਆ ਸੀ ਉਹ ਵੀ ਪਹੁੰਚ ਗਿਆ ਸੀ, ਉਹ ਵੀ ਬੈਠਾ ਹੈ। ਜਿਉਂ ਜਿਉਂ ਸੁਣਾ ਰਿਹਾ ਸੀ, ਪਹਿਲਾ ਘੋੜਾ ਸ਼ਰਾਬ ਪਲਾ ਕੇ ਸ਼ਰਾਬੀ ਕਰਕੇ ਲੈ ਕੇ ਆਇਆ, ਸੰਗਤਾਂ ਮੁਸਕਰਾ ਰਹੀਆਂ ਸੀ। ਦੂਜਾ ਮੈਂ ਜੋਤਸ਼ੀ ਬਣ ਕੇ ਗਿਆ, ਉਦੋਂ ਵੀ ਸ਼ਾਹ ਜਹਾਨ ਬਾਦਸ਼ਾਹ ਆਪ ਸੀ। ਪਹਿਲੇ ਘੋੜੇ ਮੌਕੇ ਤਾਂ ਦਸਾਉਂਦੇ ਖਾਈ ਸੀ ਨਾ, ਦੂਜੇ ਮੌਕੇ ਤਾਂ ਬਾਦਸ਼ਾਹ ਸ਼ਾਹ ਜਹਾਨ ਆਪ ਬੈਠਾ ਸੀ। ਮੈਂ ਉਹਦੇ ਸਾਹਮਣੇ ਉਹਨੂੰ ਦੱਸ ਕੇ, ਮੈਂ ਵਿਧੀ ਚਾਹੁੰਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸੇਵਕ ਪਿਆਰਾ, ਇਹ ਘੋੜਾ ਲੈ ਕੇ ਜਾ ਰਿਹਾ, ਬਸ ਹੱਥ ਮਲਦਾ ਰਹਿ ਗਿਆ, ਕੋਈ ਪੇਸ਼ ਨਾ ਗਈ, ਕੱਢ ਕੇ ਲੈ ਆਇਆ। ਸੰਗਤਾਂ ਬੜੀਆਂ ਪ੍ਰਸੰਨ ਹੋਈਆਂ, ਮਹਾਰਾਜ ਬੜੇ ਪ੍ਰਸੰਨ ਹੋਏ, ਕਰੋੜੀ ਮੱਲ ਨੇ। ਇੱਕ ਵਾਰ ਬਾਬਾ ਜੀ ਦੇ ਘੋੜੇ ਫਿਰ ਬੇਨਤੀ ਕੀਤੀ, ਬਾਬਾ ਜੀ ਜੇ ਮੈਨੂੰ ਇਕੱਲਿਆਂ ਨੂੰ ਸੁਣਾ ਦਿਓ, ਮੈਂ ਤੁਹਾਡੀ ਸਾਰੀ ਇਹ ਕਹਾਣੀ ਸਟੋਰੀ, ਇਹ ਸਾਖੀ ਫਾਰਸੀ ਦੇ ਵਿੱਚ ਲਿਖੀ ਉਹਨੇ, ਆਪਦੇ ਕਾਬਲ ਵੱਲ ਨੂੰ ਲੈ ਕੇ ਤੁਰ ਗਿਆ, ਮੈਂ ਉੱਥੇ ਜਾ ਕੇ ਸੁਣਾਇਆ ਕਰਾਂਗਾ ਸੰਗਤਾਂ। ਕਰੋੜੀ ਮੱਲ ਚੱਲਿਆ ਗਿਆ। ਇੱਕ ਬਹੋੜੂ ਮੱਲ ਨੇ ਲਾਹੌਰ ਤੋਂ ਗੁਰੂ ਘਰ ਸਿੱਖ ਸ਼ਰਧਾ ਬਣ ਕੇ ਲਿਆ ਵੀ ਇੱਕ ਵਾਰ ਗੁਰੂ ਮਹਾਰਾਜ ਜੀ ਨੂੰ ਜਾ ਕੇ ਦੱਸ ਦਿਓ, ਕਿਉਂਕਿ ਜਦੋਂ ਇਹ ਘੋੜੇ ਨੂੰ ਲੈ ਕੇ ਆਇਆ ਸ਼ਾਹਜਹਾਨ ਬਾਦਸ਼ਾਹ ਨੇ, ਫਿਰ ਆਪਣੇ ਆਪ ਜਿਹੜੇ ਅੰਦਰ ਬੰਦ ਕੀਤਾ ਸੀ ਬਾਹਰ ਕੱਢੇ ਨੇ, ਤੇ ਉਹਨੇ ਇੱਕਦਮ ਕਚਹਿਰੀ ਲਗਾ ਲਈ। ਇਹ ਕੋਈ ਮਾਮੂਲੀ ਗੱਲ ਨਹੀਂ ਸੀ, ਮੁਗਲ ਹਕੂਮਤ ਦੇ ਬਾਦਸ਼ਾਹ ਦੇ ਸਾਹਮਣੇ ਉਹਦਾ ਘੋੜਾ ਲੈ ਗਿਆ, ਐਨ ਦੱਸ ਕੇ ਲੈ ਕੇ ਗਿਆ, ਲਲਕਾਰ ਸੀ, ਧੌਣੀ ਲਾ ਕੇ ਲੈ ਗਿਆ ਸੀ। ਗੁਰੂ ਕੇ ਪਿਆਰਿਓ ਬਾਬਾ ਬਿਧੀ ਚੰਦ ਸ਼ੀਨਾ, ਸੁਣੋ ਪਿਆਰ ਤੇ ਸਤਿਕਾਰ ਦੇ ਨਾਲ, ਸ਼ਾਹਜਹਾਨ ਬਾਦਸ਼ਾਹ ਆਪਦੀ ਕਚਹਿਰੀ ਦੇ ਵਿੱਚ ਜੋ ਕੁਝ ਬੋਲ ਬੋਲ ਰਿਹਾ ਸੀ ਉਹਦਾ ਜ਼ਿਕਰ ਢਾਡੀ ਜੱਥਾ ਗਾ ਕੇ।

0: ਸ਼ਾਹਜਹਾਨ ਬਾਦਸ਼ਾਹ ਹਕੂਮਤ ਦੀਆਂ ਅੱਖਾਂ ਚ ਅੱਕ ਚ ਹੋ ਗਿਆ। ਦਿਨ ਦੀਵੀ ਜੋ ਕੁਝ ਹੋਇਆ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਨਾ ਚੁੱਪ ਕਰਕੇ ਹਕੂਮਤ ਨੇ ਬਹਿਣਾ ਹੈ। ਛੇਤੀ ਕੋਈ ਆਵੋ ਮੇਰਾ ਜਰਨੈਲ, ਕੋਈ ਉੱਠੋ ਸੂਰਮਾ, ਮੈਨੂੰ ਘੋੜੇ ਚਾਹੀਦੇ ਨੇ, ਮੈਨੂੰ ਉਹ ਗੁਰੂ ਚਾਹੀਦਾ ਏ, ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਗੁਰੂ ਕੇ ਪਿਆਰਿਓ ਬਾਦਸ਼ਾਹ ਜੋ ਸ਼ਾਹਜਹਾਨ ਸੀ ਆਪਦੀ ਕਚਹਿਰੀ ਦੇ ਵਿੱਚ ਇਹ ਬੋਲ ਸਾਂਝੇ ਕਰ ਰਿਹਾ ਸੀ। ਉਹ ਤੂੰ ਪਹਿਲਾਂ, ਇਹ ਤਾਂ ਗੱਲ ਐਨ ਚਿੱਟੇ ਦਿਨ ਵਾਂਗ ਸਾਫ਼ ਹੋ ਚੁੱਕੀ, ਕਿਉਂਕਿ ਪਹਿਲਾਂ ਜਿਹੜਾ ਭਰਮ ਭੁਲੇਖਾ ਸੀ ਨਾ ਉਹ ਤਾਂ ਦੂਰ ਕਰ ਦਿੱਤਾ ਸੀ ਗੁਰੂ ਕੇ ਸਿੱਖਾਂ ਨੇ। ਪੰਜਵੇਂ ਪਾਤਸ਼ਾਹ ਤੱਕ ਆਪਾਂ ਗੁਰੂ ਨਾਨਕ ਦੇ ਦਰ ਦਾ ਇਤਿਹਾਸ ਪੜ੍ਹਦੇ ਹਾਂ, ਸਾਰੇ ਜਾਣਦੇ ਹਾਂ। ਮਹਾਰਾਜ ਨੇ ਨਾਮ 'ਤੇ ਜ਼ੋਰ ਦਿੱਤਾ, ਬੰਦਗੀ 'ਤੇ ਜ਼ੋਰ ਦਿੱਤਾ, ਕਿਉਂਕਿ ਦੋ ਚੀਜ਼ਾਂ ਨੇ ਜਦੋਂ ਵੀ ਆਪਾਂ ਜ਼ਿਕਰ ਕਰਦੇ ਹਾਂ ਵੀ ਦੋ ਚੀਜ਼ਾਂ ਦਾ ਬੰਦੇ ਨੂੰ ਬਹੁਤ ਅੱਤ ਲੋੜੀਂਦੀਆਂ ਨੇ, ਇੱਕ ਭੋਜਨ ਇੱਕ ਭਜਨ। ਭੋਜਨ ਆ ਜਿਹੜਾ ਸਾਡੀ ਖੁਰਾਕ ਆ ਵਧੀਆ ਹੋਵੇ, ਚੰਗੀ ਹੋਵੇ, ਸਰੀਰ ਨੂੰ ਤਾਕਤ ਮਿਲਦੀ। ਜਿਹੜਾ ਭਜਨ ਆ ਉਹ ਸਾਡੀ ਆਤਮਾ ਨੂੰ ਸ਼ਕਤੀ ਦਿੰਦਾ ਹੈ
1: ਜੀ।
0: ਆਤਮਾ ਜਦੋਂ ਤਕੜੀ ਹੋ ਗਈ ਬੰਦਾ ਫਿਰ ਘਬਰਾਉਂਦਾ ਨਹੀਂ, ਫਿਰ ਡੋਲਦਾ ਨਹੀਂ। ਭਾਵੇਂ ਦੁੱਖ ਸੁੱਖ ਜ਼ਿੰਦਗੀ ਦੇ ਦੋ ਅੰਗ ਨਹੀਂ, ਕਿਉਂਕਿ ਅੱਜ ਜੇ ਸਾਡੇ ਕੋਲ ਸੁੱਖ ਆ, ਯਾਦ ਰੱਖਿਓ ਕੱਲ ਨੂੰ ਦੁੱਖਾਂ ਨੇ ਵੀ ਆਉਣਾ। ਜੇ ਦੁੱਖ ਆ ਸੁੱਖ ਵੀ ਆਉਣਗੇ। ਇੱਕ ਵਿਦਵਾਨ ਨੇ ਬੜੇ ਕਮਾਲ ਦੀ ਲਾਈਨ ਲਿਖੀ ਆ, ਉਹ ਕਹਿੰਦਾ ਜੇ ਦੁੱਖਾਂ ਦੀ ਰਾਤ ਭਾਰੂ ਆ, ਸੁੱਖਾਂ ਦਾ ਸਵੇਰਾ ਦੂਰ ਨਹੀਂ।

0: ਐਵੇਂ ਥੋੜੀ ਗਾਇਆ ਜਾ ਸਕਦਾ।
1: ਜੇ ਆਤਮਾ ਹੀ ਨਹੀਂ ਤਕੜੀ, ਜੇ ਆਤਮਾ ਹੀ ਨਹੀਂ ਬਲਵਾਨ,
0: ਉਹ ਸ਼ਬਦ ਨਹੀਂ ਗਾਇਆ ਜਾ ਸਕਦਾ ਮਿੱਤਰ ਪਿਆਰੇ ਨੂੰ। ਸਾਡਾ ਹਾਲ ਮੁਰੀਦਾਂ ਦਾ ਕੌਣ ਗਾ ਸਕਦਾ? ਜਿਹਦੀ ਆਤਮਾ ਬਲਵਾਨ ਹੋਵੇਗੀ ਉਹੀ ਗਾ ਲੇਗਾ। ਜਦੋਂ ਮਹਾਰਾਜ ਪਏ ਸੀ ਨਾ, ਉਦੋਂ ਕੀ ਕੁਝ ਹੋ ਗਿਆ ਸੀ ਪਰਿਵਾਰ ਦੇ ਨਾਲ? ਆਨੰਦਪੁਰ ਸਾਹਿਬ ਨੂੰ ਛੱਡ ਆਏ ਸੀ, ਪਰਿਵਾਰ ਦਾ ਵਿਛੋੜਾ ਪੈ ਗਿਆ ਸੀ, ਦੋ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਿੱਖਾਂ ਦੇ ਸਾਹਮਣੇ, ਦੋ ਦਾ ਪਤਾ ਕੋਈ ਨਹੀਂ ਸੀ, ਸਰਕਾਰ ਨੇ ਸਿਰ ਤੇ ਇਨਾਮ ਰੱਖਿਆ ਹੋਇਆ ਸੀ ਤੇ ਫੌਜੀ ਦੱਸਦੇ ਹਰਲ ਹਰਲ ਹਰਲ ਕਰਦੇ ਫਿਰਦੇ ਸੀ। ਪਰ ਗੁਰੂ ਮਹਾਰਾਜ ਰੋੜਾਂ ਦੇ ਵਿਛਾਉਣੇ ਤੇ ਪਿਆ ਹੋਇਆ ਇਹ ਗਾ ਰਿਹਾ ਸੀ, ਕਹਿੰਦਾ ਉਸ ਮਿੱਤਰ ਪਿਆਰੇ ਨੂੰ ਸਾਡਾ ਹਾਲ ਦੱਸਣਾ, ਇਹ ਜਿਨ੍ਹਾਂ ਦੀ ਆਤਮਾ ਤਕੜੀ, ਆਤਮਾ ਬਲਵਾਨ ਹੈ ਗੁਰੂ ਕੇ ਪਿਆਰੇ। ਅਸਣੋ ਪਿਆਰ ਤੇ ਸਤਿਕਾਰ ਦੇ ਨਾਲ ਜਦੋਂ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਤੱਕ ਇਹਦੇ ਤੇ ਜ਼ੋਰ ਦਿੱਤਾ, ਫਿਰ ਛੇਵੇਂ ਪਾਤਸ਼ਾਹ ਨੇ, ਕਿਉਂਕਿ ਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਸੀ ਆਉਣ ਵਾਲਾ ਜਿਹੜਾ ਸਮਾਂ, ਉਹ ਜਿੰਨਾ ਚਿਰ ਤੁਸੀਂ ਜ਼ਾਲਮ ਦਾ ਮੂੰਹ ਨਹੀਂ ਨਾ ਭੰਨਦੇ, ਬੇਮੁੱਖ ਲੋਹਾ ਸਾਧੀ ਹੈ ਵਗਦੀ ਬਦਾਣੀ, ਜਿਵੇਂ ਲੋਹੇ ਨੂੰ ਸਿੱਧਾ ਕਰਨ ਵਾਸਤੇ ਹਥੌੜੇ ਦੀਆਂ ਸੱਟਾਂ ਮਾਰਨੀਆਂ ਪੈਂਦੀਆਂ, ਉਹ ਤਦ ਸਿੱਧਾ ਹੁੰਦਾ ਏ, ਤਦ ਜਿੰਨਾ ਚਿਰ ਜ਼ਾਲਮ ਦਾ ਮੂੰਹ ਨਾ ਭੰਨੀਏ ਉਹਨਾਂ ਚਿਰ ਉਹਨੇ ਜ਼ੁਲਮ ਤੋਂ ਰੁਕਣਾ ਨਹੀਂ, ਉਹ ਜ਼ੁਲਮ ਕਰਦਾ ਜਾਵੇਗਾ। ਮੀਰੀ ਪੀਰੀ ਦੇ ਮਾਲਕ ਨੇ ਤੇਗਾਂ ਚੁੱਕ ਲਈਆਂ, ਸ਼ਿੰਗਾਰ ਵਾਸਤੇ ਨਹੀਂ ਸੀ ਪਾਈਆਂ ਸਰੀਰ ਤੇ, ਮਹਾਰਾਜ ਕਹਿੰਦੇ ਇਹਦੇ ਤੋਂ ਕੰਮ ਲੈਣਾ ਅਸੀਂ, ਜਿੰਨਾ ਚਿਰ ਬਾਬਰ ਬਾਣੀ ਨੇ ਚੱਲਣਾ ਸਾਡੀ ਤੇਗ ਵੀ ਚੱਲਦੀ ਰਹੇਗੀ। ਤੇਗ ਚਲਾਈ ਫਿਰ ਮਹਾਰਾਜ ਜੀ ਨੇ, ਉਹਨਾਂ ਦੇ ਯੋਧਿਆਂ ਨੇ ਚਲਾਈ, ਪਹਿਲੀ ਜੰਗ ਜਿੱਤੀ, ਮੁਖਲਿਸ ਖਾਂ ਵਰਗੇ ਆਏ ਚੜ ਕੇ, ਗੁਰੂ ਕੇ ਲਾਲਾ ਨੇ ਪੈਰ ਜਮਾ ਕੇ ਲੜਾਈ ਲੜੀ, ਛੱਕੇ ਛੁਡਾ ਦਿੱਤੇ, ਤੋਬਾ ਤੋਬਾ ਕਰਦੇ ਹੋਏ ਵੈਰੀ ਭੱਜੇ, ਜਿਨ੍ਹਾਂ ਨੂੰ ਭਰਮ ਸੀ ਨਾ ਵੀ ਇਹ ਕਿਵੇਂ ਲੜਨਗੇ, ਦਿਖਾ ਦਿੱਤਾ ਜਲਵਾ ਇਹ ਗੁਰੂ ਦੀ ਕਿਰਪਾ ਦੇ ਨਾਲ। ਫਿਰ ਦੂਜੀ ਜੰਗ ਸੀ ਸ਼੍ਰੀ ਹਰਗੋਬਿੰਦਪੁਰੇ ਦੀ, ਅਬਦੁੱਲਾ ਜਲੰਧਰ ਦਾ ਸੂਬੇਦਾਰ ਸੀ, ਆਇਆ ਚੜ ਕੇ ਦੱਸ ਦਿੱਤਾ ਗੁਰੂ ਕੇ ਯੋਧਿਆਂ ਨੇ ਉਸ ਜੰਗ ਦੇ ਵਿੱਚ ਵੀ ਹਾਂ ਹੁਣ ਲੜਨਾ ਆਉਂਦਾ, ਜਿਹੜੇ ਗੁਰੂ ਦੇ ਦਰ ਤੇ ਸ਼ਬਦ ਪੜ ਕੇ ਆਏ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੂਰੀ ਆਓ, ਇਤ ਮਾਰਗ ਪੈਰ ਧਰੀਜੈ ਸਰ ਦੀਜੈ ਕਾਣ ਨਾ ਕੀਜੈ, ਉਹਨਾਂ ਨੂੰ ਕੌਣ ਡਰਾ ਸਕਦਾ ਤੇ ਝੁਕਾ ਸਕਦਾ ਏ। ਹੁਣ ਤੀਜੀ ਜੰਗ ਦੀ ਤਿਆਰੀ ਹੈ, ਸ਼ਾਹਜਹਾਨ ਬਾਦਸ਼ਾਹ ਕਹਿੰਦਾ ਆਓ, ਖੱਬੀ ਖਾਨ ਤਾਂ ਬਣੇ ਬੜੇ ਬੈਠੇ ਨੇ, ਫੋਕੀਆਂ ਫੜਾ ਮਾਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ, ਪਤਾ ਤਾਂ ਉਦੋਂ ਲੱਗਦਾ ਜਦੋਂ ਬਗਾਨਿਆਂ ਨਾਲ ਹੱਥ ਜੁੜ ਜਾਂਦੇ ਨੇ, ਫਿਰ ਪਤਾ ਲੱਗਦਾ ਹੈ ਫਿਰ ਕਿਹੜੇ ਸੂਰਮੇ ਨੇ ਕਿਹੜੇ ਮਰਦ ਨੇ, ਉਦੋਂ ਹੀ ਪਤਾ ਲੱਗਦਾ ਹੈ। ਹੁਣ ਜਦੋਂ ਸ਼ਾਹਜਹਾਨ ਬਾਦਸ਼ਾਹ ਨੇ ਫਿਰ ਆਖਿਆ, ਮੇਰੀ ਕਚਹਿਰੀ ਦੇ ਵਿੱਚ ਕੋਈ ਮਰਦ ਸੂਰਮਾ ਨਹੀਂ, ਉਹ ਕਾਬਲ ਤੋਂ ਆਇਆ ਸੀ ਲੱਲਾ ਬੇਗ, ਉਹਦੇ ਨਾਲ ਉਹਦਾ ਭਰਾ ਸੀ ਕਮਰ ਬੇਗ, ਉਹਦੇ ਭਤੀਜੇ ਸੀ ਕਾਸਮ ਬੇਗ, ਸਮਸ ਬੇਗ, ਉਹਨਾਂ ਦਾ ਇੱਕ ਭਨੇਵਾ ਸੀ ਨਾਲ ਆਇਆ ਹੋਇਆ। ਹੁਣ ਲੱਲਾ ਬੇਗ ਉੱਠਿਆ ਤੇ ਉੱਠ ਕੇ ਲੱਲਾ ਬੇਗ ਸ਼ਾਹਜਹਾਨ ਬਾਦਸ਼ਾਹ ਦੇ ਅੱਗੇ ਖੜਾ ਹੋ ਗਿਆ, ਤੇ ਖੜ ਕੇ ਸ਼ਾਹਜਹਾਨ ਬਾਦਸ਼ਾਹ ਦੇ ਅੱਗੇ ਜੋ ਉਹਨੇ ਬੋਲ ਬੋਲੇ, ਬੋਲਦਾ ਤਾਂ ਹੰਕਾਰ ਦੇ ਵਿੱਚ ਹੀ, ਉਹ ਕਹਿ ਕੀ ਰਿਹਾ ਉਹਦਾ ਜ਼ਿਕਰ ਢਾਡੀ ਜਿੱਥੇ ਤੂੰ ਇੰਜ ਸੁਣੀ।

ਸਣੇ ਫੌਜ ਤੇ ਘੋੜੇ ਹੰਦੇ ਬੰਨ ਕੇ ਮੈਂ ਸਣੇ ਫੌਜ ਬਈ ਫੌਜ ਤੇ ਘੋੜੇ ਹੰਦੇ ਬੰਨ ਕੇ ਪੇਸ਼ ਕਰਾਂਗੇ ਮੈਂ ਗੁਰੂ ਨੂੰ ਲਿਆ ਸਣੇ ਫੌਜ ਤੇ ਘੋੜਿਆਂ ਦੇ ਬੰਨ ਕੇ ਪੇਸ਼ ਕਰਾਂਗਾ ਮੈਂ।

0: ਥਾਣੇ ਫੌਜੇ ਅਤੇ ਘੋੜਿਆਂ ਦੇ ਬੰਨ ਕੇ ਪੇਸ਼ ਕਰਾਂਗਾ ਮੈਂ ਗੁਰੂ ਨੂੰ ਲਿਆ
1: ਉੱਡ ਚੜੇ ਜੇ ਉਹ ਕਿਤੇ ਅਸਮਾਨ ਤੇ ਬਈ ਉੱਡ ਚੜੇ ਕਿਤੇ ਕਿਤੇ ਅਸਮਾਨ ਤੇ ਉੱਡ ਚੜੇ ਜੇ ਚੜੇ ਜੇ ਉਹ ਕਿਤੇ ਅਸਮਾਨ ਤੇ ਜੇ ਅੰਬਰ ਜ਼ਮੀਨ ਤੇ ਚੁਕਾ ਉੱਡ ਚੜੇ ਜੇ ਉਹ ਕਿਤੇ ਅਸਮਾਨ ਤੇ।

ਕਿਹਾ ਬਾਦਸ਼ਾਹ ਮੈਂ ਜਾਵਾਂਗਾ। ਬਾਦਸ਼ਾਹ ਕਹਿੰਦਾ ਲੈਲਾ ਵੇਗ ਫਿਰ ਕੋਈ ਕਮੀ ਘਾਟ ਨਹੀਂ ਰਹਿਣ ਦਿਆਂਗਾ, ਚਾਹੇ ਮੁਗਲ ਹਕੂਮਤ ਸੀ ਸਾਡੇ ਆਪਣਿਆਂ ਦੀ ਸੀ, ਉਹਨਾਂ ਨੇ ਜਦੋਂ ਵੀ ਕੋਈ ਸਿੱਖਾਂ ਦੇ ਵਿਰੋਧ ਦੇ ਵਿੱਚ ਤੋਰਿਆ ਜਾਂ ਸਿੱਖਾਂ ਨੂੰ ਜਾਂ ਸਿੱਖਾਂ ਦੇ ਸਥਾਨ 'ਤੇ ਚੜ੍ਹਾਈ ਕਰਨ ਨੂੰ ਤੋਰਿਆ, ਆਹ ਜਿਹੜੀਆਂ ਗੱਲਾਂ ਸ਼ਾਹਜਹਾਨ ਬਾਦਸ਼ਾਹ ਕਹਿ ਰਿਹਾ, ਇਹੀ ਇੰਦਰਾ ਬੀਬੀ ਕਹਿੰਦੀ ਸੀ ਆਪਦੇ ਜਰਨੈਲਾਂ ਨੂੰ, ਜਾਓ ਸੰਤਾਂ ਨੂੰ ਲੈ ਕੇ ਉਹ ਮੈਨੂੰ ਸੰਤ ਚਾਹੀਦੇ ਨੇ, ਮੈਂ ਕੋਈ ਕਮੀ ਘਾਟ ਨਹੀਂ ਰਹਿਣ ਦਿਆਂਗੀ, ਤਰੱਕੀਆਂ ਦਿਆਂਗੀ, ਮਾਨ ਸਨਮਾਨ ਕਰਾਂਗੀ। ਅਤੇ ਸ਼ਾਹਜਹਾਨ ਬਾਦਸ਼ਾਹ ਵੀ ਉਹੀ ਗੱਲਾਂ ਕਹਿ ਰਿਹਾ ਹੈ, ਉਹ ਕਹਿੰਦਾ ਲੱਲਾ ਵੇਗ ਫਿਰ ਕੋਈ ਘਾਟ ਕਮੀ ਨਹੀਂ ਰਹੇਗੀ, ਬੀੜਾ ਚੁੱਕ ਲਿਆ ਲੱਲਾ ਵੇਗ ਨਹੀਂ ਜੰਗਦਾ। ਇਹ ਸਾਰੀਆਂ ਖਬਰਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਪਹੁੰਚ ਚੁੱਕੀਆਂ ਨੇ ਵੀ ਫੌਜ ਨੇ ਟੈਕੇ ਨਹੀਂ ਬਹਿਣਾ, ਫੌਜ ਆਈ ਲਓ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਸੇ ਸਮੇਂ ਗੁਰੂ ਕਾ ਸਿੱਖ ਰਾਏ ਜੋਧ ਉਹਨੂੰ ਆਵਾਜ਼ ਮਾਰੀ, ਰਾਏ ਜੋਧ ਆ ਉਰੇ। ਗੁਰੂ ਕੇ ਪਿਆਰੇ ਗੁਰੂ ਦੇ ਸਿੱਖਾਂ ਨੇ, ਸਿੱਖਾਂ ਨੇ ਆਪਦੀ ਸਿੱਖੀ ਸਿਦਕ ਨੂੰ ਨਿਭਾਉਂਦਿਆਂ ਹੋਇਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਪਦੀਆਂ ਕੁਰਬਾਨੀਆਂ ਦਿੱਤੀਆਂ ਨੇ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਉਹਨਾਂ ਪਰਿਵਾਰਾਂ ਦਾ ਜੋ ਆਪਣੇ ਬੱਚਿਆਂ ਦੇ ਲਈ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਨੇ, ਉਹਨਾਂ ਦੇ ਬੱਚਿਆਂ 'ਤੇ ਦਾਤਾ ਮਿਹਰ ਭਰਿਆ ਹੱਥ ਰੱਖੇ। ਆਲੂ ਵਾਲੀਆ ਪਰਿਵਾਰ, ਬੈਂਸ ਪਰਿਵਾਰ, ਸਮਰਾ ਪਰਿਵਾਰ ਸਾਰੇ ਰਲ ਮਿਲ ਕੇ ਅਤੇ ਬਾਬਾ ਭਾਗੋ ਜੀ ਦੀ ਯਾਦ ਦੇ ਵਿੱਚ ਨਗਰ ਬੱਲਾਂ ਦੀਆਂ ਸੰਗਤਾਂ ਨੇ ਸ਼੍ਰੀ ਖੰਡ ਪਾਠ ਪ੍ਰਾਰੰਭ ਕਰਵਾਏ ਹੋਏ ਨੇ, ਕੱਲ ਨੂੰ ਭੋਗ ਪੈਣਗੇ, ਦੀਵਾਨ ਸਜਣਗੇ ਅਤੇ ਹੁਮ ਹੁਮਾ ਕੇ ਸੰਗਤਾਂ ਨੇ ਆਉਣਾ। ਆਓ ਜੀ ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਈ ਅਰਚਨ ਹਰਿ ਕੋ ਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਡਾਉਣ ਦਿਆ ਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ

ਹੇ ਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇਂਡਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖਣੀਆਂ 'ਤੇ ਚੜ੍ਹੇ ਆ ਰਿਆਂ ਨਾ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ।

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਸੀਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੀਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ।

ਮਤ ਚੀਮ ਅਤ ਪਾਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ। ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ। ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਜਥੇ ਨੇ ਤਿਆ ਬਿਆਨ ਕੀਤਾ। ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਟਾ ਪੁਲਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਮਰਿਆ ਹੱਥ ਰੱਖਣਾ, ਦਰੋਂ ਘਰੋਂ ਸਿੱਖੀ ਸਿਰਕ ਭਰੋਸਾ, ਨਾਮ ਦਾਨ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੂਝੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਅਤੇ ਸੁਭਾਅ ਬਖਸ਼ਣਾ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ। ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਕਾਟਾ ਪਲਚੰਗ ਮਾਫ ਕਰਨਾ, ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ ਭਾਈ ਇੰਦਰ ਮੋਹਨ ਸਿੰਘ ਆਲੂਵਾਲੀਆ, ਭਾਈ ਜਸਵੀਰ ਸਿੰਘ ਸੂਰ ਪਰਿਵਾਰਾਂ ਵੱਲੋਂ ਬੱਚੀ ਸਿਆਰਾ ਕੌਰ ਆਲੂਵਾਲੀਆ ਦੇ ਜਨਮ ਦੀ ਖੁਸ਼ੀ ਦੇ ਅੰਦਰ ਨਿਭਾਈ ਗਈ। ਇਸੇ ਤਰ੍ਹਾਂ ਭਾਈ ਲਵਕਰਨ ਸਿੰਘ ਬੈਂਸ, ਬੀਬੀ ਸਿਮਰਨ ਕੌਰ ਬੈਂਸ ਦੇ ਵਿਆਹ ਦੀ ਐਨਵਰਸਰੀ ਦੀ ਖੁਸ਼ੀ ਦੇ ਅੰਦਰ ਅਤੇ ਭਾਈ ਗੁਰਪ੍ਰੀਤ ਸਿੰਘ ਸਮਰਾ, ਬੀਬੀ ਰਾਜਵੀਰ ਕੌਰ ਸਮਰਾ ਪਰਿਵਾਰ ਵੱਲੋਂ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ, ਕਿਰਪਾ ਕਰਨੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਕਾਕਾ ਕਰਨ ਸਿੰਘ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਬੱਚੇ ਨੂੰ ਚੰਗੀ ਮੱਤ ਬੁੱਧ ਬਖਸ਼ਣੀ, ਦੇਗਾਂ ਵਾਸਤੇ ਰਸਤਾਂ ਬਸਤਾਂ ਹਾਜ਼ਰ ਹੋਈਆਂ, ਸੱਚੇ ਪਾਤਸ਼ਾਹ ਜੀ ਬੱਚੇ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਨਾਮ ਦਾਨ ਬਖਸ਼ਣਾ, ਬੱਚੇ ਨੂੰ ਉੱਚ ਵਿਦਿਆ ਦੇ ਦਾਨ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ, ਰਹਿਮਤਾਂ ਭਰੇ ਹੱਥ ਰੱਖਣੇ, ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਕਾਟਾ ਪਲਚਕ ਮਾਫ ਕਰਨਾ, ਆਈਆਂ ਸੰਗਤਾਂ ਨੂੰ ਨਿਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਤ ਕਰੋ ਜੀ ਸਹੀ ਪਿਆਰੇ ਮੇਰ, ਜਿੰਦਾ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ।

ਸਹਿਜ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਜ ਪਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋਵੰਦ ਨਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਨ ਕੋ

0: ਕੋ ਕਰ ਸੰਤਨ ਕੀ ਘੂਰੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤਦਿਆਗੀ ਅਰਦਾਸ ਹਮਾਰੀ,

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਹਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ

ਸੱਚੇ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੂੰ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ। ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਿਹਾਲ ਸ੍ਰੀ ਅਕਾਲ ਵਾਹਿਗੁਰੂ।

कीर्तन नाम कथे तेरे जिह्वा।

ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਜੈਸੇ ਮੇਰਾ ਮਨ ਵਿਖਿਆ ਵਿਮੋਹਿਆ ਕਛ ਵਾਰਾ ਪਾਰ ਨਾ ਸੂਜ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਬਰਮਾ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੁਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਰਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ

ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਾਂ ਲਿਪਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ, ਭਾਰ ਸਹਿ ਸਿਆਣ ਪਾਨ ਲੱਖ ਹੋਈ ਤਾਂ ਇੱਕ ਨਾ ਚੱਲੈ ਨਾਲ। ਕੇਵਲ ਸਚਿਆਰਾ ਹੋਈਐ ਕਿ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਣ ਆਕਾਰ, ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ। ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ, ਸਿੱਖ ਹੁਕਮੀ ਸਦਾ ਭਵਾਈ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥਿਨਾ ਆਵੈ ਤੋਠ ਕਥ ਕਥ ਕਥੀ ਕੋਟੀ ਕੋਟ ਕੋਟ ਨੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ

ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰੀਸਰ ਗੁਰ ਗੋਰਖ ਬਰਮ ਗੁਰ ਪਾਰਬਤੀ ਮਾਈ, ਜੇ ਹੋ ਜਾਣਾ ਆਖਾ ਨਾਈ।

ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਹਾਏ, ਕਰੀ ਜੇ ਤਿਸੇ ਠੂਹ ਪਾਈ ਵੇਖਾਂ ਬਿਨ ਕਰਮਾਂ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਪੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਈ, ਚੰਗਾ ਨਾ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛਾਏ, ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿਧ ਪੀਰ ਸੁਰਨਾਥ, ਸੁਣਿਆ ਧਰਤ ਧਵਲੋ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਭੋਹਿ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮੈਨ, ਸੁਣਿਆ ਮੁਕਤ ਸਲਾਹਣ ਮਨ, ਸੁਣਿਆ ਜੋਗ ਦੁਖ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ

ਦਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵੈ ਸਗਾਵ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਹੋਇਆ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਹੋਇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਅਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਮ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਏ ਹੋਰ ਹੋਰ ਦਿਸਤੇ ਭਾਰ ਤਲੈ ਕਵਣ ਜੋਰ ਜੀ ਜਾ ਤਿਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲੇ ਰੂਪ ਕੇਤੀ ਦਾਤ ਜਾਣੇ ਕੌਣ ਕੂਦ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੂੰ ਭਾਵਾ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੁਹ ਭਖ

ਕਿਤੇ ਮੰਗਾ ਹੈ ਜੋ ਦੇ ਪਾਰ, ਕਿਤੇ ਅਗੰਟ ਨਹੀਂ ਵਿਚਾਰ, ਕਿਤੇ ਖਪ ਟੁੱਟ ਹੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹ, ਕਿਤੇ ਮੂਰਖ ਖਾਹੀ ਖਾਹ, ਕਿਤੇ ਆਦੂ ਭੂਖ ਸਦ ਮਾਰੇ, ਪੈਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜਿੱਤੀਆ ਮੋਹ ਖਾਏ, ਆਪੇ ਜਾਣੇ ਆਪੇ ਦੇਈ, ਆਖੇ ਸੇ ਭੇਕੇ ਹੀ ਕੇ, ਜਿਸ ਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ।

ਬ੍ਰਹਮਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰ ਬ੍ਰਹਮਾ ਦੇਵੀ ਸੋਨ ਸਦਾ ਸੁਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸੰਬੰਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵ

ਸੱਚਾਈ ਰੰਗੀ ਰੰਗੀ ਭਾਤੀ ਕਰ ਕਰਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਹੀ ਸੋ ਪਾਤਸ਼ਾਹ ਸਾਹਾ ਪਾਤਸ਼ਾਹ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰੈ ਵਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੋਗਤ ਡੰਡਾ ਪ੍ਰਤੀਤ ਆਈ ਪੰਥੀ ਸਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸਾਇਆ ਦੇਸ ਵਾਦ ਨੀਲਾ ਨਾਦ ਅਨਾਥ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ

ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣਿਕ ਸੰਸਾਰੀ ਭੰਡਾਰੀ ਕਲਾਈ ਦੀਵਾਨ ਜਿਵ ਤਿਸ ਭਾਵੈ ਤੇ ਵਿੱਚ ਲਾਵੈ ਜਿਵ ਹੋਵੈ ਫੁਰਮਾਣੋ ਵੇਖੈ ਉਹਨਾਂ ਨਦਨਾ ਵੈ ਬਹੁਤਾਏ ਹੋਏ ਡਾਣੋ ਆਦੇਸ ਤਸਿਆ ਦੇ ਸਵਾਦਨ ਨਾਦਨਾਥ ਜੁਗ ਜੁਗ ਏਕੋ ਵੇਸ ਆ।

ਦੂਜੀ ਬਹੁ ਲੱਖ ਹੋਵੇ। ਲੱਖ ਵਹਿ ਲੱਖ ਵੀ ਇਸ ਲੱਖ ਲੱਖ ਗੇੜਾ ਆਖੀਐ ਹੈ ਇੱਕ ਨਾਮ ਜਗਦੀਸ ਤ੍ਰਾਹ ਪਦ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਇਰੀ ਸੁਨਾ ਨਦਰੀ ਪਾਈਐ।

ਪਛਤਾਏ। ਤਥੈ ਘੜੀਐ ਸੁਰਤ ਮਤ ਮਨ ਬੁੱਧ, ਤਥੈ ਘੜੀਐ ਸੁਰਾ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਥੈ ਹੋਰ ਨਾ ਕੋਈ ਹੋਰ, ਤਥੈ ਜੋਧ ਮਾਂ ਬਲਸੂਰ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ਼੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪਾਏ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਪਾਤ ਨਾ ਹਿੰਦੇ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸਮੇਂ ਤੋ ਕਿਹ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਤ ਜੈ ਤ੍ਰੇ ਭਵਨ ਮਹੀਪ ਸੁਰ ਨਰਾ ਸੁਰ ਨੇਤ ਨੇਤ ਬੰਤਰਨ ਕੈਤ ਤੁਹ ਸਰਵਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕ੍ਰਿਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਤਾਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹ ਨਮਸਤੰ ਢਾਹ ਨਮਸਤੰ ਨੀਲੇ ਨਮਸ

ਮਸਤੰ ਅਜਾ ਤਿੰਨ ਮਸਤਾਂ ਪਾ ਤਿੰਨ ਮਸਤਾਂ ਮੱਝ ਬੀ ਨਮਸਤਾ ਸਜ ਵੇ ਦਿਸੰ ਦੇਸਿਨ ਮਸਤੰ ਭੇ ਸਿਨ ਮਸਤੰ ਨਿਰਧਾ ਮਿਨ ਮਸਤ ਨਿਰਭਾ ਮਿਨ ਮੂੰ ਸਰਬ ਕੌਲ ਕਾਲੇ ਨਮੂੰ ਸਰਬ ਦਿਆਲੇ ਨਮੂੰ ਸਰਬ ਰੂਪੇ ਨਮੂੰ ਸਰਬ ਭੂਪੇ ਨਮੂੰ ਸਰਬ ਖਾਪੇ ਨਮੂੰ ਸਰਬ ਥਾਪੇ ਨਮੂੰ ਸਰਬ ਕਾਲੇ ਨਮੂੰ ਸਰਬ ਪਾਲੇ ਨਮਸਤਸ ਦੇਵੈ ਨਮਸਤੰ ਭੇਵੈ ਨਮਸਤੰ ਜਨਮਿ ਨਮਸਤੰ ਸੁਮਨ ਮਿ ਨਮੋ ਸਰਬ ਗਵਨਿ ਨਮੋ ਸਰਬ ਭਵਨਿ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲਿ ਨਮੋ ਨਮਸਤਸ ਦਇਆਲਿ ਨਮਸਤਾਂ ਵਰਨੇ ਨਮਸਤਾਂ ਵਰਨੇ ਨਮਸਤੰ ਜਰਾਰ ਨਮਸਤੰ ਕਿਰਤਾਰ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੀ ਨਮੋ ਭੋਗ ਭੋਗੇ ਨਮੋ ਸਰਬ ਦਇਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਪੀਤ ਹੈ ਤ੍ਰਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਝ ਹੈ ਅਕਾਰ ਹੈ ਅਜਾਲ ਹੈ ਅਲਹ ਹੈ ਅਜਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ

ਕਹਿ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਣ ਪਰਮ ਰੂਪੇ ਨਮੋ ਜੋਗ ਜੋਗੇ ਸੁਣ ਪਰਮ ਸਿੱਧੇ ਨਮੋ ਰਾਜ ਰਾਜੇ ਸੁਣ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਸਾ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੀ ਨਮਸਤੰ ਇਸਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰ ਸਦਾ ਸੱਚਦਾਨੰਦ ਸਰਵ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੂਰ ਅਰਧੰ ਅਗੰ ਉਗਹਰਤਾ ਪਰਮ ਪਰਮ ਪਰਮੇਸ਼ਵਰਮ ਪੁਰਸ਼ਪਾਲੰ ਸਦਾ ਸਰਵਦਾ ਸਿੱਧਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤ ਉਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਵੰਗ ਨਰੇ ਨਾਥੇ ਨਮਸਵੰਗ ਪ੍ਰਮਾਥੇ ਨਮਸਵੰਗ ਅਗੰਜੇ ਨਮਸਵੰਗ ਅਪੰਜੇ ਨਮਸਵੰਗ ਅਕਾਲੇ ਨਮਸਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬੇਸੇ ਨਮੋ ਰਾਜ ਰਾਜੇ ਨਮੋ ਸਾਜੇ ਨਮੋ ਸਾਹੇ ਨਮੋ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤ ਨਮੋ ਸਰਵ ਪੀਤ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰ ਨਮੋ ਸਰਵ ਦ੍ਰਿਸ਼ ਸਿੰਘ ਨਮੋ ਸਰਵ ਕ੍ਰਿਤ ਸਿੰਘ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਧੇ ਕਿਰਪਾਲੰ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾ ਰਿਦ ਸਿੱਧੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜ ਅਟਲ ਸਾਜੇ ਅਖਲ ਧਰਮ ਅਲੱਖ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੁਗਤਾ ਸਰਬੰਗ ਮੁਕਤਾ ਸਰਬੰਗ ਦੇਵ ਸਰਬੰਗ ਭੇਵੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆ

ਸਰ ਸਰਬ ਪਾਲਕ ਸਰਬ ਕਾਲਕ ਸਰਮ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੈ ਅਬਦੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾ ਕਰ ਜਨ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇ ਸੌਰ ਨਾ ਪੇਸ਼ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦੇ ਸਭ ਸਾਹਿਬ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖ ਧਾਮ ਹੂ ਨਹਿ ਜਾਏ ਸਰਬ ਮਾਨ ਸਰਵਤਰ ਮਾਨ ਸਦੈਵ ਮਾਨਤਾ ਹੇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰ ਏਕ ਦੇ ਭੇਵ ਨ ਜਾ ਨਹੀਂ ਜੇ ਵੇਦ ਔਰ ਕਤੇ ਰੂਪ ਰੰਗ ਨ ਜਾਤ ਪਾਤ ਸੋ ਜਾਨਹੀ ਕਿਹ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਹਿ ਕੇ ਵਿਖੈ ਜਗ ਜਾ ਪਈ ਦੇਹ ਜਾਪ ਆਦਿ ਦੇਵ ਅਨਾਦਿ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੁਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਅਲਖ ਅਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੋਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਿਤ ਪਾਰ ਸਰਵਗੰਤਾ ਸਰਵ ਹੰਤਾ ਸਰਵ ਤੇਨ ਭੇਕ ਸਰਵ ਸ਼ਾਸਤਰ ਨ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨ ਆਵਹੀ ਬਹੁਚਿਤ ਮਦ

ਚਰਪਣ ਸ਼ੰਤ ਹੈ ਪ੍ਰਸਾਦ। ਸਰਵੰਗ ਹੰਤਾ ਸਰਵੰਗ ਅੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣ ਸਰਵੰਗ ਤ੍ਰਾਣ ਸਰਵੰਗ ਕਰਮ ਸਰਵੰਗ ਧਰਮ ਸਰਵੰਗ ਯੁਕਤਾ ਸਰਵੰਗ ਮੁਕਤਾ ਪ੍ਰਸਾਵਲ ਸ਼ੰਤ ਹੈ ਪ੍ਰਸਾਦ। ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਬੇਭੂਤੇ ਪ੍ਰਮਾਥਮ ਪ੍ਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੋਤ੍ਰੈ ਨ ਪੁੱਤ੍ਰੈ ਨ ਸੁਤ੍ਰੈ ਨ ਮਿੱਤ੍ਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨ ਸਾਕੰ ਸੁਲੀਕੈ ਅਮਿਤੋ ਅਮੀਕੈ ਸਦੈਵੰ ਪ੍ਰਭਾਏ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਖ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਏ ਪ੍ਰਾਣ ਪਤੀ ਕੇ ਹੀ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੋਤੇ ਏਕ ਰੱਤੀ ਮੈਨੂੰ ਏਕ ਰੱਤੀ ਕੇ ਮਾਤਿਮ ਤੰਗ ਨਰੇਂਦਰ ਸੰਗ ਅਨੂਪ ਉਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸੇ ਕੂਦ ਪਾਉਣ ਕੇ ਗਾਉਣ ਕਉ ਜਾਤ ਨਿਵਾਰੀ ਭਾਰੀ ਪੁਜਾਨ ਕੇ ਭੂ ਭਲੀ ਬੇਦਨ ਆਵਤ ਸੀਸ ਨਾ ਜਾਤ ਵਿਚਾਰੇ ਤੇ ਭੈ ਦੋ ਕਹਾਂ ਪੈ ਭੂਪਤ ਅੰਤ ਕਉ ਨਾ ਗਹਿ ਪਾਏ ਪਧਾਰੇ ਜੀਤ ਫਰੈ ਸਬਦੇਸ ਦਸਾਨ ਕੁੰਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਿਆਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੀ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ

ਸੀ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਹਾ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਮ ਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਾਉ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਮ ਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰੇ ਯਾਰ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਤੋਰ ਦੇਸ ਮਲਿੰਦ ਮਵਾਸਨ ਮਾਤ ਗਜਾਨ ਕੀ ਮਾਨ ਮਲਈਆ ਗਾੜ ਗੜਾਨ ਕੇ ਤੋੜਨ ਹਾਰ ਸੁਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁਏਕ ਦਿਵਈਆ ਦਾਨ ਵਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਾਧ ਸਮੂਹ ਪ੍ਰਸੰਨ ਫਿਰੈ ਜਗ

ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮ ਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨੀ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਰਮੋ ਬਤਕੀਓ। ਘਟ ਘਟ ਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਨਤ, ਚੀਟੀ ਤੇ ਕੁੰਚਰ ਇਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ

ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਨਿਰ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨੁ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵੇ ਕੱਟੇ।

ਕਰ ਕਿਰਪਾ ਜਿਨ ਨਾਮ ਲਾਹਿ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਵਾਹਿ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ।

ਸਭ ਦੋਸੋ ਹਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਹੈ ਤਿਨ ਕੈ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੇ ਗੱਲਾਂ।

ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ

ਭਰੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ

ਜਪੇ ਹੋ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ

ਨਾ ਸਕੀ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੀ ਵਿੜਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਹਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹਿ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵਲਾ ਗੀਤਨ ਵਿੱਚ ਇਹ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ

ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ।

ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਗਾਉ ਮੰਗਲ ਨਿਤ ਸਤ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ

ਵਾਜਾ ਪਵਣ ਵਜਾਇਆ ਇਹੋ ਸੱਚਾ ਸੋਇਲਾ ਸੱਚ ਹੈ ਘਰ ਗਾਵਹੋ ਗਾਵੋ ਤਾਂ ਸੋਇਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਤ ਉਤਭਾਵ ਹੈ ਗੁਰਮੁਖ ਜਿਨਾ ਬੁਝਾਵੇ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ

ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰੇ ਆਏ ਤਦੇਕ ਤੇਗ ਫਤਿਹ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ, ਸਭ

ਸਰਨ ਪਰਿਓ ਪੂਰਨ ਪਰਮੇਸ਼ੁਰ ਬਿਨ ਸੇ

స్వర్గ మృతపయాల పూమండల

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਚਰਨਾਂ ਵਿੱਚ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਆਪ ਸਭ ਨੂੰ ਨਸੀਬ ਹੋਈ ਹੈ, ਸਤਿਗੁਰੂ ਰਹਿਮਤ ਕਰਨ ਸਭ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕਰਕੇ ਇਸੇ ਤਰ੍ਹਾਂ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਸਤਿਗੁਰ ਜੀ ਦੀ ਪਾਵਨ ਹਜ਼ੂਰੀ ਸਭ ਨੂੰ ਸਤਿਗੁਰ ਜੀ ਇਸੇ ਤਰ੍ਹਾਂ ਬਖਸ਼ਦੇ ਰਹਿਣ, ਤਾਂ ਜੋ ਅਸੀਂ ਸਾਰੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾਉਂਦੇ ਰਹੀਏ, ਗੁਰੂ ਚਰਨਾਂ ਦੇ ਨਾਲ ਜੁੜਦੇ ਰਹੀਏ। ਆਓ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਸੰਗਤੀ ਰੂਪ ਦੇ ਵਿੱਚ, ਜੋ ਹਰ ਐਤਵਾਰ ਨੂੰ ਸੰਗਤਾਂ ਇਕੱਤਰ ਹੋ ਕਰਕੇ ਸ਼੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਕਰਦੇ ਹਨ, ਬੜੇ ਪਿਆਰ ਅਤੇ ਸਤਿਕਾਰ ਸਹਿਤ ਸਾਰੇ ਰਲ ਮਿਲ ਕੇ ਸਰਵਣ ਕਰੀਏ। ਸਤਿਗੁਰੂ ਜੀ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲਾਟਨ ਤੋਏ ਤੋਤੇ ਬਸ ਕਰਵਾਟੰ ਜੇ ਜਾਣਤ ਬ੍ਰਹਮੰ ਕਰਮੰ ਸਭ ਫੋਕ ਨਿਸ਼ਠਾ ਕਰਮੰ ਕਹ ਨਾਨਕ ਨੇ ਹਿਰਦਿਆਵੈ
1: ਬਿਨ ਸਤਿਗੁਰ ਵਾਟ ਨ ਪਾਵੇ ਪੜੀ।

ਕੌੜੀ ਸਭ ਕੋ ਆਖੇ ਆਪਣਾ ਜਿਸਨਾ ਸੋਚਣ ਕੱਢੀਏ ਕੀਤਾ ਆਪੂ ਆਪਣਾ ਆਪੇ ਹੀ ਲੇਖਾ ਸੰਡੀਏ ਜਾ ਰਹਿਣਾ ਨਾ ਐ ਜਗਤਾ ਕਾਇਦ ਘਰ ਭੰਡੀਏ ਮੰਦਾ ਕਿਸੇ ਨਾ ਕੀਏ ਪੜਖਰੇ ਹੁ ਬੁੱਝੀਏ ਮੂਰਖ ਹੈ ਨਾਲ ਨਾ ਲੁੱਝੀਏ ਮੂਰਖ ਹੈ

ਸਿਵਾ ਦੂਜਾ ਇੱਕ ਨਹੀਂ ਆਸ ਕੀ ਦੂਜਾ ਲੱਗਾ ਜਾਏ। ਨਾਨਕ ਆਸ ਕਾਂਡੀਐ ਸਭ ਹੀਰੇ ਸਮਾਏ, ਚੰਗੇ ਚੰਗਾ ਕਰਮ ਨੈ ਮੰਦਾ ਮੰਦੇ ਮੰਦਾ ਹੋਏ, ਆਸ ਕਿਹੋ ਨਾ ਕੀਐ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠਿਆ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਜੀ ਸਿਮਰਿਆ ਘਰ ਨੌ ਨਿਧਾਵੈ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਜਾਗ ਦੀ ਜੋਤ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ

ਜਪਿਆ, ਜਿਨ੍ਹਾਂ ਨਾਮ ਜਪਿਆ। ਵੰਡ ਕੇ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅੰਡਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਠਿਨ ਤਪੱਸਿਆ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿੰਨਾਂ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲਣਾ ਜੀ।

ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਦਾਨਾ ਸਰਦਾਨ ਨਾਮ ਦਾਨ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਢਾਲ ਧਰਮ ਕਾ ਜੈ ਜੈਕਾਰ ਖਾਲਸਾ ਸਾਹਿਬ ਬੋਲਣਾ ਜੀ ਆਪ ਜੀਆਂ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਜੀਓ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਣਾ ਜੀਓ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਓ ਕੀ ਓੜ ਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹਾਂ ਮਹਾਰਾਜ ਜੀ ਆਪ ਜੀ ਦੇ ਬੱਚਿਆਂ ਪਾਸੋਂ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਤੇ ਕੀਰਤਨ ਹਰ ਜਸ ਹਕਾਏ ਕੀਤੇ ਗਏ ਮਹਾਰਾਜ ਜੀ ਆਨੰਦ ਸਾਹਿਬ ਜੀ ਕੇ ਛੇ ਪਾੜੀਓ ਕੇ ਜਾਪ ਕੀਤੇ ਗਏ ਹਨ ਮਹਾਰਾਜ ਜੀ ਪਾਠ ਕਰਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਔਣਤਾਈਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਮਹਾਰਾਜ ਜੀ ਅਣਜਾਣ ਬੱਚੇ ਸਮਝ ਕਰਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਸਪਸ਼ਟ ਪਾਠ ਬਾਣੀ ਪੜ੍ਹਨ ਦੀ ਬਲ ਬੁੱਧੀ ਤਾਕਤ ਬਖਸ਼ਿਸ਼ ਕਰਨੀ ਮਹਾਰਾਜ ਜੀਓ ਕਾਲ ਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕਰਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਮਹਾਰਾਜ ਜੀਓ ਆ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਆਗਿਆਕਾਰੀ ਬਖਸ਼ਿਸ਼ ਕਰ ਬਣਾਉਣਾ ਮਹਾਰਾਜ ਜੀਓ ਇਸ ਵੇਲੇ ਪੰਚਮ ਕੜਾਹ ਪ੍ਰਸ਼ਾਦੀ ਦੇਖ ਸਾਜ ਕਰਕੇ ਹਾਜ਼ਰ ਹੈ ਮਹਾਰਾਜ ਜੀ ਆਪ ਜੀ ਪ੍ਰਵਾਨ ਕਰੋ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਮਹਾਰਾਜ ਜੀ ਆਪਣੇ ਬੱਚਿਆਂ ਨੂੰ ਨਿਹਾਲ ਨਿਹਾਲ ਨਿਹਾਲ ਕਰੋ ਮਹਾਰਾਜ ਜੀ ਤਿੰਨਾਂ ਸਿੱਖਾਂ ਨੂੰ ਮਿਲਾਉਣਾ ਮਹਾਰਾਜ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵਾ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਾਦ ਵੱਡ ਭਾਗ ਹੋਵੇ ਸਤਿਗੁਰ ਮਿਲੈ ਹੋਮੈ ਤੇ ਜੈ ਪਕਾਰੇ ਹਾਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸਾਬਦ ਵਿਚਾਰ ਮੈਨੂੰ ਸਤਿਗੁਰ ਭਗਤ

ਹੱਥ ਨਾ ਪਾਏ। ਮਨਮੁਖ ਸੇਤੀ ਸੰਕਰ ਮੂੰਹ ਕਾਲਖ ਦਾਗ ਲਗਾਏ, ਮੂੰਹ ਕਾਲੇ ਤਿੰਨ ਲੋਭੀਆਂ ਜਸਨ ਜਨਮ ਗਵਾਏ। ਸਤਸੰਗ ਤੇ ਹਰ ਮੇਲ ਪ੍ਰਭ ਵਰ ਨਾਮ ਬਸੈ ਮੰਨਿਆ ਹੈ, ਜਨਮ ਮਰਨ ਕੀ ਮਲੇ ਉਤਰੈ ਜਨ ਨਾਨਕ ਹਾਰ ਗੁਣ ਗਾਏ। ਤੁਧ ਹਰ ਪ੍ਰਭ ਕਰਤੈ ਲਿਖਿਆ।

ਭਿੰਦਣ ਗੁਣ ਚੁਕੀ ਆਈਆਂ ਭਾਈ ਆਪਣੇ ਪਤਕੇ ਸਾਧ ਦੇ ਆਪੇ ਖਾਏ ਤਸਕਾ ਗਿਆ ਸਾ ਲਾਈਏ ਭਾਈ ਦਰਸ਼ਨ ਕੋਬਲ ਜਾਏ ਸਤਿਗੁਰ ਵੀ ਵੱਡੀਆਂ ਵਡਿਆਈਆਂ ਭਾਈ ਕਦਮ ਮਿਲੇ ਤਾਂ ਪਾਏ ਇੱਕ ਹੁਕਮ ਮਨ ਨਾ ਜਾਣ ਨੀ ਪਾਈ ਦੂਜੇ ਭਾਏ ਫਤਾਏ ਸੰਗਤ ਢੋਈ ਨਾ ਮਿਲੇ।

ਜਾ ਸੇ ਦਾੜੀਆਂ ਸੱਚੀਆਂ ਜੇ ਗੁਰਚਾ ਨੀਲਾ ਗਨ ਅੰਧਨ ਸੇਵ ਦੇ ਆਪਣਾ ਅੰਧ ਦੇ ਅੰਧਦ ਹਨ ਨਾਨਕ ਸੇਵੋ ਸੋਹਣਾ ਸੱਚਾ ਦਦੇ ਸਨ ਮੁਖ ਸੱਚੇ ਸੱਚ ਦਾੜੀਆਂ ਸੱਚ।

ਭਾਵੀ ਹਾ ਤੂੰ ਸੱਚ ਜੋ ਸੱਚੇ ਸੋਦ ਬੁਲਾਏ ਬੋਲਿਆ ਤੇਰਾ ਸਾਹਿਬ ਵੈ ਗੁਰਮੁਖ ਹੋਏ ਲਾਏ ਸਬਦ ਚਿੰਤ ਖਿ ਉਤਰ ਮਨ ਲੈ ਜਾਏ ਚਾਹੇ।

ਨਾਲ ਸਤਿਗੁਰਦੀਆ ਦਿਖਾਏ ਆ ਪਛਾਣੇ ਪੀਤਮ ਮਿਲੈ ਬੁੱਠਾ ਸ਼ਬਦ ਲਾਏ ਚੇਮਾ ਚਮਿਆ ਸਦਾ ਤਿਸਨਾ ਭੁੱਖ ਸਭ ਜਾਏ।

ਸ਼ਬਦ ਲਾਏ ਭਾਵੀ ਹੈ ਤਨ ਮਨ ਸੁਖ ਹੋਏ ਜਾ ਤਤ ਮੂੰਦ ਮੂੰਹ ਪਾਏ ਅੰਨ ਧਨ ਬਹੁਤਾ ਉਪਜੈ ਧਰਤੀ ਸੁਭਾ ਪਾਏ ਆਂਦੇ ਲੋਕ ਭਗਤ ਕਰੇ ਗੁਰ ਕੈ ਸਬਦ ਸਮਾਏ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੇ ਤਜਾਏ ਹਰ ਗੁਣ ਗਾਵੋ ਕਾਮਣੀ ਸੱਚੇ ਸਬਦ ਸਮਾਏ ਪਹਿ ਕਾ ਸਹਿ ਸਗਾਤ ਕਰਿਓ ਸੱਚ ਰਹੋ ਲਿਬਲਾਏ ਨਾਨਕ ਨਾਮ ਅਮਨ ਬਸੇ ਹਰ ਦਰਗਾਹ ਲਏ ਛਡਾਏ।

ਜੇ ਦਸਕੇ ਪਾਸ ਬਿਨ ਬੋਲਿਆ ਸਭ ਕਿਸੇ ਜਾਣਦਾ ਕਿਸੇ ਆਗਿਆ ਕੀਚੈ ਦਾਸ ਨਾਨਕ ਘਾਟ ਘੜੇ ਕੋ ਵਰਤਦਾ ਸਬਦ ਕਦੇ ਪਦਗਾਸ ਨਾਨਕ ਤਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਇ ਹਦ ਬੁੱਠਾ ਮਨ ਤਨ ਪਤ ਫੜੈ ਸਭ ਜਗਹਿ ਦੀ ਆਵਲ ਹੋਏ ਸਭ ਦੇ ਸਦਾ ਬਸੰਤ ਹੈ ਜੇ ਤਨ ਮਨ ਹਰਿਆ ਹੋਏ ਨਾਨਕ ਦਾਮ ਨ ਬਿਸਰੈ ਜਿਨ ਸਦਿਆ ਸਭ ਕੋਏ ਨਾਨਕ ਦੇ ਨਾਂ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਹਦ ਬੁੱਠੈ ਮਨ ਤਨ ਪਤ ਫੜੈ ਸਭ ਜਗਹਿ ਦੀ ਆ ਹੋਏ ਬਠਿੰਡਾ ਚਾਲ ਚੁਲੰਬਲੈ ਨਾਵੜਾ ਲਈਐ ਕੇਸ ਨਾਮ ਲਈਐ ਪਰਮੇਸ਼ਰ ਭੰਨਣ ਗਣ ਸਮਰੱਥ

ਰਤਨ ਪੰਗ ਭੂਪਦਿਆਂ ਸੁਨਿਓ ਕਿਉਂ ਸੱਜਣ ਮਿਲੇ ਪਿਆ ਦਿਆ ਢਿੰਦੀ ਤਿੰਨ ਸੱਜਣ ਸੱਚ ਸਵਾਰਿਆ ਸਾਤ ਗੁਰ ਬੈਂਡਾ ਮਿੱਤ ਹੈ ਜੇ ਮਿਲੇ ਤੇ ਮਨ ਵਾਰਿਆ ਦਿੰਦਾ ਮੂਪਦ ਦਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਪਿਤ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹੋ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋ ਜੀ।

ਗੁਰਮੁਖ ਯੋਮਨ ਰਹਿਸੀਐ ਜਿਨਾ ਪਿਰੀ ਪਿਆਰ ਕਿਉਂ ਜੀਵਨ ਪਿਰਭਾਰੇ ਜੋ ਸਾ ਦੇਖਣ ਆਪਣਾ ਨਾਨਕ ਥੀਵਨ ਪਿਆਰੇ ਜਿਨਾ ਗੁਰਮੁਖ ਅੰਦਰ ਨਿਹੋ ਤਾਂ ਪ੍ਰੀਤਮ ਸੱਚੇ ਲਾਇਆ ਰਾਤੀ ਅਤਾ ਡਿਓ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਏ ਅੰਦਰ ਰਹੇ ਆਨੰਦ ਨਾਨਕ ਸਹਿਜ ਸੁਣਵਾਈਏ ਸੱਚਾ ਪ੍ਰੇਮ ਪਿਆਰੇ ਗੁਰਪੂ ਦੇ ਤੇ ਪਾਈਏ ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਏ ਜਨੰਦ ਸੱਚਾ ਨੇ ਹੋ ਕਿਉਂ ਜੀਵਨ ਪ੍ਰੀ ਵੀ ਹੋਣ ਹਾਂ ਗੁਰਮੁਖ ਮੇਲੇ ਆਪ ਨਾਨਕ ਚਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਿਮ ਕਰੇ ਨਾਨਕ ਲਿਓ ਮਿਲਾਏ ਮੈਂ ਜਾਂ ਜਗ ਦੀਜੈ ਨਾਮ ਹਰ ਗੁਰਮੁਖ ਐਸਾ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ।

ਵਿਚਾਰ ਨਾਨਕ ਸਤਿਗੁਰ ਮਿਲੀਏ ਪਾਈਐ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੈ ਦੂਜੇ ਬਚਤ ਲਾਏ ਪੁੱਤ ਕਲਾ ਤਕਟਾਂ ਬਹਿ ਮਾਇਆ ਮੋਹਬਦਾਏ ਦਰਗਹਿ ਲੇਖਾ ਮੰਗੀਐ ਕੋਈ ਅੰਤ ਨ ਸਕੀ ਛਡਾਏ ਬਿਨਾ ਬਹਿ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਦਾਦੇ ਹੁਕਮੇ ਸਮੇ ਸਮਾਏ ਹੁਕਮ ਬਾਰਤ ਨੇਮ ਸੋ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੂਝੈ ਸਤਿਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਿਨੀ ਉਪਰ ਤਿਨ ਹੁਕਮੈ ਲੈ ਮਿਲਾਏ ਮਾਨ ਮੁਖ ਹੁਕਮ ਨਾ ਬੁੱਝੈ ਬਪੜੀ ਨਿਤਿਹਮੈ ਕਦਮ ਕਮਾਏ ਬਾਰਤ ਨੇਮ ਸੋ ਸੰਜਮ ਪੂਜਾ ਪਾਖੰਡ ਪਰਮ ਨਾ ਜਾਏ ਅੰਤਰੋਂ ਕਸੁਧ ਮਾਇਆ ਮੋਹ ਬੇਦੇ ਜਿਉਂ ਹਸਤੀ ਛਾਦ ਉਡਾਏ ਜਿਨ ਪਾਏ ਤਸੇ ਨਾ ਚੇਤਾ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪਰਪੰਚ ਕੀਆ ਤੁਰ ਕਰਤਾ ਹੈ ਪੂਰਵ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਨ ਦੇ ਅੰਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਾਹਿਬ ਪੂਜਾ ਸਤਿਗੁਰ ਕਾ ਦਸ ਦੇਖੈ ਸਭ ਆਏ ਮੰਨੀਏ ਸਤਿਗੁਰ ਪਰਮ ਵਿਚਾਰ ਦੀ ਇੱਜ਼ਤ ਮਿਲੀ ਹੈ।

ਸਭਨਾ ਰਾਗਾਂ ਵੇ ਸੋਭਲ ਪਾਹੀ ਜਿਤ ਵਸਿਆ ਮਨ ਆਏ ਰਾਗ ਨਾਲ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾਦੇ ਬਾਹਰ ਆਇਨ ਹੁਕਮ ਬੁੱਝਿਆ ਜਾਏ ਨਾਨਕ ਹੁਕਮੈ ਬੁੱਝੇ ਤਿੰਨ ਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਭ ਕਿਛ ਦਿਸਦੇ ਹੋਇਆ ਜਿਉਂ ਦਿਸੈ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨਿ ਆਏ ਹਿਰਦੈ ਕਮਲ ਪਤ ਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਓ ਜਿਨ ਤਦ ਮਸਤਕ ਭਾਗ ਲਿਖਾਏ ਅੰਦਰ ਤਿਸਨਾ ਅੱਗ ਹੈ ਮਨਮੁਖ ਭੁੱਖ ਨ ਜਾਏ ਮੋਖ ਡੰਬ ਸਭ ਕੂੜ ਹੈ ਕੂੜ ਦੇ ਹਲ ਪਟਾਏ ਅੰਦਨ ਚਿੰਤਾ ਚਿੰਤ ਵੈ ਚਿੰਤਾ ਵੱਧਾ ਜਾਏ ਜੰਮਣ ਮਰਨ ਚੌਕੀ ਹਮੈ ਕਦਮ ਕਮਾਏ ਗੁਸਣ ਆਈ ਉਪਰੈ ਨਾਨਕ ਲੈ ਛਡਾਏ ਸਤਿਗੁਰ ਫੁਰ ਕਰ ਧਿਆਇੰਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵਦੇ ਹਨ ਮੇਲੇ ਗੁਰ ਮੇਲਾਏ ਇਹ ਭਵਜਲ ਜਗਤ ਸੰਸਾਰ ਹੈ ਗੁਰ ਬੋਇਥ ਨਾਮ ਤਰਾਏ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾ ਲੰਘਾਏ ਗੁਰ ਸਿੱਖਾਂ ਕੀ ਹੱਦ ਧੂੜ ਦੇ ਹਮ ਪਾਪੀ ਭੀ ਗਤ ਮਾਹੇ ਸਤਮਸਤਕ ਪਵ ਲਿਖਿਆ ਗੁਰ ਨਾਨਕ ਮਿਲਿਆਏ ਜਮਕੰਕਰ ਮਾਤ ਬਦਾਦੀਆਂ ਹਰਦਾਸ ਗਾ ਲਏ ਛਡਾਏ ਗੁਰ ਸਿੱਖਾਂ ਨੂੰ ਸਵਾ ਸਿਆਰ ਤੁੱਠਾ ਮੇਲ ਮਿਲਾਏ

ਤੀ ਆਦੰਗ ਚੋਲੇ ਹਰ ਜੈਸਾ ਪੁਰਖ ਨਾ ਲੱਭੀ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਜੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ ਸਲੋਕ ਮਹੱਲਾ ਪੰਜਵਾਂ।

ਦਾਗਨ ਜਿਆ ਮੂੰ ਇਕਦਾਂ ਲਖ ਦੋ ਜਿੱਤੀ ਬਨੜੇ ਦਦ ਕੇ ਤੜੇ ਬਾਹਮਣ ਬਿਰਸਾ ਗਿਓ ਜਨਮ ਜਨ ਕੀ ਤੋ ਸੋ ਬਿਸਰੇ ਸੋ ਦਠੇ ਸੋ ਦਸ ਪੀ ਜੀ ਐ ਕਬੂ ਨਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਏ ਦਰਗਾਹ ਨਿਰਮਲ ਸੋਏ।

ਸਭ ਕਮਾਏ ਸਭ ਕਾਜ ਦਿਸਦੇ ਬਸ ਦੂਜੀ ਨਾਹੇ ਜਾਏ ਨਾਨਕ ਸੁਖ ਅੰਤ ਪਏ ਪ੍ਰਭ ਕੀ ਮੰਨਤ ਜਾਏ ਗੁਰਪੂਰਾ ਜਨ ਸਿਮਰਿਆ ਸਹੀ ਪਏ ਨਿਹਾਲ ਨਾਨਕ ਨਾਮ ਰਾਧਣਾ ਕਾਰਜ ਆਵੈ ਦਾਸ।

ਧਰਮ ਰਾਇ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ ਕੁਬੜੀ ਕੋਥਾ ਹੈ ਮਿੱਠੀ ਗਲਣ ਕੋ ਮੰਤਰੀਆ ਨਾਨਕ ਸੇ ਉਪਰੈ ਜਨਾ ਪਾਗ ਮਥਾਏ।

ਦੁਤੀਆ ਮਾਲਕ ਉਸਕਿਆ ਲਾਪੈ ਸੰਗ ਰਾਗਨੀ ਪੰਚੋ ਥਾਪੈ ਗੋਂਡ ਕਰੀ ਅੜ ਦੇਵ ਗੰਧਾਰੀ ਗੰਧਾਰੀ ਸੀ ਉਤੀ ਚਾਰੀ ਤਾਨਾ ਸਰੀ ਏ ਪੰਚੋ ਗਾਈ ਮਾਲ ਰਾਏ ਕੌਸ਼ਿਕ ਸੰਗ ਲਾਈ।

ਕਦਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਹੇ ਰੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਇਆ ਬਹਿਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਸਾਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ੀਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ।

ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ।

ਨਿਵਾਸੀ ਸੰਗਤਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਦੇਸਾਂ ਪਰਦੇਸਾਂ ਵਿੱਚ ਸਰਗੁਰੂ ਆ ਸਹਾਈ ਹੋਣਾ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਸਮੂਹੀ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ, ਸਮੂਹ ਸੰਗਤਾਂ ਨੇ ਰਲ ਮਿਲ ਕੇ ਤਿੰਨੋਂ ਦਿਨ ਸੇਵਾ ਨਿਭਾਈ, ਸੱਚੇ ਪਾਤਸ਼ਾਹ ਜੀ ਸਭ ਦੇ ਪਰਿਵਾਰਾਂ ਸਿਰ 'ਤੇ ਆਪਣਾ ਮਿਹਰ ਬਰਿਆਤ ਰੱਖਣਾ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਦਿਹਾੜੇ ਮਨਾਉਣ ਦੇ ਬਲਬਤ ਬਖਸ਼ਿਸ਼ ਕਰਨੇ, ਚੜ੍ਹਦੀ

ਹਾਜ਼ਰ ਹੈ ਦਰ ਪ੍ਰਵਾਨ ਹੂੰ ਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਹਰਭਜਨ ਸਿੰਘ ਅਠਵਾਲ ਭਾਈ ਦਵਿੰਦਰ ਸਿੰਘ ਗਰੇਵਾਲ ਭਾਈ ਪਰਮਿੰਦਰ ਸਿੰਘ ਭਾਈ ਮਨਦੀਪ ਸਿੰਘ ਗੋਸਲ ਭਾਈ ਮੇਜਰ ਸਿੰਘ ਬਰਾੜ ਪਰਿਵਾਰਾਂ ਵੱਲੋਂ ਮਾਇਆ ਹਾਜ਼ਰੀ ਸੇ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੀਰਥ ਭਾਵ ਬਖਸ਼ਣਾ ਬੰਦੀ ਸਿੰਘਾਂ ਦੀ ਰਹਾਈ ਆਪ ਜੀ ਨੇ ਕਿਰਪਾ ਕਰਕੇ ਬੰਦੀ ਸਿੰਘਾਂ ਦੀ ਰਹਾਈ ਬਖਸ਼ਣੀ ਸਿਰ 'ਤੇ ਮੇਰਾ ਭਰਿਆ ਹੱਥ ਰੱਖਣੇ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਰਤਾਰਥ ਕਰੋ ਜੀ ਪਰੰਦੀਵਾਨ ਸਜਾਉਣ ਦੀ ਆਗਿਆ ਬਖਸ਼ੋ

ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਦੇ ਰੋਜ਼ ਤੋਂ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਨਿਊ ਵੈਸਟ ਮਿਨਿਸਟਰ ਵਿਖੇ ਨਗਰ ਵੱਲਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਭਾਗੋ ਜੀ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਰੰਭ ਸਨ। ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਉਹਨਾਂ ਦੇ ਭੋਗ ਪਏ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਆਪਣੀ ਰਹਿਮਤ ਬਖਸ਼ਿਸ਼ ਕਰਕੇ ਸਾਰੀ ਸੇਵਾ ਇਹਨਾਂ ਪਰਿਵਾਰਾਂ ਪਾਸੋਂ ਲਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਾਰਨ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਮਹਾਂਪੁਰਖਾਂ ਦੀਆਂ ਯਾਦ ਮਨਾਉਂਦੇ ਰਹਿਣ, ਗੁਰੂ ਦੀਆਂ ਸੇਵਾਵਾਂ ਕਰਦੇ ਰਹਿਣ, ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਬਹੁਤ ਧੰਨਵਾਦ ਇਹਨਾਂ ਸਾਰੇ ਪਰਿਵਾਰਾਂ ਦਾ ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿ ਇਹਨਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾਂ, ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਣ। ਗੁਰਮੁਖ ਪਿਆਰਿਓ, ਹੁਣ ਸਵੇਰ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਜਿਸ ਦੇ ਵਿੱਚ ਅਤੀ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਦੇ ਕੀਰਤਨੀਏ ਆਪ ਸੰਗਤਾਂ ਨੂੰ ਪਾਵਨ ਬਾਣੀ ਦੇ ਨਾਲ ਜੋੜਨਗੇ। ਸੋ ਆਓ ਭਾਈ ਸਾਹਿਬ ਜੀ ਦੇ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਵਾਬੀ ਹਜੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਭਾਈ ਸਾਹਿਬ ਜੀ ਬਹੁਤ ਹੀ ਪਿਆਰ ਦੇ ਨਾਲ ਆਨੰਦਮਈ ਕੀਰਤਨ ਸਰਵਣ ਕਰਵਾ ਰਹੇ ਸਨ। ਬੜੀ ਰਹਿਮਤ ਬਖਸ਼ਿਸ਼ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇਹਨਾਂ ਦੇ ਉੱਪਰ। ਸਤਿਗੁਰ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਰਹਿਮਤਾਂ ਬਖਸ਼ਿਸ਼ਾਂ ਬਣਾ ਕੇ ਰੱਖਣ, ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ, ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਅਤੇ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਗੁਰਮੁਖ ਪਿਆਰਿਓ, ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਨਗਰ ਬੱਲਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਭਾਗੋ ਜੀ ਦੀ ਨਿੱਘੀ ਯਾਦ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਪਰਸੋਂ ਦੇ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਸਨ, ਅੱਜ ਸਵੇਰੇ ਭੋਗ ਪਏ ਹਨ। ਕੋਟਾਨ ਕੋਟ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਰਹਿਮਤਾਂ ਬਖਸ਼ਿਸ਼ਾਂ ਕਰਕੇ ਸਾਰੀ ਸੇਵਾ ਇਹਨਾਂ ਪਰਿਵਾਰਾਂ ਪਾਸੋਂ ਲਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਗੁਰਮੁਖ ਪਿਆਰੇ, ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਜੋ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਗੁਰਬਾਣੀ ਕੰਠ ਮੁਕਾਬਲਾ ਹੁੰਦਾ ਹੈ, ਇਸ ਵਾਰੀ 24 ਅਕਤੂਬਰ ਸ਼ਨੀਵਾਰ ਨੂੰ ਹੋ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ। ਆਪ ਜੀ ਗੁਰਦੁਆਰਾ ਸਾਹਿਬ ਦੀ ਵੈਬਸਾਈਟ 'ਤੇ ਜਾ ਕੇ ਉਸ ਦੇ ਉੱਪਰ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਓ, ਅਤੇ ਨਾਲ ਹੀ ਹੋਰ ਬੱਚਿਆਂ ਨੂੰ ਵੀ ਜ਼ਰੂਰ ਪ੍ਰੇਰੋ, ਤਾਂ ਕਿ ਆਪਾਂ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਪਾਸੇ ਜੋੜ ਸਕੀਏ। ਇਸ ਵਿੱਚ ਪਾਰਟੀਸਪੇਟ ਕਰਨ ਵਾਲੇ ਹਰ ਇੱਕ ਬੱਚੇ ਨੂੰ ਕੋਈ ਨਾ ਕੋਈ ਪ੍ਰਾਈਜ਼ ਜ਼ਰੂਰ ਦਿੱਤਾ ਜਾਂਦਾ ਹੈ, ਤਾਂ ਕਿ ਉਹਨਾਂ ਨੂੰ ਉਤਸ਼ਾਹ ਮਿਲੇ ਅਤੇ ਉਤਸ਼ਾਹ ਦੇ ਵਿੱਚ ਆ ਕੇ ਹੋਰ ਵੀ ਬਾਣੀ ਨੂੰ ਵੱਧ ਤੋਂ ਵੱਧ ਯਾਦ ਕਰਨ, ਪੜ੍ਹਨ ਅਤੇ ਗੁਰੂ ਦੀਆਂ ਖੁਸ਼ੀਆਂ ਲੈਣ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਆਪਣੇ ਬੱਚੇ ਨੂੰ ਪਾਰਟੀਸਪੇਟ ਕਰਾਓ, ਅਤੇ ਨਾਲ ਹੀ ਹੋਰ ਵੀ ਜਿੰਨੀਆਂ ਗੁਰਦੁਆਰਾ ਸਾਹਿਬ ਵਿਖੇ ਕਲਾਸਾਂ ਬੱਚਿਆਂ ਦੇ ਵਾਸਤੇ ਪ੍ਰੋਗਰਾਮ ਚੱਲਦੇ ਹਨ, ਉਹਨਾਂ ਵਿੱਚ ਵੀ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕੁਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਬਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਡੰਡੌਤ ਵੰਦਨ ਅਨਕਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗੁਰੂ ਜੀ ਦੀ ਸਾਜੀ ਅਤੇ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ। ਜੋ ਬੱਲਾਂ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਰਖਾਏ ਗਏ ਸੀ, ਅੰਮ੍ਰਿਤ ਵੇਲੇ ਭੋਗ ਪਾਏ ਗਏ ਨੇ, ਉਪਰੰਤ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਅੰਮ੍ਰਿਤਮਈ ਕੀਰਤਨ ਦੇ ਵਿੱਚ ਉਸ ਕਰਤੇ ਪੁਰਖ ਨਿਰੰਕਾਰ ਦਾ ਭੇਦ ਦਿੱਤਾ ਜਾ ਰਿਹਾ ਸੀ ਵੀ ਉਹ ਪਰਮਾਤਮਾ ਦਾ ਇੱਕ ਖੇਲ ਹੈ ਸੰਸਾਰ, ਉਹ ਅਲੱਗ ਅਲੱਗ ਰੂਪਾਂ 'ਚ ਆਪ ਹੀ ਖੇਡ ਰਿਹਾ ਹੈ, ਜਿਹਨੂੰ ਗੁਰਬਾਣੀ 'ਚ ਕਿਹਾ ਏਕ ਰੂਪ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਵੀ ਉਹਨੇ ਇੱਕ ਤੋਂ ਅਨੇਕਾਂ ਰੂਪ ਬਣਾਏ ਹੋਏ ਨੇ, ਇਹ ਗੱਲ ਉਦੋਂ ਸਮਝ ਆਉਂਦੀ ਹੈ ਜਦੋਂ ਅਸੀਂ ਗੁਰਬਾਣੀ ਅਨੁਸਾਰ ਖੋਜ ਕਰਦੇ ਹਾਂ। ਆਓ ਉਸ ਬ੍ਰਹਮ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰਾਂ ਨੂੰ ਨਵਾਓ ਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਰਵਣ ਕਰ ਰਹੇ ਸੀ ਵੀ ਜਿਹੜਾ ਉਹ ਪਰਮਾਤਮਾ ਹੈ, ਦਾਤਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਉਹ ਆਪ ਹੀ ਕਿਤੇ ਭਿਖਾਰੀ ਬਣ ਕੇ ਮੰਗਤਾ ਫਿਰਦਾ ਬਣਿਆ ਅਤੇ ਆਪ ਹੀ ਕਿਤੇ ਦਾਤਾ ਬਣਿਆ ਬੈਠਾ। ਇਹ ਹੁਣ ਸਾਡੇ ਮਨ 'ਚ ਛੰਕ ਕੇ ਖੜ੍ਹੇ ਹੋ ਜਾਂਦੇ ਕਈ ਵਾਰੀ ਵੀ ਇਸ ਤਰ੍ਹਾਂ ਕਿਵੇਂ। ਹੁਣ ਜਿਹੜਾ ਪਰਮਾਤਮਾ ਹੈ ਉਹਨੇ ਸਾਨੂੰ ਪੈਦਾ ਕੀਤਾ ਸੀ, ਇਹ ਜੀਵਨ ਦਿੱਤਾ ਸੀ, ਸੰਸਾਰ 'ਚ ਖੇਡਣ ਲਈ ਭੇਜਿਆ ਸੀ। ਇੱਥੇ ਜਦੋਂ ਅਸੀਂ ਸੰਸਾਰ 'ਚ ਆ ਕੇ ਭੁੱਲ ਗਏ, ਭੁੱਲਣ ਕਰਕੇ ਅਸੀਂ ਆਪਣੇ ਕਰਮਾਂ ਅਨੁਸਾਰ, ਕੋਈ ਜੀਵ ਸੰਸਾਰ ਦੇ ਵਿੱਚ ਐਸੇ ਕਰਮ ਕਰ ਬੈਠਦਾ ਹੈ ਕਿ ਉਹ ਦੂਰ ਚਲਿਆ ਜਾਂਦਾ ਪਰਮਾਤਮਾ ਤੋਂ ਅਤੇ ਗੁਰੂ ਤੋਂ। ਉਸ ਨੂੰ ਸਮਝਾਉਣ ਲਈ ਉਹਦੇ ਕੀਤੇ ਕਰਮਾਂ ਅਨੁਸਾਰ ਉਹਨੂੰ ਭਿਖਾਰੀ ਬਣਾ ਦਿੱਤਾ ਜਾਂਦਾ। ਕੋਈ ਐਸੇ ਜੀਵ ਨੇ ਜਿਨ੍ਹਾਂ ਨੇ ਬਹੁਤ ਅੱਛੇ ਕਰਮ ਕੀਤੇ, ਉਹਨਾਂ ਕੋਲ ਸੰਸਾਰ ਦਾ ਧਨ ਪਦਾਰਥ ਆ ਗਿਆ, ਉਹਨਾਂ ਨੂੰ ਦਾਤੇ ਬਣਾ ਦਿੱਤਾ ਜਾਂਦਾ। ਹੁਣ ਗੁਰਬਾਣੀ ਕਹਿੰਦੀ ਹੈ ਦੋਨੇ ਹੀ ਭੁੱਲੇ ਹੋਏ ਨੇ। ਜਿਹੜਾ ਭਿਖਾਰੀ ਆ ਉਹਨੂੰ ਵੀ ਨਹੀਂ ਪਤਾ, ਜਿਹਨੂੰ ਮਾਰ ਕਹਿੰਦੇ ਜਗਤ ਭਿਖਾਰੀ ਫਿਰਤ ਹੈ। ਹੁਣ ਜਿਹ ਤੋਂ ਮੰਗਣਾ ਸੀ ਉਹਨੂੰ ਭੁੱਲ ਗਏ, ਅਤੇ ਜਿਹੜਾ ਦੇਣ ਵਾਲਾ ਦਾਤਾ ਬਣਿਆ ਬੈਠਾ ਉਹ ਵੀ ਦਾਤੇ ਨੂੰ ਭੁੱਲਿਆ ਹੋਇਆ। ਇਸ ਕਰਕੇ ਉਹ ਸਮਝ ਰਿਹਾ ਵੀ ਮੈਂ ਦਾਨ ਕਰ ਰਿਹਾ, ਮੈਂ ਦੇ ਰਿਹਾ, ਇਹ ਹਉਮੈ ਆ। ਇਸ ਲਈ ਇਹ ਖੇਲ ਨੂੰ ਸਮਝਣ ਲਈ ਫਿਰ ਗੁਰਬਾਣੀ ਦੀ ਖੋਜ ਕਰਨੀ ਪੈਂਦੀ ਹੈ ਵੀ ਖੇਲ ਕੀ ਹੈ। ਤਾਂ ਕਰਕੇ ਵੀ ਇਹ ਸਾਰਾ ਕਰਮਾਂ ਦਾ ਖੇਡ ਹੈ। ਇਹ ਜਿਹੜਾ ਸਰੀਰ ਹੈ ਸਾਡਾ, ਇਹਦੇ ਵਿੱਚ ਅਸੀਂ ਆਏ ਹਾਂ। ਹੁਣ ਇਦੋਂ ਪਹਿਲਾਂ ਜਿਹੜੇ ਕਰਮ ਕੀਤੇ ਨੇ ਉਹਨਾਂ ਅਨੁਸਾਰ ਸਾਨੂੰ ਵਾਰ ਵਾਰ ਸੰਸਾਰ ਦੇ ਵਿੱਚ ਆਉਣਾ ਪਿਆ, ਇਹ ਗੁਰਬਾਣੀ ਕਹਿ ਰਹੀ ਹੈ। ਹੁਣ ਸਾਨੂੰ ਅਕਾਲ ਪੁਰਖ ਨੇ 84 ਲੱਖ ਜੂਨ ਤੋਂ ਇਹ ਉੱਤਮ ਜਾਮਾ ਦਿੱਤਾ, ਇਹਦਾ ਫਿਰ ਕਰਮ ਸਮਝਾ ਰਹੇ ਨੇ। ਇਹਦਾ ਕਰਮ ਕੀ ਹੈ ਮਨੁੱਖਾ ਜਨਮ ਦਾ? ਇਹਦਾ ਜਿਹੜਾ ਕਰਮ ਹੈ, ਦੇਖੋ ਕਰਮ ਦੀ ਗੱਲ ਜਦੋਂ ਆਊਗੀ ਨਾ, ਇੱਥੇ ਦੋ ਗੱਲਾਂ ਚੱਲਣਗੀਆਂ, ਥੋੜ੍ਹੀ ਜਿਹੀ ਬਰੀਕੀ ਹੈ ਗੱਲਾਂ 'ਚ। ਇੱਕ ਮਨ ਦਾ ਕਰਮ ਆ, ਇੱਕ ਧਨ ਦਾ ਕਰਮ ਆ। ਇੱਕ ਧਨ ਲਈ ਕਰਮ ਕੀਤਾ ਜਾਂਦਾ, ਇੱਕ ਮਨ ਲਈ ਕਰਮ ਕੀਤਾ ਜਾਂਦਾ, ਇਹ ਦੋਨਾਂ 'ਚ ਫਰਕ ਆ। ਇਸ ਲਈ ਜਿਹੜਾ ਗੁਰਬਾਣੀ ਦੇ ਵਿੱਚ ਸਾਨੂੰ ਕਰਮ ਕਰਨ ਲਈ ਕਿਹਾ ਗਿਆ, ਅਸੀਂ ਮਨ ਹਾਂ। ਮਨ ਦਾ ਕਰਮ ਜਿਹੜਾ ਹੈ ਉਹ ਵੱਖਰਾ ਹੈ, ਉਹ ਆਪਣਾ ਕਰਮ ਭੁੱਲ ਕੇ। ਜਿਹੜਾ ਇਹ ਤਨ ਦਾ ਕਰਮ ਆ, ਇਹ ਤਨ ਨੂੰ ਪਾਲਣ ਲਈ ਉਹਦੇ 'ਤੇ ਲੱਗਿਆ ਰਹਿੰਦਾ। ਕਰਮ ਦੋਨੇ ਕਰਨੇ ਸੀ ਇਹਨੇ। ਜਿਹੜਾ ਸਿਧਾਂਤ ਹੈ ਗੁਰੂ ਨਾਨਕ ਦੇਵ ਜੀ ਦਾ ਬੜਾ ਵਧੀਆ, ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਹੁਣ ਵੰਡ ਕੇ ਵੀ ਛਕ ਰਹੇ ਹਾਂ ਆਪਾਂ, ਕਿਰਤ ਵੀ ਕਰ ਰਹੇ ਹਾਂ, ਪਰ ਨਾਮ ਜਪਣਾ ਭੁੱਲ ਗਏ, ਇਹ ਸਾਡਾ ਕਰਮ ਸੀਗਾ। ਇਸ ਲਈ ਗੁਰਬਾਣੀ ਦੇ ਵਿੱਚ ਇਸ ਮਨੁੱਖਾ ਜਨਮ ਦਾ ਕਰਮ ਸਮਝਾਇਆ ਗਿਆ, ਪਹਿਲਾਂ ਕੀ ਕੰਮ ਹੈ ਇਸ ਮਨ ਦਾ। ਜਦੋਂ ਇਹ ਮਨੁੱਖਾ ਜਨਮ ਮਿਲ ਗਿਆ, ਇਹਦਾ ਇੱਕੋ ਹੀ ਕੰਮ ਹੈ ਮਨ ਦਾ, ਬਾਕੀ ਜਿੰਨੇ ਕੰਮ ਕਰ ਰਹੇ ਹਾਂ ਇਹ ਅਵਰ ਕਾਜ ਆ। ਜਿਹਨੂੰ ਗੁਰਬਾਣੀ 'ਚ ਸਮਝਾ ਰਹੇ ਨੇ, ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਆ, ਇਹ ਸਾਡਾ ਕੰਮ ਆ। ਬਸ ਇਹ ਮਨੁੱਖਾ ਜਨਮ ਮਿਲਿਆ ਪਰਮਾਤਮਾ ਨੂੰ ਮਿਲਣ ਲਈ, ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਆ। ਇੱਕ ਵਾਰੀ ਹੈ, ਵਾਰੀ ਇੱਥੋਂ ਲੰਘ ਗਈ, ਇੱਥੋਂ ਛੁੱਟ ਕੇ ਠੌਰ ਨਾ ਪਾਵੇ, ਇੱਥੋਂ ਫਿਰ ਸਾਡਾ ਜਨਮ ਹੋਊਗਾ ਜੇ ਅਸੀਂ ਇਹ ਕਰਮ ਨਾ ਕੀਤਾ, ਆਪਣਾ ਕਰਮ ਜਿਹੜਾ ਹੈ। ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਅਵਰ ਕਾਜ। ਇਦੋਂ ਬਿਨਾਂ ਜੋ ਵੀ ਆਪਾਂ ਕਰਦੇ ਹਾਂ ਉਹ ਅਵਰ ਕਾਜ ਆ ਗਏ ਸਾਰੀ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਉਹ ਮਨ ਦੇ ਕੰਮ ਨਹੀਂ ਆਉਂ, ਅਤੇ ਤਨ ਦੇ ਕੰਮ ਜ਼ਰੂਰ ਆਉਂਦੇ ਨੇ, ਅਵਰ ਕਾਜ ਕਰਨੇ ਹਨ, ਪਰ ਉਹ ਤਨ ਲਈ ਆ। ਕੋਈ ਨੌਕਰੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਬਿਜ਼ਨਸ ਕਰਦਾ, ਕੋਈ ਖੇਤੀ ਕਰਦਾ, ਕੋਈ ਵੀ ਕਰਮ ਆਪਾਂ ਕਰਦੇ ਹਾਂ ਉਹ ਤਨ ਲਈ ਆ। ਜਿੰਨਾ ਇਹ ਅਵਰ ਕਾਜ ਹੈ ਇਹ ਸਾਡੇ ਨਾਲ ਨਹੀਂ ਜਾਂਦਾ ਕਿਸੇ ਦੇ ਵੀ, ਪਰ ਅਸੀਂ ਫਿਰ ਉਸ ਨੂੰ ਲੱਗੇ ਪਏ। ਨਾਲ ਆਪਣਾ ਕੰਮ ਨਹੀਂ ਕਰਦੇ। ਬਸ ਗੱਲ ਇੰਨੀ ਸਮਝਣ ਦੀ ਲੋੜ ਆ ਸਾਰੀ ਗੁਰਬਾਣੀ ਪੜ੍ਹ ਕੇ ਵੀ ਜਿਹੜਾ ਆਪਣਾ ਕੰਮ ਮੈਂ ਕਰ ਰਿਹਾ ਕਿ ਨਹੀਂ ਕਰ ਰਿਹਾ। ਜੇ ਮੈਂ ਅਵਰ ਕਾਰਜ ਕਿੰਨੇ ਘੰਟੇ ਮੈਂ ਕਰਦਾ ਅਤੇ ਮੈਂ ਆਪਣਾ ਕੰਮ ਕਿੰਨੇ ਘੰਟੇ ਕਰਦਾ, ਇਹਨੂੰ ਆਪਾਂ ਬਰੋਬਰ ਕਰਨਾ ਹੁੰਦਾ। ਜਿਹਨੂੰ ਗੁਰਬਾਣੀ 'ਚ ਮਹਾਰਾਜ ਕਹਿੰਦੇ ਕਰਮ ਧਰਮ ਦੋ ਚੌਪਟ ਸਾਜੋ, ਬਰੋਬਰ ਕਰਨਾ ਦੋਨੇ ਕੰਮ। ਸਤ ਕਰੋ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਡ ਹਰ ਪਿਆਰੀ। ਇਹ ਖੇਡ ਹੈ ਸੰਸਾਰ ਦੀ, ਇਹ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ ਜਿਹੜੇ ਗੁਰਮੁਖ ਹੁਕਮ 'ਚ ਖੇਡਦੇ ਨੇ, ਗੁਰੂ ਵਾਲੇ ਬਣ ਕੇ ਖੇਡਦੇ ਨੇ। ਸੋ ਇਸ ਕਰਕੇ ਗੁਰਬਾਣੀ ਦੇ ਵਿੱਚ ਸਾਨੂੰ ਫਿਰ ਇਹ ਮਨੁੱਖਾ ਜਨਮ ਦਾ ਲਾਹਾ ਲੈਣ ਲਈ ਕਿਹਾ ਗਿਆ। ਉਹ ਪਰਮਾਤਮਾ, ਉਹ ਦਾਤਾ ਜਿਹੜਾ ਹੈ, ਉਹਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ, ਇਹਨੂੰ ਵੀ ਦਾਤ ਕਿਹਾ। ਜਿਹੜਾ ਮਨੁੱਖਾ ਜਨਮ ਹੈ ਇਹ ਪਰਮਾਤਮਾ ਨੇ ਕਿਰਪਾ ਕਰਕੇ, ਦ੍ਰਿਸ਼ਟੀ ਕਰਕੇ ਮਨੁੱਖਾ ਜਨਮ ਦਿੰਦੇ ਨੇ। ਜਦੋਂ ਉਹ ਸਾਡੇ 'ਤੇ ਖੁਸ਼ ਹੁੰਦਾ, 84 ਲੱਖ ਜੂਨ 'ਚੋਂ ਕੱਢ ਕੇ ਸਾਨੂੰ ਇਹ ਮਨੁੱਖਾ ਜਨਮ ਮਿਲਦਾ ਹੈ, ਔਰ ਸਾਡੇ ਕੀਤੇ ਕਰਮਾਂ ਅਨੁਸਾਰ ਮਿਲਦਾ। ਵੀ ਜਿਹਨੂੰ ਗੁਰਬਾਣੀ 'ਚ ਸਮਝਾ ਰਹੇ ਨੇ ਵੀ ਪਿਛਲੇ ਜਨਮਾਂ 'ਚ ਅਸੀਂ ਕੋਈ ਨਾ ਕੋਈ ਕਿਸੇ ਜੂਨ ਦੇ ਵਿੱਚ ਵੀ ਹਰ ਇੱਕ ਜੀਵ ਉਹ ਪਰਮਾਤਮਾ ਨੂੰ ਜਪਦਾ, ਜਪਦੇ ਹਾਂ ਤਾਂ ਉਹਦੇ 'ਚ ਸਾਡੇ ਸਵਾਸ ਜਮ੍ਹਾਂ ਹੁੰਦੇ ਨੇ। ਜਦੋਂ ਸਾਡੇ ਕੋਲ ਸਵਾਸ ਜਮ੍ਹਾਂ ਹੋ ਜਾਂਦੇ ਨੇ, ਉਹਦੇ ਬਦਲੇ ਸਾਨੂੰ ਫਿਰ ਮਨੁੱਖਾ ਜਨਮ ਦਿੱਤਾ ਜਾਂਦਾ, ਜਿਹਨੂੰ ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਪੂਰਵ ਜਨਮ ਪ੍ਰਚੂਨ ਕਮਾਏ। ਪ੍ਰਚੂਨ ਦਾ ਥੋੜ੍ਹਾ ਥੋੜ੍ਹਾ ਧਨ ਇਕੱਠਾ ਕਰਨਾ ਸਵਾਸਾਂ ਦਾ। ਹਰ ਹਰ ਨਾਮ ਪਿਆਰੀ ਜੀਓ, ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਪਿਛਲੇ 'ਤੇ ਮਨੁੱਖਾ ਜਨਮ ਮਿਲਦਾ, ਅਤੇ ਉਹ ਸਾਨੂੰ ਖੁਸ਼ ਹੋ ਕੇ ਦਿੰਦਾ ਵੀ ਇਹ ਬੱਚਾ ਮੇਰਾ ਆਗਿਆਕਾਰੀ ਹੈ। ਇਸ ਲਈ ਉਹਦੀ ਕਿਰਪਾ ਦੇ ਨਾਲ ਫਿਰ ਇਹ ਮਨੁੱਖਾ ਜਨਮ ਮਿਲਦਾ। ਜਿਹਨੂੰ ਫਿਰ ਮਨੁੱਖਾ ਜਨਮ ਮਿਲਦਾ, ਇਹਦਾ ਕੰਮ ਹੈ ਉਹਨੂੰ ਮਿਲਣਾ, ਉਹ ਦਿੰਦਾ ਹੀ ਤਾਂ ਹੈ ਮਨੁੱਖਾ ਜਨਮ। ਇਸ ਕਰਕੇ ਗੁਰਬਾਣੀ 'ਚ ਫਰਮਾਨ ਕਰਦੇ ਨੇ ਤੁਮਰੀ ਕਿਰਪਾ 'ਤੇ ਮਾਨਖ ਦੇ ਪਾਈ ਹੈ, ਉਹਦੀ ਕਿਰਪਾ ਨਾਲ ਇਹ ਮਨੁੱਖਾ ਦੇ ਹੀ ਮਿਲੀ ਹੈ, ਸਾਡੀ ਕੋਈ ਅਕਲ ਸਿਆਣਪਣਾ ਨਹੀਂ ਮਿਲੀ ਹੋਈ। ਉਹਦੀ ਕਿਰਪਾ ਦੇ ਨਾਲ ਹੀ ਇਹ ਖੇਲ ਜਿੱਤਿਆ ਜਾਂਦਾ, ਸਾਡੀ ਸਿਆਣਪ ਨਾਲ, ਸਾਡੀ ਅਕਲ ਨਾਲ ਇਹ ਖੇਲ ਨਹੀਂ ਜਿੱਤਿਆ ਜਾ ਸਕਦਾ, ਇਹ ਗੁਰੂ ਦੀ ਮੱਤ ਨਾਲ ਜਿੱਤਿਆ ਜਾ ਸਕਦਾ। ਤਾਂ ਫਿਰ ਸੰਸਾਰ ਦੇ ਵਿੱਚ ਆ ਕੇ ਪਹਿਲਾਂ ਗੁਰੂ ਧਾਰਨ ਕਰਨਾ ਪੈਂਦਾ। ਇਸ ਕਰਕੇ ਗੁਰੂ ਵਾਲੇ ਬਣ ਕੇ ਹੀ ਖੇਲ ਜਿੱਤਿਆ ਜਾ ਸਕਦਾ ਹੈ। ਗੁਰੂ ਤੋਂ ਬਿਨਾਂ ਨਾ ਕੋਈ ਤਰਿਆ ਅਤੇ ਨਾ ਕੋਈ ਤਰੂਗਾ, ਕਿਉਂਕਿ ਗੁਰਬਾਣੀ ਜੋ ਲਿਖਦਾ ਸੱਚ ਹੈ। ਇਸ ਲਈ ਇਹ ਮਨੁੱਖਾ ਜਨਮ ਜਿਹੜਾ ਮਿਲਿਆ ਹੈ, ਮਹਾਰਾਜ ਕਹਿੰਦੇ ਵੀ ਉਹਦੀ ਕਿਰਪਾ ਨਾਲ ਮਿਲਿਆ, ਤੈਨੂੰ 84 ਲੱਖ ਤੋਂ ਉੱਤਮ ਜਾਮਾ ਦਿੱਤਾ, ਸਰਦਾਰ ਬਣਾਇਆ 84 ਲੱਖ ਜੂਨੀ ਦਾ, ਪਰ ਤੇਰੇ ਕਰਮ ਉਹਨਾਂ ਵਰਗੀ ਤਾਂ ਨਹੀਂ ਕੀਤੇ ਜਿੱਥੋਂ ਤੂੰ ਆਇਆ। ਇਸ ਕਰਕੇ ਗੁਰਬਾਣੀ ਦੇ ਵਿੱਚ ਫਿਰ ਇਹ ਮਨੁੱਖਾ ਜਨਮ ਨੂੰ ਮਹਾਰਾਜ ਕਹਿੰਦੇ ਇੱਥੋਂ ਜੇ ਕਿਤੇ ਤਾਂ ਮੌਕਾ ਗਵਾ ਲਿਆ ਨਾ, ਫਿਰ ਤੈਨੂੰ ਇੱਧਰ ਜਾਣਾ ਪੈ ਸਕਦਾ। ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ 84 ਜੋਨ 22 ਮਾਨਕ ਕੋ ਪ੍ਰਭ ਦੀ ਵਡਿਆਈ, ਇਹ ਵਡਿਆਈ ਮਿਲੀ ਹੈ ਸਾਨੂੰ ਮਨੁੱਖਾ ਜਨਮ। ਇਸ ਪੌੜੀ 'ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ, ਜੰਮਣ ਮਰਨ ਦਾ ਦੁੱਖ ਆਉਣਾ ਜਾਣਾ ਬਣਿਆ ਰਹੂਗਾ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਮਨੁੱਖਾ ਜਨਮ, ਇਹਦਾ ਭੇਤ ਲੈਣ ਲਈ ਤੁਸੀਂ ਗੁਰੂ ਕੋਲ ਆਏ ਹੋ, ਜਿਹੜਾ ਅਸੀਂ ਭੁੱਲ ਚੁੱਕੇ ਹੁੰਦੇ ਹਾਂ। ਬਿਲਕੁਲ ਇਹ ਬਿਲਕੁਲ ਸੱਚ ਹੈ। ਜੇ ਕੋਈ ਕਹੇ ਮੈਨੂੰ ਪਤਾ ਨਾ, ਇਹ ਵੱਡਾ ਭਰਮ ਹੈ, ਇੱਕ ਬਹੁਤ ਸਾਨੂੰ ਕੱਖ ਵੀ ਪਤਾ ਨਹੀਂ ਹੁੰਦਾ। ਬਸ ਇਹ ਸਾਨੂੰ ਜੋ ਸਮਝਾ ਰਿਹਾ ਸਾਡਾ ਗੁਰੂ ਸਮਝਾ ਰਿਹਾ, ਇਸ ਲਈ ਗੁਰੂ ਵੱਡਾ ਹੁੰਦਾ ਹਮੇਸ਼ਾ ਹੀ। ਗੁਰੂ ਕਿਰਪਾ ਕਰੇ ਤਾਂ ਸਾਨੂੰ ਇਹ ਸੋਝੀ ਆਵੇ। ਹੁਣ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਵੀ ਤੁਸੀਂ ਖੋਜ ਕੀ ਕਰਨੀ ਆ। ਅਸੀਂ ਪੜ੍ਹੀ ਜਾਂਦੇ ਰੋਜ਼, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮਿਲੇ। ਹੁਣ ਉਹਨਾਂ ਮਹਾਂਪੁਰਖਾਂ ਨੇ, ਉਹਨਾਂ ਗੁਰਮੁਖਾਂ ਨੇ, ਗੁਰੂ ਸਾਹਿਬਾਂ ਨੇ, ਸਤਿਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਖੋਜ ਲਿਖੀ ਹੋਈ ਆ ਗੁਰਬਾਣੀ, ਅਤੇ ਅਸੀਂ ਕੀ ਕਰਨਾ ਸੀ, ਅਸੀਂ ਪੜ੍ਹ ਕੇ ਖੋਜ ਕਰਨੀ ਆ। ਗੱਲ ਤਾਂ ਇੰਨੀ ਹੋਈ ਆ, ਖੋਜ ਕੀਤੀ ਕਰਾਈ ਮਿਲ ਜਾਵੇ ਬਹੁਤ ਵੱਡੀ ਗੱਲ ਹੁੰਦੀ ਆ। ਜਦੋਂ ਇਹ ਗੁਰਬਾਣੀ ਨਹੀਂ ਰਚੀ ਸੀ ਉਦੋਂ ਪਹਿਲਾਂ ਇੰਨੀ ਸੌਖੀ, ਇੰਨੀ ਖੋਜ ਕਿਤੇ ਮਿਲਦੀ ਨਹੀਂ ਸੀ ਦੁਨੀਆ 'ਚ। ਤੁਸੀਂ ਪੁਰਾਤਨ ਗ੍ਰੰਥ ਸਾਰੇ ਪੜ੍ਹ ਲਓ, ਇੰਨਾ ਸੌਖਾ ਨਹੀਂ ਕਿਤੇ ਮਿਲਦਾ ਸੀ। ਗੁਰੂ ਸਾਹਿਬਾਂ ਨੇ ਆ ਸਮੇਂ ਨੂੰ ਦੇਖਦੇ ਹੋਏ, ਜਿਹੜਾ ਸਮਾਂ ਚੱਲ ਰਿਹਾ, ਬਿਲਕੁਲ ਸੌਖਾ ਕਰਕੇ ਸ਼ਬਦਾਂ 'ਚ ਲਿਖ ਦਿੱਤਾ, ਸਾਡੀ ਭਾਸ਼ਾ 'ਚ ਲਿਖ ਦਿੱਤਾ। ਇਸ ਲਈ ਇਹਨਾਂ ਸ਼ਬਦਾਂ ਦੇ ਵਿੱਚ ਜੋ ਭੇਜ ਦਿੱਤਾ ਹੋਇਆ ਉਹਦੀ ਅਸੀਂ ਖੋਜ ਹੀ ਕਰਨੀ ਆ। ਕਿਹਦੀ ਖੋਜ ਕਰਨ ਨੂੰ ਕਿਹਾ ਗਿਆ ਗੁਰਬਾਣੀ 'ਚ? ਕੋਈ ਬਾਹਰਮੁਖੀ ਖੋਜ ਕਰਨ ਨੂੰ ਨਹੀਂ ਕਿਹਾ ਗਿਆ। ਜੇ ਅਸੀਂ ਬਾਹਰਮੁਖੀ ਖੋਜ ਕਰਦੇ ਹਾਂ ਤਾਂ ਬਾਹਰੋਂ ਵੀ ਉਹਦਾ ਅੰਤ ਨਹੀਂ ਕੋਈ ਪਾ ਸਕਿਆ। ਜਦ ਤੱਕ ਉਹਨੂੰ ਤਾਂ ਪਾਉਣਾ ਬਾਹਰਮੁਖੀ ਹੋ ਕੇ ਬਹੁਤ ਔਖਾ ਹੈ। ਉਹਦੀ ਜਿਹੜੀ ਇਹ ਸ੍ਰਿਸ਼ਟੀ ਹੈ ਨਾ, ਇਹਦਾ ਵੀ ਕੋਈ ਅੰਤ ਨਹੀਂ ਪਾ ਸਕਿਆ, ਕਿਉਂਕਿ ਬਹੁਤ ਸਾਰੇ ਖੋਜੀ ਆ ਖੋਜ ਕਰਦੇ ਨੇ, ਅੱਜ ਨਵੀਂ ਨਵੀਂ ਖੋਜ ਕਰਦੇ ਨੇ, ਗੁਰਬਾਣੀ 'ਚੋਂ ਪਹਿਲਾਂ ਹੀ ਲਿਖਿਆ ਪਿਆ ਸਾਰਾ ਕੁਛ। ਸਾਇੰਸਦਾਨ ਖੋਜ ਕਰਦੇ ਨੇ, ਉਹ ਬਾਹਰਲੀ ਖੋਜ ਕਰਦੇ ਨੇ, ਬ੍ਰਹਿਮੰਡ ਦੀ ਖੋਜ ਕਰਦੇ ਨੇ, ਅਤੇ ਗੁਰਬਾਣੀ 'ਚ ਇੰਨਾ ਸੌਖਾ ਕਰਤਾ, ਕਹਿੰਦੇ ਤੁਹਾਨੂੰ ਸਾਰਾ ਬ੍ਰਹਿਮੰਡ ਖੋਜਣ ਦੀ ਲੋੜ ਨਹੀਂ, ਤੁਸੀਂ ਇਸ ਕਾਇਆ ਦੀ ਖੋਜ ਕਰ ਲਓ, ਤੁਹਾਨੂੰ ਬ੍ਰਹਿਮੰਡ ਦਾ ਭੇਤ ਆ ਜੂਗਾ। ਇੰਨੀ ਗੱਲ ਕੋਈ ਦੁਨੀਆਂ 'ਚ ਨਹੀਂ ਸਮਝਾ ਸਕਦਾ। ਜਿਨ੍ਹਾਂ ਨੇ ਇਹ ਖੋਜ ਕੀਤੀ ਉਹ ਸਾਨੂੰ ਦੱਸਦੇ ਨੇ, ਕਹਿੰਦੇ ਜੋ ਬ੍ਰਹਿਮੰਡੇ, ਜੋ ਸਾਰਾ ਬ੍ਰਹਿਮੰਡ ਦਾ ਇਹ ਨਕਸ਼ਾ ਸਾਡਾ ਸਰੀਰ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਇਸ ਕਰਕੇ ਭਗਤ ਪੀਪਾ ਜੀ ਨੇ ਖੋਜ ਕੀਤੀ, ਉਹਨਾਂ ਨੇ ਸਾਨੂੰ ਬੜਾ ਸੌਖਾ ਕਰਕੇ ਦੱਸਤਾ ਵੀ ਆਪਣੀ ਕਾਇਆ ਖੋਜੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਭਗਤਾਂ ਨੇ ਜਿਹੜੀ ਗੱਲ ਕਰਦੇ ਨੇ ਉਹੀ ਗੁਰੂ ਸਾਹਿਬ ਵੀ ਸਾਨੂੰ ਇਹ ਸਮਝਾਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੀ ਕਾਇਆ ਦੀ ਖੋਜ ਕਰਨੀ ਹੈ ਤੁਸੀਂ, ਬਸ ਇੰਨਾ ਹੀ ਕੰਮ ਆ ਤੁਹਾਡਾ। ਫਰਮਾਨ ਕਰਦੇ ਨੇ ਗੁਰਬਾਣੀ 'ਚ, ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਅਸੀਂ ਸੰਗਤ 'ਚ ਆ ਕੇ ਗੁਰੂ ਦੀ ਸਿੱਖਿਆ ਲੈ ਕੇ ਕਾਇਆ ਦੀ ਖੋਜ ਕਰਨੀ ਸੀ। 1430 ਅੰਗਾਂ ਦੇ ਵਿੱਚ ਇਸ ਕਾਇਆ ਦਾ ਭੇਦ ਦਿੱਤਾ ਗਿਆ, ਬ੍ਰਹਿਮੰਡ ਦਾ ਭੇਦ ਦਿੱਤਾ ਗਿਆ। ਇਸ ਸਰੀਰ ਨੂੰ ਵੀ ਇੱਕ ਖੰਡ ਕਹਿੰਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਨੌਵਾਂ ਖੰਡ ਸਰੀਰ। ਇਸ ਵਿੱਚ ਜਿਹੜਾ ਕੁਛ ਹੈ ਸਾਰਾ, ਹੁਣ ਆਪਣੇ ਅੰਦਰ ਤਾਂ ਅਸੀਂ ਦੇਖਿਆ ਹੀ ਨਹੀਂ ਕਿ ਸਾਡੇ ਅੰਦਰ ਕੀ ਕੁਛ ਆ। ਜਿਨ੍ਹਾਂ ਨੇ ਖੋਜ ਕੀਤੀ ਉਹ ਸਾਨੂੰ ਸ਼ਬਦਾਂ 'ਚ ਦੱਸਦੇ ਨੇ, ਜਿਹੜੇ ਖੋਜ ਕਰਕੇ ਬੋਲਣਗੇ ਉਹਨਾਂ ਨੂੰ ਪਤਾ ਹੋਊਗਾ ਵੀ ਕਿੰਨੀ ਕੁ ਮੈਂ ਖੋਜ ਕੀਤੀ ਹੈ, ਕਿਉਂਕਿ ਇਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਉਹ ਬੇਅੰਤ ਹੈ। ਹੁਣ ਖੋਜ ਕਰਕੇ ਅਸੀਂ ਇਸ ਕਾਇਆ ਦੇ ਵਿੱਚੋਂ ਮੇਨ ਖੋਜ ਕੀ ਆ, ਇੱਕ ਨਾਮ ਅਤੇ ਇੱਕ ਸੱਚ। 1430 ਅੰਗਾਂ ਦੇ ਵਿੱਚ ਵਾਰ ਵਾਰ ਕੋਈ ਸ਼ਬਦ ਪੜ੍ਹ ਲਿਓ, ਸੱਚ ਅਤੇ ਨਾਮ ਦਾ ਭੇਦ ਦਿੱਤਾ ਹੋਇਆ। ਇਹ ਖੋਜ ਕਰਨੀ ਸੀ ਅਸੀਂ ਸੰਗਤ 'ਚ ਆ ਕੇ। ਇਹ ਆਪਾਂ ਕਿੰਨੀ ਖੋਜ ਕੀਤੀ ਹੈ, ਕਿਉਂਕਿ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ, ਜਦੋਂ ਮੈਨੂੰ ਇਹ ਪਤਾ ਲੱਗਿਆ ਸੰਗਤ 'ਚ ਆ ਕੇ ਪਤਾ ਲੱਗਿਆ ਮੈਨੂੰ ਵੀ, ਅਤੇ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਸ਼ੁਰੂ ਕਰਤਾ ਇਹ ਕੰਮ, ਲੱਗੇ ਹੋਏ ਹਾਂ। ਅਤੇ ਹੁਣ ਜਦੋਂ ਆਪਾਂ ਕਿਸੇ ਕਰਮ ਨੂੰ ਕਰਦੇ ਹਾਂ, ਆਪਾਂ ਨੂੰ ਕੋਈ ਸਫਲਤਾ ਮਿਲਦੀ, ਆਪਾਂ ਦੂਜੇ ਨੂੰ ਕਹਿੰਦੇ ਕਰਕੇ ਦੇਖ ਲਓ ਭਾਈ ਤੁਸੀਂ। ਹੁਣ ਅੱਜ ਕੱਲ੍ਹ ਸਾਡਾ ਇਹੋ ਜਿਹੀ ਹਾਲਤ ਹੋ ਗਈ, ਅਸੀਂ ਰੈਡੀਮੇਡ ਭਾਲਣ ਲੱਗ ਗਏ ਵੀ ਕੀਤਾ ਕਿਰਾਇਆ ਮਿਲ ਜੇ, ਬਾਬਾ ਜੀ ਕਿਰਪਾ ਕਰ ਦਿਉ ਸਾਡੇ 'ਤੇ, ਤੁਸੀਂ ਬਾਬਾ ਜੀ ਕਿਰਪਾ ਕਰੋ, ਕਿਸੇ ਕਿਹਦੇ ਮੂਹਰੇ ਹੱਥ ਆ, ਕਿਤੇ ਕਿਸੇ ਨੂੰ ਨਮਸਕਾਰ ਕਰਦਾ ਫਿਰਦਾ। ਹੁਣ ਜਿਹਨੇ ਕਿਰਪਾ ਕਰਨੀ ਆ ਉਹਨੂੰ ਜਾਣਦੇ ਨੀਗੇ। ਮਹਾਰਾਜ ਕਹਿੰਦੇ ਜਦੋਂ ਉਹ ਕਿਰਪਾ ਕਰਦਾ ਉਦੋਂ ਫਿਰ ਆਪਣੀ ਖੋਜ 'ਤੇ ਲਾ ਦਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਪੜ੍ਹੀ ਜਾਂਦੇ ਦੋ ਰਾਪਾ ਰੋਜ਼, ਵੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਿਲੇ। ਅਤੇ ਗੁਰਬਾਣੀ 'ਚ ਵੀ ਇਹੀ ਦੱਸਿਆ ਹੋਇਆ, ਜਿਹੜਾ ਦੋਹਰਾ ਗੁਰਮੁਖ ਆਚਾਰਦੇ ਆ ਨਾ, ਉਹ ਗੁਰਬਾਣੀ ਦੀ ਖੋਜ ਕੀਤੀ ਹੁੰਦੀ ਆ, ਉਹ ਤਾਂ ਬੋਲਦੇ ਨੇ, ਹਾਲਾਂਕਿ ਗੁਰਬਾਣੀ 'ਚ ਨਹੀਂ ਦੋਹਰੇ ਹੁੰਦੇ ਕਈ। ਉਹਨਾਂ ਮਹਾਂਪੁਰਖਾਂ ਦੀ, ਗੁਰਮੁਖਾਂ ਦੀ ਕੋਈ ਕਮਾਈ ਕਰਕੇ ਸ਼ਬਦ ਬੋਲੇ ਹੁੰਦੇ ਨੇ, ਜਿਵੇਂ ਆਪਾਂ ਇੱਕ ਆਮ ਬੋਲਦੇ ਹਾਂ ਦੋਹਰਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹਦੇ 'ਚ ਬਹੁਤ ਵੱਡੀ ਡੂੰਘਾਈ ਆ। ਸਾਰੇ ਹੀ ਕਹਿ ਦਿੰਦੇ ਨਾਨਕ ਨਾਮ ਚੜ੍ਹਦੀ ਕਲਾ। ਹੁਣ ਨਾਮ ਜਿੱਥੇ ਹੈ ਸਾਡੀ ਸੁਰਤੀ, ਸਾਡਾ ਮਨ ਜਦੋਂ ਨਾਮ ਨਾਲ ਜੁੜ ਜਾਂਦਾ ਉਦੋਂ ਚੜ੍ਹਦੀ ਕਲਾ ਹੁੰਦੀ ਆ। ਇਹ ਥੱਲੇ ਕਿਸੇ ਦੀ ਚੜ੍ਹਦੀ ਕਲਾ ਨਾ ਹੋਈ ਆ ਨਾ ਹੋਊਗੀ, ਉਹ ਗੁਰਮੁਖਾਂ ਨੇ ਦੋਹਰਾ ਲਿਖਿਆ ਹੋਇਆ। ਜਿਹੜਾ ਨਾਮ ਨਾਲ ਜੁੜ ਗਿਆ, ਜਿਹੜਾ ਸੱਚ ਨਾਲ ਜੁੜ ਗਿਆ, ਉਹ ਸਰਬੱਤ ਦਾ ਭਲਾ ਕਰਦਾ। ਅਸੀਂ ਨਹੀਂ ਦੂਜੇ ਦਾ ਭਲਾ ਸੋਚਦੇ, ਕਹਿਣਾ ਸੌਖਾ ਹੈ। ਇਹ ਪ੍ਰੈਕਟੀਕਲ ਜਦੋਂ ਕਰਾਂਗੇ ਆਪਾਂ, ਫਿਰ ਸਾਡਾ ਅੰਦਰ ਇੱਕ ਪਰਉਪਕਾਰੀ ਮਨ ਬਣ ਜਾਂਦਾ, ਇਹ ਹਰ ਇੱਕ ਦਾ ਭਲਾ ਹੀ ਸੋਚੂਗਾ, ਕਿਸੇ ਦਾ ਬੁਰਾ ਨਹੀਂ ਕਰੂਗਾ। ਇਹਨੂੰ ਪਤਾ ਲੱਗ ਜਾਂਦਾ, ਗਿਆਨ ਹੋ ਜਾਂਦਾ ਵੀ ਗੁਰਮੁਖ ਜਿਹੜੇ ਸਾਰਿਆਂ ਦਾ ਭਲਾ ਮਨਾਉਂਦੇ ਨੇ, ਸਤਿਗੁਰ ਵੀ ਸਾਰਿਆਂ ਦਾ ਭਲਾ ਕਰਦਾ, ਅਤੇ ਇੱਕ ਗੁਰਸਿੱਖ ਵੀ ਤਾਂ ਉਹੀ ਹੈ ਜਿਹੜਾ ਗੁਰੂ ਦਾ ਸਿੱਖ ਹੈ, ਅਤੇ ਉਹ ਵੀ ਸਭ ਦਾ ਭਲਾ ਕਰਦਾ। ਇਸ ਕਰਕੇ ਇਹ ਦੋਹਰਾ ਅਸੀਂ ਕਹਿਣਾ ਜਾਂ ਦੋਹਰਾ ਪੜ੍ਹਨਾ, ਖੋਜ ਕਰਨੀ ਹੈ ਜਿਹੜੀ। ਹੁਣ ਗੁਰਬਾਣੀ 'ਚ ਕੀ ਕਹਿੰਦੇ ਨੇ, ਕਹਿੰਦੇ ਸ਼ਬਦਾਂ ਮਾਹੇ ਬਖਾਣੀਏ ਬਿਰਲਾ ਤਾਂ ਬੁੱਝਕ ਹੋਏ। ਕਹਿੰਦੇ ਅਸੀਂ ਸ਼ਬਦਾਂ 'ਚ ਤੁਹਾਨੂੰ ਸਾਰਾ ਕੁਛ ਭੇਜ ਦੇਤਾ, ਜਿਹੜਾ ਇਹਦੀ ਖੋਜ ਕਰੂਗਾ ਪੜੂਗਾ ਉਹ ਬੁੱਝਲੂਗਾ। ਬੁੱਝਣਾ ਕੀ ਹੈ, ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਪਰ ਸਾਡੇ ਅੰਦਰ ਸ਼ੰਕਾ ਹੈ ਵੀ ਰੱਬ ਨੂੰ ਕੋਈ ਮਿਲਿਆ ਜਾ ਸਕਦਾ, ਅਤੇ ਇਹ ਸਾਰੇ ਮਿਲੇ ਹੋਏ ਬੈਠੇ ਨੇ, ਉਹ ਕਿਵੇਂ ਮਿਲੇ ਦੱਸੀ ਜਾਂਦੇ ਨੇ, ਅਸੀਂ ਨਹੀਂ ਮਿਲ ਸਕਦੇ, ਮਿਲ ਸਕਦੇ ਹਾਂ, ਭਰੋਸਾ ਨਹੀਂ ਹੈਗਾ, ਬਸ ਸ਼ੰਕਾ ਹੈ। ਜਿੱਥੇ ਸ਼ੰਕਾ ਉੱਥੇ ਗੁਰੂ ਤੁਹਾਨੂੰ ਨਹੀਂ ਭੇਤ ਦਊਗਾ, ਗੁਰਬਾਣੀ 'ਚ ਕਹਿੰਦੇ ਨੇ ਸ਼ੰਕਾ ਲਾ ਕੇ ਆਇਓ ਮੇਰੇ ਕੋਲ ਜੇ ਆਉਣਾ ਤਾਂ। ਗੁਰੂ ਕੋਲ ਜਾਣਾ ਹੀ ਸ਼ੰਕੇ ਲਾ ਕੇ ਪੈਂਦਾ। ਕੱਲ੍ਹ ਆਪਾਂ ਜੋਤੀ ਜੋਤ ਦਿਵਸ ਮਨਾ ਕੇ ਹਟੇ, ਗੁਰੂ ਅਮਰਦਾਸ ਜੀ ਦਾ ਬੜਾ ਗਿਆਨ ਸੀਗਾ, 60 ਸਾਲ ਦੀ ਉਮਰ ਸੀ ਪਰ ਗੁਰੂ ਵਾਲੇ ਨਹੀਂ ਬਣੇ ਸੀ। ਇੰਨਾ ਗਿਆਨ ਕਿਸੇ ਨੂੰ ਸੀ, ਉਹਦਾ ਵੇਦਾ ਸ਼ਾਸਤਰ ਜਿੰਨੇ ਧਾਰਮਿਕ ਗ੍ਰੰਥ ਸੀ, ਪਰ ਗੁਰੂ ਕੋਲ ਗਏ, ਫਿਰ ਗੁਰੂ ਨੇ ਕਿਰਪਾ ਕੀਤੀ, ਖੋਜ ਕਰਾਈ ਉਹਨਾਂ ਨੂੰ, ਉਹਨਾਂ ਨੇ ਖੋਜ ਕੀਤੀ, ਬ੍ਰਹਮ ਨੂੰ ਮਿਲੇ ਅਤੇ ਉਹ ਵੀ ਇੱਕ ਸਿੱਖ ਹੀ ਗਏ ਸੀ, ਅਸੀਂ ਵੀ ਤਾਂ ਸਿੱਖ ਹੀ ਹਾਂ। ਇੱਕ ਸਿੱਖ ਸਿੱਖਿਆ ਲੈਣ ਲਈ ਆਉਂਦਾ, ਇੱਕ ਕਹਿੰਦਾ ਮੈਂ ਤਾਂ ਸਿੱਖਿਆ ਹੋਇਆ, ਸਿੱਖ ਆਪੇ ਬਣਿਆ ਹੋਇਆ, ਇਹਨਾਂ ਦੋਨਾਂ 'ਚ ਫਰਕ ਆ। ਜਿਹੜਾ ਸਿੱਖਿਆ ਲੈਣ ਲਈ ਆਉਂਦਾ ਉਹ ਸਿੱਖਿਆ ਲੈ ਕੇ ਜਾਂਦਾ, ਜਿਹੜਾ ਕਹਿੰਦਾ ਮੈਨੂੰ ਪਤਾ ਉਹ ਸੁਣਦਾ ਨਹੀਂ ਗਾ, ਕਿਉਂਕਿ ਆਪਣੇ ਗਿਆਨ 'ਚ ਫਸਿਆ ਬੈਠਾ ਉਹ। ਤਾਂ ਮਹਾਰਾਜ ਕਹਿੰਦੇ ਆਪਦਾ ਗਿਆਨ ਛੱਡ ਕੇ ਆਇਓ ਮੇਰੇ ਕੋਲ ਜਦੋਂ ਆਉਣਾ। ਅੰਤਰ ਕੀ ਗੱਤ ਜਾਣੀ ਹੈ ਗੁਰ ਮਿਲੀਏ ਛੰਕ ਉਤਾਰ, ਪਹਿਲਾਂ ਤਾਂ ਸ਼ੰਕੇ ਜੇ ਲਾ ਕੇ ਆ, ਪਹਿਲਾਂ ਤਾਂ ਇਹ ਭਰੋਸਾ ਕਰ ਵੀ ਗੁਰੂ 'ਤੇ, ਗੁਰੂ ਅਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ ਗਾ। ਗੁਰੂ ਸਾਨੂੰ ਪਰਮਾਤਮਾ ਨੂੰ ਮਿਲਾ ਸਕਦਾ ਪ੍ਰਤੱਖ ਰੂਪ 'ਚ, ਤੁਸੀਂ ਦੇਖ ਸਕਦੇ ਹੋ। ਗੁਰਬਾਣੀ ਗੁਰੂ ਦੇ ਵਿੱਚ ਸ਼ਬਦਾਂ 'ਚ ਲਿਖਿਆ ਹੋਇਆ, ਮਹਾਰਾਜ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ, ਅਸੀਂ ਸੱਤ ਸੱਤ ਕਰਕੇ ਮੰਨੀਏ ਗੁਰਬਾਣੀ। ਪ੍ਰਤੱਖ, ਪ੍ਰਤੱਖ ਦਾ ਮਤਲਬ ਹੁੰਦਾ ਬਿਲਕੁਲ ਸਨਮੁੱਖ, ਪ੍ਰਤੱਖ ਗੁਰੂ ਨਿਸਤਾਰੇ। ਇਸ ਕਰਕੇ ਹੁਣ ਖੋਜ ਕੀ ਕਰਨੀ ਹੈ ਆਪਣੇ ਕੋਲ ਜਿੰਨਾ ਕੁ ਸਮੇਂ ਦੇ ਵਿੱਚ, ਕਿਉਂਕਿ ਤੁਸੀਂ ਵੀ ਛੁੱਟੀ ਛੁੱਟੀ ਵਾਲੇ ਦਿਨ ਮਸਾਂ ਟਾਈਮ ਕੱਢ ਕੇ ਆਉਂਦੇ ਹਾਂ, ਵੀ ਆਪਾਂ ਵਿਚਾਰ ਕਰਨੀ ਹੁੰਦੀ ਹੈ ਇੱਥੇ। ਕੀ ਵਿਚਾਰ ਕਰਨੀ ਆ ਕਿ ਇਹ ਮਨੁੱਖਾ ਜਨਮ ਸਫਲ ਕਿਵੇਂ ਹੋਵੇ, ਬਸ ਇੰਨੀ ਹੀ ਵਿਚਾਰ ਆ ਗੁਰਬਾਣੀ 'ਚ। ਸਫਲ ਕਰਨ ਲਈ ਕਿਹਾ ਵੀ ਜਿੰਨਾ ਚਿਰ ਤੁਸੀਂ ਆਪਣੀ ਕਾਇਆ ਦੀ ਖੋਜ ਨਹੀਂ ਕਰਦੇ, ਕਾਇਆ ਅੰਦਰ ਉਹ ਪ੍ਰੀਤਮ ਬੈਠਾ, ਵਾਹਿਗੁਰੂ ਬੈਠਾ, ਉਹਨੂੰ ਨਹੀਂ ਮਿਲ ਲੈਂਦੇ, ਕਾਇਆ ਅੰਦਰ ਹੀ ਨਾਮ ਹੈ, ਜਿੰਨਾ ਚਿਰ ਤੁਸੀਂ ਨਾਮ ਤੱਕ ਨਹੀਂ ਚਲੇ ਜਾਂਦੇ ਉਨਾ ਚਿਰ ਤੁਹਾਡਾ ਜੀਵਨ ਸਫਲ ਨਹੀਂ। ਇਹ ਗੁਰਬਾਣੀ ਨੇ ਮੋਹਰ ਲਾ ਦਿੱਤੀ ਗਈ। ਮੰਨ ਲਓ ਮੈਂ ਸਮਝਾ ਰਿਹਾ ਤੁਹਾਨੂੰ ਗੁਰਬਾਣੀ ਦੀ ਗੱਲ, ਮੈਨੂੰ ਨਾਮ ਦਾ ਭੇਤ ਨਹੀਂ, ਅਤੇ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਗੁਰਮੁਖ ਕਹਾਵਾਂ ਮੈਂ, ਕਿਉਂਕਿ ਬਾਹਰੀ ਤੌਰ 'ਤੇ ਜਦੋਂ ਮਰਜ਼ੀ ਗੁਰਮੁਖ ਬਣ ਜਾਓ ਤਾਂ ਸੌਖੀ ਜੀ ਖੇਡ ਆ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ, ਜੇ ਨਾਮ ਨਹੀਂ ਬੁੱਝਿਆ ਉਹਨੇ, ਤਾਂ ਉਹ ਵੀ ਜਨਮ ਮਰਨ 'ਚ ਆ। ਇਹ ਨਹੀਂ ਵੀ ਦੂਜਿਆਂ ਨੂੰ ਉਪਦੇਸ਼, ਪਹਿਲਾਂ ਉਪਦੇਸ਼ ਬੋਲਣ ਵਾਲੇ ਨੂੰ। ਮਹਾਰਾਜ ਗੁਰਬਾਣੀ 'ਚ ਫਰਮਾਨ ਕਰਦੇ ਨੇ, ਜਿੰਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ, ਹੁੰਦਾ ਹੀ ਉਹ ਹੈ ਜਿਹੜਾ ਸਿੱਖ ਕੇ ਨੂੰ ਨਾਮ ਦਾ ਭੇਤ ਹੈ। ਨਾਮ ਕੀ ਹੈ, ਇਹ ਹੈ ਕਿੱਥੇ, ਮਿਲਦਾ ਕਿੱਥੋਂ ਆ, ਫਿਰ ਸਵਾਲ ਅੱਗੇ। ਇਹ ਨਾਮ ਸਾਡੀ ਕਾਇਆ ਦੇ ਅੰਦਰ ਹੈ ਅਤੇ ਦੇਣ ਵਾਲਾ ਵੀ ਅੰਦਰ ਹੈ, ਕੋਈ ਦੁਨੀਆਂ ਦੇ ਵਿੱਚ ਤੁਹਾਨੂੰ ਨਾਮ ਨਹੀਂ ਦੇ ਸਕਦਾ, ਨਾਮ ਦਾ ਭੇਤ ਦੇ ਸਕਦਾ। ਨਾਮ ਦੇਣ ਵਾਲਾ ਸਾਡੇ ਅੰਦਰ ਬੈਠਾ, ਉਹਨੂੰ ਸਤਿਗੁਰ ਕਹਿੰਦੇ ਨੇ, ਸਤਿਪੁਰਖ ਕਹਿੰਦੇ ਨੇ। ਜਦੋਂ ਅਸੀਂ ਗੁਰੂ ਦੇ ਰਾਹੀਂ ਅੰਤਰ ਧਿਆਨ ਹੋਵਾਂਗੇ, ਸਨਮੁੱਖ ਹੋਵਾਂਗੇ, ਉਹਨੇ ਸਾਨੂੰ ਨਾਮ ਧੰਨ ਦੇ ਦੇਣਾ ਉਹਦੇ, ਕਿਉਂਕਿ ਆਗਿਆਕਾਰੀ ਬੱਚੇ ਬਣ ਗਏ ਨਾ, ਮਾਂ ਪਿਓ ਦੇ, ਗੁਰੂ ਦੇ ਆਗਿਆਕਾਰੀ ਬਣ ਗਏ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਇਹ ਨਾਮ ਤੁਹਾਡੇ ਅੰਦਰ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਇਸ ਕਾਇਆ ਦੇ ਵਿੱਚ ਨਾਮ ਹੈ, ਇਹ ਬਾਹਰੋਂ ਨਹੀਂ ਕੋਈ ਮਿਲਦਾ। ਕਈ ਵਾਰ ਅਸੀਂ ਬਾਹਰੋਂ ਕੋਈ ਨਾਮ ਲੈ ਕੇ, ਕੋਈ ਕਿਸੇ ਸੰਤ ਕਿਸੇ ਸਾਧੂ ਕੋਲੋਂ ਨਾਮ ਲੈ ਕੇ, ਉਹ ਕਹਿੰਦਾ ਮੈਂ ਤਾਂ ਨਾਮ ਲੈ ਲਿਆ। ਉਹ ਸੰਤ ਸਾਧੂ ਵੀ ਬੜੇ ਚੁਸਤ ਹੁੰਦੇ ਨੇ, ਕਾਲ ਦੇ ਸੰਤ ਜਿਹੜੇ ਬੜੇ ਚੁਸਤ ਹੁੰਦੇ ਆ, ਉਹ ਕਹਿ ਦਿੰਦੇ ਦੱਸਣਾ ਨਹੀਂ ਕਿਸੇ ਨੂੰ, ਕਿਉਂਕਿ ਜੇ ਕੋਈ ਭੇਤੀ ਮਿਲ ਗਿਆ ਸਾਡਾ ਹੀ ਪਾਜ ਖੁੱਲ੍ਹ ਜੂ ਸਾਰਾ ਹੀ। ਕੋਈ ਪੰਜ ਸ਼ਬਦ ਦੇ ਦਿੰਦਾ, ਕੋਈ ਤਿੰਨ ਸ਼ਬਦ ਦੇ ਦਿੰਦਾ, ਦੁਨੀਆ ਲੈ ਕੇ ਤੁਰੀ ਫਿਰਦੀ ਹੈ। ਨਾਮ ਜੀ ਮੈਨੂੰ ਤਾਂ ਮਿਲਿਆ ਹੋਇਆ ਬਾਬਾ ਜੀ ਤੋਂ ਨਾਮ ਲਿਆ, ਕੋਈ ਬਾਬਾ ਨਾਮ ਨਹੀਂ ਦੇ ਸਕਦਾ, ਇਹ ਗੁਰਬਾਣੀ ਕਹਿ ਰਹੀ ਹੈ। ਜੋ ਗੁਰਬਾਣੀ 'ਚ ਲਿਖਿਆ ਸੀ ਪੜ੍ਹਿਆ ਨਹੀਂ ਗਾ, ਸੰਗਤ ਕੀਤੀ ਕੋਈ ਨਹੀਂ, ਜਿਹੜਾ ਸਾਨੂੰ ਜਿੱਧਰ ਮਰਜ਼ੀ ਮਗਰ ਲਾ ਲੈਂਦਾ ਸੀ, ਉਂਗਲੀ ਲਾ ਕੇ ਸਾਨੂੰ ਲੈ ਜਾਂਦਾ, ਉੱਧਰ ਨੂੰ ਤੁਰ ਜਾਂਦੇ, ਗੁਰੂ ਮਗਰ ਤਾਂ ਜਾਂਦੇ ਹੀ ਨਹੀਂ ਅਸੀਂ। ਹੁਣ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਨਾਮ ਤੁਹਾਡੀ ਕਾਇਆ ਦੇ ਅੰਦਰ ਹੈ। ਆਪਾਂ ਸ਼ਬਦ ਸੁਣਿਆ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਸੁਖਮਣੀ ਸਾਹਿਬ ਆਪਾਂ ਆਮ ਪੜ੍ਹਦੇ ਹਾਂ। ਇਹ ਨਾਮ ਕਹਿੰਦੇ ਤੁਹਾਡੇ ਅੰਦਰ ਹੈ, ਦੇਹੀ ਮੈਂ ਇਸ ਕਾ ਵਿਸ਼ਰਾਮ। ਆਹ ਜਿਹੜੀ ਦੇਹੀ ਹੈ ਨਾਮ ਦੇ ਆਸਰੇ 'ਤੇ ਖੜੀ ਹੈ, ਅਤੇ ਅੰਤ ਸਮੇਂ ਨਾਮ ਨੇ ਜਦੋਂ ਇਹ ਦੇਹੀ ਨੂੰ ਛੱਡਣਾ ਨਾ, ਉਦੋਂ ਇਹ ਪੰਜੇ ਤੱਤ ਖਿਲਰ ਜਾਣੇ ਨੇ। ਇਹ ਪੰਜੇ ਤੱਤ ਨਾਮ 'ਚ ਪਰੋਏ ਹੋਏ ਨੇ। ਜਿੰਨਾ ਕੁਛ ਸੰਸਾਰ ਦੇ ਵਿੱਚ ਬਣਿਆ ਨਾਮ ਤੋਂ ਬਣਿਆ ਸਾਰਾ ਕੁਛ। ਨਾਮ ਕੀ ਹੈ, ਆਦ ਤੋਂ ਅਨਾਮ। ਨਾਮ ਨਿਰੰਕਾਰ ਦੇ ਮੁੱਖ ਦੀ ਆਵਾਜ਼ ਹੈ। ਇਹ ਜਿਹੜਾ ਸ਼ਬਦ ਹੈ, ਜਿਹੜਾ ਨਿਰੰਕਾਰ ਦੇ ਮੁੱਖ 'ਚੋਂ ਪ੍ਰਗਟ ਹੋਇਆ, ਜੀ ਤੋਂ ਦੁਨੀਆਂ ਦਾ ਪਸਾਰਾ ਹੋਇਆ। ਜਪ ਜੀ ਸਾਹਿਬ 'ਚ ਇਹਨੂੰ ਕਿਹਾ ਕੀਤਾ ਪਸਾਓ ਏਕੋ ਕਵਾਓ, ਕਵਾਓ ਹੁੰਦਾ ਬੋਲਣਾ, ਉਹ ਬੋਲ ਕੇ ਚੁੱਪ ਨਹੀਂ ਕੀਤੇ, ਉਹਦੇ ਵਿੱਚੋਂ ਲਗਾਤਾਰ ਆਵਾਜ਼ ਆ ਰਹੀ ਹੈ, ਤਾਂ ਆਹ ਦੁਨੀਆਂ ਚੱਲ ਰਹੀ ਆ। ਜਦੋਂ ਉਹ ਆਵਾਜ਼ ਬੰਦ ਹੋ ਗਈ ਦੁਨੀਆ ਉਸੇ ਦਿਨ ਹੀ ਖਤਮ ਹੋ ਜੂਗੀ, ਕਿਉਂਕਿ ਗੁਰਬਾਣੀ 'ਚ ਇਹ ਫਰਮਾਨ ਕਰਦੇ ਨੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਪੁਰੀਆਂ ਸਭ ਭਵਨ। ਇਹ ਨਾਮ ਤੋਂ ਸਭ ਕੁਛ ਪੈਦਾ ਕਰਕੇ ਨਾਮ ਦੇ ਆਸਰੇ 'ਤੇ ਖੜ੍ਹਾ। ਨਾਮ ਇੱਕ ਸ਼ਕਤੀ ਹੈ, ਨਾਮ ਦਾ ਕੋਈ ਅੰਤ ਨਹੀਂ ਪਾ ਸਕਦਾ। ਨਾਮ ਸਾਨੂੰ ਕਿਣਕਾ ਮਿਲਦਾ ਸਿਰਫ, ਕਿਉਂਕਿ ਨਾਮ ਦਾ ਕੋਈ ਅੰਤ ਨਹੀਂ ਗਾ, ਐਡਾ ਵੱਡਾ ਇਹਨੂੰ ਪਦਾਰਥ ਵੀ ਕਹਿ ਦਿੱਤਾ ਗਿਆ। ਇਹ ਸਤਿਗੁਰ ਪਰਮਾਤਮਾ ਵਾਹਿਗੁਰੂ ਖੁਸ਼ ਹੁੰਦਾ ਤਾਂ ਸਾਨੂੰ ਇੱਕ ਕਿਣਕਾ ਦੇ ਦਿੰਦਾ ਬਸ। ਮਹਾਰਾਜ ਗੁਰਬਾਣੀ 'ਚ ਫਰਮਾਨ ਕਰਦੇ ਨੇ, ਕਿਣਕਾ ਏਕ ਜਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ। ਜੇ ਇਹ ਨਾਮ ਦਾ ਕਿਣਕਾ ਮਿਲ ਜਾਵੇ ਸਾਨੂੰ ਕਿਤੇ, ਸਾਡਾ ਜੀਵਨ ਸਫਲ ਹੋ ਜਾਂਦਾ। ਅਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਮਿਲਦਾ, ਖੁੱਲ੍ਹੇਆਮ ਮਿਲਦਾ, ਲੈਣ ਆਉਂਦੇ ਨਹੀਂ, ਕਿਉਂਕਿ ਗਾਹਕ ਜਿਹੜੀ ਚੀਜ਼ ਦੇ ਉਹੀ ਮਿਲਣੀ ਹੈ। ਹੁਣ ਅਸੀਂ ਸੰਸਾਰ ਦੇ ਪਦਾਰਥਾਂ ਦੇ ਗਾਹਕ ਹਾਂ, ਪਦਾਰਥ ਮਿਲੀ ਜਾਂਦੇ ਸਾਨੂੰ, ਗੁਰੂ ਕਹਿੰਦਾ ਲਓ ਜਿੰਨੇ ਮਰਜ਼ੀ ਲਓ। ਕੋਈ ਵਿਰਲਾ ਜਿਹੜਾ ਗਾਹਕ ਹੈ, ਨਾਨਕ ਕੇ ਘਰ ਕੇਵਲ ਨਾਮ, ਇਹ ਨਾਨਕ ਦੇ ਘਰ ਤੋਂ ਮਿਲਦਾ। ਸਤਿਗੁਰ ਦਿੰਦਾ ਨਾਮ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਉਦੋਂ ਅਸੀਂ ਵੱਡੇ ਭਾਗਾਂ ਵਾਲੇ ਹਾਂ। ਇਸ ਕਰਕੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡਭਾਗੀ ਹੈ। ਇਹ ਸਾਨੂੰ ਨਾਮ ਮਿਲੂਗਾ, ਇਹ ਸਾਡੇ ਅੰਦਰ ਹੈ, ਅੰਤਰ ਧਿਆਨ ਹੋਣਾ ਪਊਗਾ। ਮਹਾਰਾਜ ਕਹਿੰਦੇ ਜਦੋਂ ਤੁਸੀਂ ਅੰਦਰ ਜਾਓਗੇ, ਤੁਹਾਡੇ ਅੰਦਰ ਆਪ ਬੈਠਾ ਕਾਇਆ ਅੰਦਰ ਆਪੇ ਵੱਸੈ, ਉਹ ਵਾਹਿਗੁਰੂ ਤੁਹਾਡੇ ਅੰਦਰ ਵੱਸਦਾ। ਕਾਇਆ ਅੰਦਰ ਆਪੇ ਵੱਸੈ, ਉਹ ਵਾਹਿਗੁਰੂ ਆਪ ਹੀ ਵੱਸ ਰਿਹਾ ਤੁਹਾਡੇ ਅੰਦਰ, ਆਪ ਹੀ ਬਣਾ ਕੇ ਆਪ ਹੀ ਖੇਲ ਖੇਡ ਰਿਹਾ। ਮਹਾਰਾਜ ਕਹਿੰਦੇ ਕਾਇਆ ਅੰਦਰ ਆਪੇ ਵੱਸੈ, ਅਲੱਖ ਨਾ ਲੱਖਿਆ ਜਾਈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਕਹਿਣੀ ਅਤੇ ਕਥਨੀ ਤੋਂ ਪਰੇ ਹੈ। ਮਨਮੁੱਖ ਮੁਗਧ ਬੁੱਝਣ ਨਹੀਂ, ਕਹਿੰਦੇ ਮਨਮੁੱਖ ਇਹ ਗੱਲ ਸਮਝਦਾ ਹੀ ਨਹੀਂ ਗਾ ਗੁਰੂ ਕੋਲ ਆ ਕੇ। ਬਾਹਰ ਭਾਲਣ ਜਾਈ ਦੁਨੀਆ, ਬਾਹਰੋਂ ਰੱਬ ਲੱਭਦੀ ਫਿਰਦੀ ਆ, ਹੈਗਾ ਬਾਹਰ ਵੀ ਹੈਗਾ, ਇਹ ਨਹੀਂ ਹੈ ਵੀ ਨਹੀਂ ਹੈਗਾ, ਹੈਗਾ ਬਾਹਰ ਵੀ ਆ। ਪਰ ਐਂ ਜਿਹੜਾ ਮਨ ਆ ਨਾ ਸਾਡਾ, ਇਹ ਜਦੋਂ ਦੇਖ ਲੈਂਦਾ ਉਦੋਂ ਮੰਨਦਾ। ਜਿਹਨੇ ਕਨੇਡਾ ਨਹੀਂ ਨਾ ਦੇਖੀ ਇੰਡੀਆ ਦੇ ਵਿੱਚ, ਉਹਨੂੰ ਆ ਕਨੇਡਾ ਪਤਾ ਨਹੀਂ ਕੀ ਹੈ, ਜਿਹਨੇ ਦੇਖ ਲਈ ਉਹ ਕਹਿੰਦਾ ਵੀ ਠੀਕ ਹੀ ਹੈ। ਇੰਨੀ ਹੀ ਗੱਲ ਆ ਬਸ, ਜਦੋਂ ਮਨ ਮੰਨਿਆ ਜਦੋਂ ਦੇਖਿਆ। ਇਸ ਕਰਕੇ ਮਨ ਉਦੋਂ ਮੰਨਦਾ ਜਦੋਂ ਦੇਖ ਲੈਂਦਾ, ਦੇਖਦਾ ਆਪਣੇ ਅੰਦਰੋਂ ਆ ਜਦੋਂ, ਤਾਂ ਕਰਕੇ ਉਸ ਦਿਨ ਤੁਹਾਡਾ ਮਨ ਮੰਨ ਜਾਣਾ। ਕਬੀਰ ਨੇ ਦੇਖਿਆ, ਕਬੀਰ ਕਹਿੰਦਾ ਮਨ ਮੰਨਿਆ ਤੋ ਹਰ ਜਾਣਿਆ, ਹਰ ਜਾਣਿਆ ਲੋਕ ਨਾ ਪਤੀਜਾ। ਕਬੀਰ ਨੇ ਕਿਹਾ ਵੀ ਇਹਨਾਂ ਹੁਣ ਜੀਵਾਂ ਨੂੰ ਦੱਸੀਏ, ਉਹਨਾਂ ਨੇ ਚੱਕ ਕੇ ਉਹਨੂੰ ਮੌਤ ਦੀ ਸਜ਼ਾ ਦਵਾਤੀ। ਨਾਲੇ ਦਬਾਉਣ ਵਾਲੇ ਵੀ ਧਾਰਮਿਕ ਲੋਕ ਹੁੰਦੇ ਆ, ਉਸ ਸਮੇਂ ਦੇ ਮੁਸਲਮਾਨੀ ਮਤ ਦੇ ਜਿਹੜੇ ਆਪਣੇ ਆਪ ਨੂੰ ਆਗੂ ਕਹਾਉਂਦੇ ਸੀ, ਜਿਹੜੇ ਹਿੰਦੂ ਮਤ ਦੇ ਆਪਣੇ ਆਪ ਨੂੰ ਪੰਡਿਤ ਆਗੂ ਕਹਾਉਂਦੇ ਸੀ, ਉਹਨਾਂ ਦੋਨਾਂ ਨੇ ਰਾਜੇ ਤੋਂ ਸਜ਼ਾ ਦਵਾਈ ਮੌਤ ਦੀ, ਅਤੇ ਪਰ ਮੌਤ ਨਹੀਂ ਆ ਸਕੀ, ਕਿਉਂਕਿ ਉਹਦੇ ਵੱਲ ਸੀਗਾ, ਪਰਮਾਤਮਾ ਉਹਦੇ ਵੱਲ ਸੀ, ਉਹਨੂੰ ਕੋਈ ਮਾਰ ਨਹੀਂ ਸਕਦਾ। ਜਿਹਦੇ ਵੱਲ ਵਾਹਿਗੁਰੂ ਹੋਵੇ, ਜਿਸ ਕਾ ਸਾਹਿਬ ਡਾਢਾ ਹੋਏ, ਤਿਸ ਕੋ ਮਾਰ ਨਾ ਸਕੇ ਕੋਏ, ਇਹ ਗੁਰਬਾਣੀ ਜੋ ਲਿਖਿਆ ਹੋਇਆ। ਫਿਰ ਉਹਨਾਂ ਨੂੰ ਆਪਣੇ ਜੀਵਨ 'ਚ ਇਹ ਢਾਲ ਕੇ ਤੁਹਾਨੂੰ ਦਿਖਾਉਣਾ ਪਿਆ, ਨਹੀਂ ਮੰਨਣਾ ਨਹੀਂ ਸੀ ਕਿਸੇ ਨੇ ਗੁਰਬਾਣੀ ਨੂੰ, ਉਹਨਾਂ ਨੇ ਫਿਰ ਸ਼ਬਦਾਂ 'ਚ ਭੇਜ ਦਿੱਤਾ ਗਿਆ। ਅਤੇ ਜੇ ਲਿਖ ਦਿੱਤਾ ਤਾਤੀ ਵਾਓ ਨਾ ਲੱਗਾ ਹੀ ਪਾਰ ਬ੍ਰਹਮ ਸ਼ਰਨਾਈ, ਫਿਰ ਤੱਤੀ ਤਵੀ 'ਤੇ ਬੈਠ ਕੇ ਦਿਖਾਇਆ ਵੀ ਵਾਕਿਆ ਹੀ ਨਹੀਂ ਲੱਗਦੀ ਜਿਹੜਾ ਪਾਰ ਬ੍ਰਹਮ ਦੀ ਸ਼ਰਨ 'ਚ ਹੁੰਦਾ, ਤੱਤੀ ਵਾਹ ਨਹੀਂ ਲੱਗਦੀ ਉਹਨਾਂ ਨੂੰ, ਕਿਉਂਕਿ ਉਹ ਤਨ ਨਹੀਂ ਹੁੰਦੇ, ਆ ਸਰੀਰ ਨਹੀਂ ਹੈਗੇ ਆਪਾਂ, ਬਸ ਇੰਨਾ ਹੀ ਭਰਮ ਆ। ਜਿੱਦਾਂ ਸਮਝ ਆ ਗਈ ਅਸੀਂ ਸਰੀਰ ਨਹੀਂ ਹੈਗੇ, ਫਿਰ ਆਪਣੀ ਖੋਜ ਕਰਾਂਗੇ, ਮੈਂ ਕੌਣ ਹੋਇਆ, ਫਿਰ ਬਸ ਉਹੀ ਹੈ ਜਿਹੜਾ ਇਸ ਸਰੀਰ ਦੇ ਵਿੱਚ ਆ ਕੇ ਖੇਡ ਖੇਡ ਰਿਹਾ ਹੈ। ਇਸ ਕਰਕੇ ਇਸ ਮਨ ਨੂੰ ਇਹ ਨਾਮ ਦੀ ਦਾਤ ਮਿਲਦੀ ਹੈ, ਸਤਿਗੁਰ ਕੋਲ ਆ ਕੇ ਮਿਲਦੀ ਹੈ। ਮਹਾਰਾਜ ਕਹਿੰਦੇ ਵੀ ਆਹ ਜਿਹੜਾ ਸਮਾਂ ਚੱਲ ਰਿਹਾ ਬੜਾ ਵਧੀਆ ਸਮਾਂ ਹੈ। ਕਈ ਵਾਰੀ ਅਸੀਂ ਕਹਿੰਦੇ ਬੜਾ ਮਾੜਾ ਸਮਾਂ, ਮਾੜਾ ਹੋਊ ਜਿਹਦੇ ਲਈ ਹੋਊਗਾ, ਪਰ ਗੁਰੂ ਨਾਨਕ ਦਾ ਘਰ ਕਹਿੰਦਾ ਵੀ ਆਹ ਸਮਾਂ ਇੰਨਾ ਵਧੀਆ ਵੀ ਤਿੰਨਾਂ ਯੁੱਗਾਂ ਦੇ ਵਿੱਚ ਜਿਹੜੀ ਚੀਜ਼ ਗੁਪਤ ਸੀਗੀ ਕਲਯੁੱਗ 'ਚ ਮੈਂ ਪ੍ਰਗਟ ਕਰ ਦਿੱਤੀ ਆ ਕੇ। ਇਸ ਕਲਯੁੱਗ ਦੇ ਮੁਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਆ। ਕਲਯੁੱਗ ਕਈ ਵਾਰੀ ਕਹਿਣ ਨਾ ਕਈਆਂ ਨੂੰ, ਜਿਹੜੇ ਬਹੁਤੇ ਸਿਆਣੇ ਆ ਉਹਨਾਂ ਨੂੰ ਇਹ ਯੁੱਗਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ। ਵੈਸੇ ਯੁੱਗਾਂ ਦਾ ਕਹਾਣੀ ਵੀ ਇਹ ਜਦੋਂ ਬੁੱਝ ਲਓਗੇ ਉਦੋਂ ਪਤਾ ਲੱਗੂਗਾ। ਚਾਰੇ ਯੁੱਗ ਸਾਡੇ ਸਰੀਰ ਦੇ ਅੰਦਰ ਵੀ ਆ ਅਤੇ ਬਾਹਰ ਵੀ ਆ। ਜਦੋਂ ਮਹਾਰਾਜ ਨੇ ਕਿਹਾ ਨਾ ਚਾਰ ਯੁੱਗ ਚਾਰ ਯੁੱਗ ਚਾਰ ਪਹਿਰ 'ਚੋਂ ਯੁੱਗ ਸਮਾਨੇ ਰਹਿਣ ਪਈ ਤਬ ਅੰਤ ਨਾ ਜਾਣੇ, ਇਹ ਕਾਇਆ ਦੀ ਗੱਲ ਹੈ। ਇਹਦੇ ਅੰਦਰ ਦੇ ਯੁੱਗ ਵੀ ਚੱਲਦੇ ਨੇ, ਤਾਂ ਹੀ ਇਹਦੀ ਖੋਜ ਹੀ ਆ ਬਸ, ਹੋਰ ਕੁਛ ਨਹੀਂ ਹੈਗਾ। ਹੁਣ ਕਾਇਆਂ ਦੇ ਵਿੱਚ ਉਹ ਪਰਮਾਤਮਾ ਵੱਸਦਾ ਹੈ। ਮਹਾਰਾਜ ਕਹਿੰਦੇ ਵੀ ਇਹ ਜਿਹੜਾ ਸਮਾਂ ਚੱਲ ਰਿਹਾ ਨਾ, ਆਹ ਵਾਲਾ ਸਮਾਂ, ਇਹਨੂੰ ਕਲਾ ਦਾ ਯੁੱਗ ਕਹਿੰਦੇ ਨੇ। ਕਲਯੁੱਗ ਦਾ ਭਾਵ ਹੁੰਦਾ ਕਲਾ ਦਾ ਯੁੱਗ। ਦੇਖੋ ਕਲਾ ਕਿੰਨੀ ਕਿੰਨੀ ਤੇਜ਼ ਆ ਰਹੀ ਹੈ, ਇਹ ਕਲਾ ਹੋਰ ਤੇਜ਼ ਹੋਣੀ ਹੈ ਜੀ। ਮੇਰੇ ਉਸਤਾਦ ਜੀ ਮੈਨੂੰ ਦੱਸਦੇ ਹੁੰਦੇ ਸੀਗੇ, ਅਸੀਂ ਸਾਰੀ ਸੰਗਤ ਨੂੰ ਦੱਸਦੇ ਸੀ, ਵੈਸੇ ਤਾਂ ਬਹੁਤ ਕਿਰਪਾ ਸੀ। ਉਹ ਕਹਿੰਦੇ ਵੀ ਐਸਾ ਆਉਣ ਵਾਲਾ ਸਮਾਂ ਕਲਾ ਦਾ ਯੁੱਗ ਆ ਜਾਣਾ ਹੈ ਕਿ ਬੰਦੇ ਦਾ ਕੰਮ ਜਿਹੜਾ ਮਸ਼ੀਨਰੀ ਨੇ ਖੋਹ ਲੈਣਾ ਸਾਰਾ ਹੀ। ਕਹਿੰਦੇ ਇਹ ਬੰਦੇ ਵਿਹਲੇ ਹੋ ਜਾਣਗੇ, ਇਹਨਾਂ ਨੂੰ ਕੰਮ ਨਹੀਂ ਮਿਲਣਾ। ਫਿਰ ਜਦੋਂ ਆਪਾਂ ਨੂੰ ਕੰਮ ਨਹੀਂ ਮਿਲਦਾ, ਦੇਖ ਲਓ ਹਾਲਤ ਕੀ ਹੁੰਦੀ ਹੈ। ਕਹਿੰਦੇ ਇਹਨਾਂ ਨੂੰ ਭਰੋਸਾ ਹੋਣਾ ਨਹੀਂ ਉਹ ਦਾਤੇ 'ਤੇ ਵੀ ਦੇਊਗਾ। ਕਹਿੰਦੇ ਜਦੋਂ ਭਰੋਸਾ ਨਹੀਂ ਹੋਊ, ਫਿਰ ਇੱਕ ਦੂਜੇ ਤੋਂ ਲੁੱਟ ਖੋ ਕਰਨਗੇ। ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਸੌਖਾ ਜਿਹੜਾ ਤਰੀਕਾ ਭਾਲਦੇ ਹਾਂ ਅਸੀਂ। ਇਸ ਕਰਕੇ ਕਹਿੰਦੇ ਉਹ ਕਰਨਗੇ ਜਿਨ੍ਹਾਂ ਨੂੰ ਭਰੋਸਾ ਨਹੀਂ ਗਾ। ਹਰ ਇੱਕ ਜੀਵ ਉਹਨੇ ਪੈਦਾ ਕੀਤਾ, ਹਰ ਇੱਕ ਨੂੰ ਰੋਜੀ ਦੇਣੀ ਹੈ। ਪਹਿਲਾਂ ਰੋਜੀ ਪੈਦਾ ਕਰਦਾ, ਫਿਰ ਜੀਵ ਪੈਦਾ ਕਰਦਾ। ਪਰਮਾਤਮਾ ਇਸ ਤਰ੍ਹਾਂ ਦਾ, ਸਾਨੂੰ ਭਰਮ ਆ ਵੀ ਅਸੀਂ ਭੁੱਖੇ ਮਰ ਜਾਂਗੇ, ਕੋਈ ਭੁੱਖਾ ਨਹੀਂ ਰਹਿਣ ਦਿੰਦਾ ਵਾਹਿਗੁਰੂ। ਇਸ ਕਰਕੇ ਇਹ ਇੱਕ ਆਉਣ ਵਾਲਾ ਸਮਾਂ ਜਿਹੜਾ ਅਸੀਂ ਕਲਾ ਦਾ ਯੁੱਗ ਕਹਿੰਦੇ ਨੇ, ਇਹ ਬੜਾ ਖਤਰਨਾਕ ਵੀ ਹੈ ਅਤੇ ਬਹੁਤ ਜ਼ਿਆਦਾ ਵਧੀਆ ਵੀ ਆ। ਵਧੀਆ ਤਾਂ ਹੈ ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਊਗਾ, ਉਹਨੂੰ ਇਹ ਕਿਰਪਾ ਹੋ ਜਾਣੀ ਹੈ, ਆਪਣਾ ਜੀਵਨ ਸਫਲ ਕਰ ਜਾਣਾ ਉਹਨੇ। ਮਹਾਰਾਜ ਕਹਿੰਦੇ ਜਿਹੜਾ ਤਿੰਨਾਂ ਯੁੱਗਾਂ 'ਚ ਨਾਮ ਭੇਤ ਨਹੀਂ ਸੀਗਾ, ਅੱਜ ਮੈਂ ਸ਼ਰੇਆਮ ਵੰਡ ਰਿਹਾ ਨਾਨਕ ਦੇ ਘਰ ਦੇ ਵਿੱਚ, ਕੋਈ ਮਰਜ਼ੀ ਲੈ ਲਓ ਆ ਕੇ। ਗੁਰਬਾਣੀ 'ਚ ਪ੍ਰਮਾਣ ਕਰਦੇ ਨੇ, ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁੱਗ। ਜਿਹੜਾ ਨਾਮ ਗੁਪਤ ਸੀ ਉਹ ਪ੍ਰਗਟ ਕੀਤਾ ਹੁਣ ਗੁਰੂ ਨਾਨਕ ਦੇ ਘਰ ਨੇ। ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁੱਗ ਘੱਟ ਘੱਟ ਹਰ ਭਰਪੂਰ ਰਿਹਾ। ਕਹਿੰਦੇ ਸਾਰਿਆਂ 'ਚ ਪਰਮਾਤਮਾ ਬੈਠਾ ਇਹ ਨਾਮ ਦੇਣ ਵਾਲਾ। ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ। ਹਿਰਦਾ ਕਹਿੰਦੇ ਮਨ ਨੂੰ, ਜਦੋਂ ਇਹਦੇ 'ਚ ਨਾਮ ਵੱਸ ਜਾਂਦਾ ਉਦੋਂ ਸਾਡੇ ਮਨ ਨੂੰ ਹਿਰਦਾ ਕਿਹਾ ਗਿਆ। ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ ਜੋ ਗੁਰਸਰਨਾਈ ਭੱਜ ਪਿਆ। ਹੁਣ ਆ ਜਾਓ ਗੁਰੂ ਦੀ ਸ਼ਰਨ 'ਚ। ਹੁਣ ਅਸੀਂ ਕਹਿ ਦਿੰਦੇ ਜੀ ਤਾਂ ਗੁਰੂ ਦੀ ਸ਼ਰਨ 'ਚ ਹੈਗੇ ਹਾਂ, ਐਂ ਨਹੀਂ ਹੁੰਦਾ ਗੁਰੂ ਦੀ ਸ਼ਰਨ। ਗੁਰੂ ਨੂੰ ਤਿੰਨ ਚੀਜ਼ਾਂ ਦੇਣੀਆਂ ਪੈਂਦੀਆਂ, ਗੁਰੂ ਅਮਰਦਾਸ ਜੀ ਨੇ ਜਦੋਂ ਸੌਂਪੀਆਂ ਨਾ, ਭਾਈ ਲਹਿਣਾ ਜੀ ਨੇ ਸੌਂਪੀਆਂ, ਨਾਨਕ ਰੂਪ ਹੋ ਗਿਆ। ਗੁਰੂ ਅਮਰਦਾਸ ਜੀ ਨੇ ਸੌਂਪੀਆਂ, ਹਰੀ ਰੂਪ ਹੋ ਗਏ। ਅਤੇ ਅਸੀਂ ਸੌਂਪ ਦਿਓ, ਅਸੀਂ ਵੀ ਹੋ ਸਕਦੇ ਹਾਂ। ਨਹੀਂ ਹੋਵਾਂਗੇ ਤਾਂ ਕੋਈ ਗੱਲ ਨਹੀਂ, ਉਹ ਜਾਣੇ ਉਹਦਾ ਕੰਮ ਜਾਣੇ, ਤੁਸੀਂ ਸੌਂਪ ਦਿਓ ਬਸ। ਕੁਛ ਨਾ ਕੁਛ ਤਾਂ ਉਹਨੂੰ ਸ਼ਰਮ ਆਊਗੀ ਜਿਹਦੀ ਸ਼ਰਨ 'ਚ ਜਾਂਦੇ ਹਾਂ, ਐਡਾ ਵੱਡਾ ਹੈ। ਮਹਾਰਾਜ ਗੁਰਬਾਣੀ 'ਚ ਲਿਖਦੇ ਨੇ, ਕਹਿੰਦੇ ਜਦੋਂ ਉਹਦਾ ਦਰ ਨਾ ਛੱਡਿਆ ਭਗਤਾਂ ਨੇ, ਆਪਾਂ ਵੀ ਨਾ ਛੱਡਾਂਗੇ। ਕਹਿੰਦੇ ਉਹਨੂੰ ਇੱਕ ਵਾਰ ਚੱਕ ਕੇ ਗਾਲਣਾ ਲਾਉਣਾ ਹੀ ਪੈਂਦਾ। ਕਹਿੰਦੇ ਸ਼ਰਮ ਪਈ ਨਰਾਇਣੇ, ਨਾਨਕ ਦਰ ਪਿਆ। ਹੁਣ ਅਸੀਂ ਤਾਂ ਇੱਕ ਦਰ ਛੱਡਦੇ ਹਾਂ, ਦੂਜਾ ਤੀਜਾ ਚੌਥਾ ਪੰਜਵਾਂ, ਪਤਾ ਨਹੀਂ ਕਿੰਨੇ ਕੁ ਦਰ ਦਰਾਂ 'ਤੇ ਝੁਕਦੇ ਫਿਰਦੇ ਹਾਂ। ਤਾਂ ਫਿਰ ਮਹਾਰਾਜ ਕਹਿੰਦੇ ਸਗਲ ਦੁਬਾਰ ਕੋ ਛੱਡ ਕੇ, ਪਹਿਲੇ ਬਥੇਰੇ ਫਿਰਲੇ ਹੋਵੋਗੇ, ਇਹਦੇ 'ਤੇ ਆਖ ਤਾਂ ਦੇਖੀਏ ਕਿਤੇ। ਸਗਲ ਦੁਬਾਰ ਕੋ ਛੱਡ ਕੇ ਗਾਹਿਓ ਤੁਹਾਰੋ ਦੁਆਰ, ਮੈਂ ਪਕੜ ਲਿਆ ਤੇਰਾ ਦਰ ਹੁਣ ਨਹੀਂ ਛੱਡਦਾ। ਵਾਹੇ ਕਹਿ ਕੇ ਲਾਜਸ ਗੋਬਿੰਦ ਦਾਸ ਤੁਹਾਰ, ਮੈਂ ਤੇਰਾ ਦਾਸ ਬਣਨਾ, ਗੋਲਾ ਬਣਨਾ, ਚਾਕਰ ਬਣਨਾ। ਫਿਰ ਗੁਰੂ ਕਹਿੰਦਾ ਵੀ ਤਿੰਨੇ ਚੀਜ਼ਾਂ ਮੈਨੂੰ ਦੇ ਦੇ, ਮੈਂ ਤੈਨੂੰ ਸਭ ਕੁਛ ਸੌਂਪ ਦੂੰਗਾ। ਤਨ ਮਨ ਅਤੇ ਧਨ ਗੁਰੂ ਮੰਗਦਾ। ਨਾ ਅਸੀਂ ਤਨ ਸੌਂਪਣ ਨੂੰ ਤਿਆਰ ਹਾਂ, ਕਿਉਂਕਿ ਸੁੰਦਰ ਬਣਾਉਣ ਲਈ ਅਸੀਂ ਫਿਰ ਕਿਤੇ ਨਾ ਕਿਤੇ ਇਹਨੂੰ ਲਿਜਾਣਾ ਪੈਂਦਾ ਨਾ। ਅਸੀਂ ਸੋਹਣਾ ਬਣਾ ਕੇ ਭੇਜਿਆ ਉਹਨੇ, ਇੰਨਾ ਸੋਹਣਾ ਬਣਾਇਆ, ਅਸੀਂ ਫਿਰ ਇਹਨੂੰ ਸੋਹਣਾ ਬਣਾਉਣ 'ਤੇ ਲੱਗੇ ਪਏ ਹਾਂ। ਇਹ ਸੌਂਪਿਆ ਨਹੀਂ ਨਾ ਇਹਨੂੰ, ਸੌਂਪਦਾ ਤਾਂ ਬਾਹਲਾ ਹੀ ਸੋਹਣਾ ਹੈ। ਖੜ ਕੇ ਦੇਖਿਓ ਕਿਤੇ ਤੁਸੀਂ ਤੇ ਤੁਹਾਡੇ ਅਤੇ ਤੁਹਾਡੇ ਗੁਰੂ 'ਚ ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਰਹਿ ਜਾਣਾ। ਇਹ ਤਨ ਸੌਂਪਣਾ ਸੀ, ਅੱਗੇ ਮਨ ਸੌਂਪਣਾ ਸੀ। ਜਿਹੜਾ ਮਨ ਆਪ ਮੁਹਾਰੇ ਭੱਜਿਆ ਫਿਰਦਾ, ਆਪਦਾ ਗਿਆਨ ਲੈ ਕੇ ਦੁਨੀਆਂ 'ਚ ਕਹਿੰਦਾ ਮੇਰੇ ਵਰਗਾ ਕੋਈ ਸਿਆਣਾ ਹੀ ਨਹੀਂ ਜੰਮਿਆ, ਇਹ ਹਉਮੈ ਆ। ਇਹ ਮਨ ਜਦੋਂ ਗੁਰੂ ਨੂੰ ਸੌਂਪ ਦਾਂਗੇ, ਫਿਰ ਗੁਰੂ ਦੇ ਬਚਨ ਨੂੰ ਸੁਣਾਂਗੇ ਅਤੇ ਮੰਨਾਂਗੇ, ਫਿਰ ਜਿਹੜੀ ਗੱਲ ਗੁਰੂ ਕਹਿੰਦਾ ਉਹ ਹਿਰਦੇ 'ਚ ਵਸੂਗੀ। ਅੱਗੇ ਆ ਗਿਆ ਧਨ, ਆਸਵਾਸਾਂ ਦਾ ਧਨ ਮੰਗਦਾ ਗੁਰੂ। ਜੇ ਆਹ ਧਨ ਦੇ ਕੇ ਮਿਲਦਾ ਹੁੰਦਾ ਰੱਬ, ਫਿਰ ਤਾਂ ਅਮੀਰ ਹੋਣ ਨੂੰ ਸਾਰੇ ਹੀ ਮਿਲੇ ਹੁੰਦੇ। ਇਹ ਧਨ ਅਸੀਂ ਆਪਣੀ ਕਮਾਈ ਸਫਲ ਲਈ ਕਰਦੇ ਹਾਂ, ਤਾਂ ਅਸੀਂ ਗੁਰੂ ਘਰ ਦੀ ਗੋਲਕਾਂ ਵਿੱਚ ਜਾਂ ਕੋਈ ਵੀ ਅਸੀਂ ਕਾਰਜਾਂ ਵਿੱਚ ਧਨ ਪਾਉਂਦੇ ਹਾਂ, ਇਹ ਸਫਲ ਹੁੰਦਾ ਸਾਡਾ। ਜਿਹੜਾ ਧਨ ਗੁਰੂ ਮੰਗਦਾ ਉਹ ਸਵਾਸਾਂ ਦਾ, ਇਹ ਸਵਾਸਾਂ ਦਾ ਧਨ ਅਸੀਂ ਗੁਰੂ ਨੂੰ ਸੌਂਪਣਾ। ਕਿਵੇਂ ਸੌਂਪਣਾ? ਵੀ ਹਰ ਸਾਹ ਦੇ ਨਾਲ ਗੁਰੂ ਚੇਤੇ ਆਵੇ। ਜੇ ਕੋਈ ਗੱਲ ਹੈ ਦੁਨੀਆਂ ਦੀ, ਉਹ ਦੇਖੋ ਤੁਸੀਂ ਕਸਵੱਟੀ 'ਤੇ ਲਾ ਕੇ ਵੀ ਇਹ ਗੁਰੂ ਮੇਰਾ ਕਹਿੰਦਾ ਵੀ ਇਹ ਠੀਕ ਆ, ਫਿਰ ਉਹ ਕਰ ਲਓ। ਜਿਹੜਾ ਕੰਮ ਗੁਰੂ ਕਹਿੰਦਾ ਵੀ ਇਹ ਨਹੀਂ, ਇਹ ਤੇਰੇ ਲਈ ਘਾਟਾ ਹੈ, ਗਲਤ ਹੈ, ਅਤੇ ਤੁਸੀਂ ਉਹ ਨਹੀਂ ਕਰਨਾ, ਇਹ ਹੈ ਗੁਰੂ ਦੀ ਕਸਵੱਟੀ।
3: ਫਿਰ ਹਰ ਸਾਧ ਨਾਲ ਤਾਂ ਚੇਤੇ ਰੱਖਣਾ ਵੀ ਤੁਹਾਨੂੰ ਪਤਾ ਲੱਗ ਜਾਵੇ ਵੀ ਮੈਂ ਆਹ ਕੰਮ ਕਰ ਰਿਹਾ ਇਹ ਠੀਕ ਆ ਗਲਤ ਆ। ਇਸ ਲਈ ਮਹਾਰਾਜ ਕਹਿੰਦੇ ਤੁਹਾਡਾ ਹਰ ਸਾਹ ਫਿਰ ਗੁਰੂ ਗੁਰੂ ਕਰੇ, ਹਰ ਸਾਹ ਦੇ ਨਾਲ ਗੁਰੂ ਚੇਤੇ ਆਵੇ। ਇਸ ਕਰਕੇ ਮਹਾਰਾਜ ਕਹਿੰਦੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ, ਇਹ ਧੰਨ ਜੋ ਸੌਂਪ ਦਿੰਦੇ ਹਾਂ ਨਾ ਫਿਰ ਗੁਰੂ ਸਾਨੂੰ ਇਹ ਸਾਹਾਂ ਦਾ ਵੀ ਤਰੀਕਾ ਦੱਸਦਾ ਇਹਨਾਂ ਨੂੰ ਸਫਲ ਕਿਵੇਂ ਕਰਨਾ। ਹਰ ਇੱਕ ਸਾਹ ਦੇ ਨਾਲ ਚੇਤੇ ਆਊਗਾ ਮਹਾਰਾਜ ਕਹਿੰਦੇ, ਕਿਉਂਕਿ ਤੁਹਾਡੇ ਹਿਰਦੇ 'ਚ ਵੱਸ ਗਿਆ। ਸਾਹੇ ਸਾਹੇ ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਏ, ਹਰ ਸਾਹ ਨਾਲ ਫਿਰ ਚੇਤੇ ਆਵੇ। ਇਸ ਲਈ ਅਸੀਂ ਸੰਗਤ 'ਚ ਆ ਕੇ ਗੁਰੂ ਦੀ ਮੱਤ ਲੈ ਕੇ ਇਹ ਸਿੱਖਿਆ ਲੈ ਕੇ ਸਿੱਖ ਬਣਨਾ। ਸਿੱਖ ਸਿੱਖਿਆ ਵਾਲੇ ਨੂੰ ਕਹਿੰਦੇ, ਜਿਹੜਾ ਸਿੱਖ ਲੈਂਦਾ, ਜਿਹੜਾ ਪੜ੍ਹਾਈ ਕਰਦਾ। ਜਿਵੇਂ ਸਕੂਲ 'ਚ ਜਾਂਦੇ ਹਾਂ ਤੁਸੀਂ ਪੜ੍ਹਦੇ ਹੋ, ਟੀਚਰ ਪੜ੍ਹਾਉਂਦੇ ਨੇ, ਵਿੱਦਿਆ ਪੜ੍ਹਦੇ ਹੋ, ਉਹਨਾਂ ਨੂੰ ਸਿੱਖਿਆਰਥੀ ਕਹਿੰਦੇ ਨੇ। ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਨੂੰ ਚਾਟੜੇ ਕਹਿੰਦੇ ਹੁੰਦੇ ਸੀ। ਅਤੇ ਇਹ ਗੁਰਦੁਆਰਾ ਜਿਹੜਾ ਹੈ, ਇਹ ਸਕੂਲ ਹੈ ਸਤਿਗੁਰ ਦਾ, ਅਤੇ ਸੰਗਤ ਆਪਾਂ ਸਾਰੇ ਚਾਟੜੇ ਆਏ ਹਾਂ, ਇੱਥੇ ਸਿੱਖ ਆਏ ਹਾਂ। ਮਹਾਰਾਜ ਕਹਿੰਦੇ ਸਤ ਸੰਗਤ ਸਤਿਗੁਰ ਚੱਟ ਸਾਲ ਹੈ, ਇੱਥੇ ਕੋਈ ਹੋਰ ਨਹੀਂ ਸਮਝਾ ਸਕਦਾ ਤੁਹਾਨੂੰ ਮੇਰੇ ਵਰਗਾ। ਇਹ ਜੋ ਸਮਝਾਉਂਦਾ ਗੁਰੂ ਸਮਝਾਉਂਦਾ, ਠੀਕ ਆ ਕਿਸੇ ਦਾ ਮੁੱਖ ਵਰਤ ਲੈਂਦਾ। ਇਸ ਲਈ ਸਤ ਸੰਗਤ ਸਤਿਗੁਰ ਚੱਟ ਸਾਲ ਹੈ, ਜਿੱਤ ਹਰ ਗੁਣ ਸਿੱਖਾਂ। ਇੱਥੇ ਸਾਨੂੰ ਹਰੀ ਦੇ ਗੁਣ ਸਿਖਾਏ ਜਾਂਦੇ ਨੇ, ਸਾਡੇ ਔਗਣ ਖਤਮ ਕੀਤੇ ਜਾਂਦੇ ਨੇ। ਉਹ ਕਹਿੰਦਾ ਵੀ ਮੈਨੂੰ ਤੁਸੀਂ ਆਪਣੇ ਔਗਣ ਦੇ ਦਿਓ, ਮੈਂ ਤੁਹਾਨੂੰ ਸਾਰੇ ਗੁਣ ਆਪਦੇ ਦੇ ਦੂੰਗਾ, ਕਿਉਂਕਿ ਜਿੰਨੇ ਗੁਣ ਨੇ ਵਾਹਿਗੁਰੂ ਜੀ ਦੇ ਨੇ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਅਸੀਂ ਗੁਣਾਂ ਦੀ ਸਾਂਝ ਨਹੀਂ ਕਰਾਂਗੇ ਗੁਰੂ ਦੇ ਨਾਲ, ਉਨਾ ਚਿਰ ਸਾਡੀ ਭਗਤੀ ਨਹੀਂ ਹੋਣੀ। ਬਹੁਤ ਸਾਰੇ ਜੀਵ ਭਗਤੀ ਕਰਦੇ ਨੇ ਪਰ ਗੁਣਾਂ ਤੋਂ ਬਗੈਰ ਕਰਦੇ ਨੇ, ਉਹ ਭਗਤੀ ਥਾਂ ਨਹੀਂ, ਜਿੰਨੀ ਮਰਜ਼ੀ ਕਰੀ ਚੱਲੋ। ਤਾਂ ਕਰਕੇ ਗੁਰੂ ਕੋਲ ਗੁਣ ਹੀ ਗੁਣ ਹੁੰਦੇ ਨੇ, ਸਾਡੇ ਕੋਲ ਔਗਣ ਹੁੰਦੇ ਨੇ, ਅਸੀਂ ਔਗਣਾਂ ਵੱਟੇ ਗੁਣ ਲੈ ਕੇ ਜਾਣੇ ਇੱਥੋਂ। ਜਿਹਨੂੰ ਮਹਾਰਾਜ ਕਹਿੰਦੇ ਸਾਂਝ ਕਰੀਜਾ ਗੁਣਾਂ ਕੇਰੀ ਛੋੜ ਅਵਗਣ ਚੱਲੀਏ, ਔਗਣਾਂ ਨੂੰ ਛੱਡ ਦਿਓ। ਆਪਾਂ ਕੋਸ਼ਿਸ਼ ਤਾਂ ਕਰੋ ਨਾ, ਔਗਣ ਤਾਂ ਸਾਰਿਆਂ 'ਚ ਆ, ਮੇਨ ਪੰਜ ਔਗਣ ਆ ਵੱਡੇ ਮੇਨ ਮੰਨੇ ਗਏ ਆ, ਬਾਕੀ ਇਹਨਾਂ ਤੋਂ ਬਹੁਤ ਕੁਛ ਹੋਰ ਪੈਦਾ ਹੁੰਦਾ। ਪੰਜ ਔਗਣਾਂ 'ਚ ਆਉਂਦਾ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਹੌਲੀ ਹੌਲੀ ਇਹਨਾਂ ਨੂੰ ਛੱਡਣਾ ਸ਼ੁਰੂ ਕਰੀਏ, ਜਦੋਂ ਛੱਡਾਂਗੇ ਇਹਨਾਂ ਨੂੰ ਤਾਂ ਫਿਰ ਸਾਡੇ ਅੰਦਰ ਗੁਣਾਂ ਵਸਣਗੇ। ਪੰਜ ਗੁਣ ਨੇ ਹੈਗੇ ਦਇਆ, ਨਿਮਰਤਾ, ਸਹਿਣਸ਼ੀਲਤਾ, ਜਤ, ਸਤ, ਸੰਤੋਖ, ਇਹ ਪੰਜ ਗੁਣ ਵਸ ਜਾਂਦੇ ਨੇ। ਇੱਥੋਂ ਸ਼ੁਰੂ ਹੋਊਗੀ ਗੁਰੂ ਵੱਲ ਨੂੰ ਮੂੰਹ ਕਰਨਾ। ਤਾਂ ਕਰਕੇ ਫਿਰ ਉਹ ਗੁਰਮੁੱਖ ਕਹਿ ਦਿੱਤਾ ਉਹਨਾਂ ਨੂੰ, ਜਿਹੜੇ ਆਪਣੇ ਮੁੱਖ 'ਚੋਂ ਗੁਰੂ ਦੇ ਬਚਨ ਬੋਲਦੇ ਨੇ। ਉਹ ਫਿਰ ਕੀ ਕਰਦੇ ਨੇ ਮਹਾਰਾਜ ਕਹਿੰਦੇ, ਉਹ ਕਾਇਆ ਦੀ ਖੋਜ ਕਰਦੇ ਨੇ। ਕਾਇਆ ਅੰਦਰ ਨੌ ਨਿਧ, ਇਹ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਿਸਕਾ ਵਿਸ਼ਰਾਮ। ਹੁਣ ਮਹਾਰਾਜ ਕਹਿੰਦੇ ਵੀ ਇਹ ਕਲਯੁਗ 'ਚ ਉਹਨਾਂ ਦੇ ਅੰਦਰ ਇਹ ਨਾਮ ਪ੍ਰਗਟ ਹੋ ਜਾਂਦਾ ਜਿਹੜੇ ਗੁਰੂ ਤੋਂ ਮਤ ਲੈ ਕੇ ਖੋਜ ਕਰਦੇ ਨੇ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਇਹ ਨਾਮ ਉਦੋਂ ਪ੍ਰਗਟ ਹੁੰਦਾ ਜਦੋਂ ਅਸੀਂ ਅੰਤਰ ਧਿਆਨ ਹੋ ਜਾਵਾਂਗੇ। ਹੁਣ ਸਾਡਾ ਧਿਆਨ

ਵਿਕੀ ਹੁੰਦੀ ਹੈ ਕਈ ਵਾਰ ਸ਼ਬਦਾਂ ਦੇ ਵਿੱਚ, ਕਿਤੇ ਗੁਰੂ ਦਾ ਸ਼ਬਦ ਗੁਰਬਾਣੀ ਨੂੰ ਕਿਹਾ ਗਿਆ, ਕਿਤੇ ਗੁਰੂ ਦਾ ਸ਼ਬਦ ਗੁਰਮੰਤਰ ਨੂੰ ਕਿਹਾ ਗੁਰਬਾਣੀ 'ਚ, ਕਿਤੇ ਇਹਨੂੰ ਮੰਤਰ ਕਿਹਾ, ਕਿਤੇ ਗੁਰਮੰਤਰ ਕਿਹਾ ਗਿਆ। ਇਸ ਲਈ ਸਮਝਣਾ ਪੈਂਦਾ, ਬੜੀ ਬਰੀਕੀ ਹੁੰਦੀ ਹੈ ਕਈ ਵਾਰੀ। ਕਹਿੰਦੇ ਜਿਨ੍ਹਾਂ ਨੇ ਗੁਰੂ ਤੋਂ ਸ਼ਬਦ ਲੈ ਕੇ, ਗੁਰੂ ਦਾ ਮੰਤਰ ਲੈ ਕੇ ਵਾਹਿਗੁਰੂ ਗੁਰਮੰਤਰ ਜਪਿਆ, ਉਹ ਹਿਰਦੇ 'ਚ ਵੱਸ ਗਿਆ, ਹਉਮੈ ਖਤਮ ਹੋ ਗਈ। ਜਿੱਥੇ ਪਰਮੇਸ਼ਰ ਦਾ ਨਾਮ ਵੱਸ ਜਾਂਦਾ ਉੱਥੇ ਹਉਮੈ ਨਹੀਂ ਹੁੰਦੀ। ਕਹਿੰਦੇ ਗੁਰ ਕਾ ਸ਼ਬਦ ਰਿਧ ਅੰਤਰ ਧਾਰੇ, ਪੰਜ ਜਨਾਂ ਸਿਓ ਸੰਗ ਨਿਵਾਰੇ। ਕਹਿੰਦੇ ਇਹ ਪੰਜਾਂ ਤੋਂ ਤੁਹਾਡਾ ਖਿਹੜਾ ਛੁੱਟ ਜਾਊਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੁਹਾਡੇ ਨੇੜੇ ਨਹੀਂ ਆਉਣਗੇ, ਕਿਉਂਕਿ ਹਿਰਦੇ 'ਚ ਗੁਰੂ ਦਾ ਸ਼ਬਦ ਵੱਸ ਗਿਆ। ਕਿੱਥੇ? ਉਹਨਾਂ ਨੇ ਥਾਂ ਮੱਲੀ ਹੋਈ ਹੈ ਪੰਜਾਂ ਨੇ, ਉਹਨਾਂ ਨੇ ਕਬਜ਼ਾ ਕੀਤਾ ਹੋਇਆ ਮਨ 'ਤੇ। ਹੁਣ ਉਸੇ ਮਨ 'ਚ ਗੁਰੂ ਦਾ ਸ਼ਬਦ ਵੱਸ ਗਿਆ ਅਤੇ ਉਹ ਥਾਂ ਛੱਡ ਗਏ, ਇਹ ਦੁੱਖ ਦੇ ਰਹੇ ਸੀ। ਕਹਿੰਦੇ ਦੁੱਖ ਖਤਮ ਹੋ ਗਿਆ ਤੁਹਾਡਾ। ਕਹਿੰਦੇ ਸਿਮਰ ਸਿਮਰ ਸਿਮਰ ਗੁਰ ਆਪਣਾ ਨਾਠਾ ਦੁੱਖ ਠਾਉਂ। ਇਸ ਤਰ੍ਹਾਂ ਤੁਹਾਡੇ ਅੰਦਰ ਜਿਹੜੇ ਪੰਜ ਤੁਹਾਨੂੰ ਦੁੱਖ ਦੇ ਰਹੇ ਨੇ, ਵਿਕਾਰ, ਕਹਿੰਦੇ ਇਹ ਥਾਂ ਛੱਡ ਕੇ ਚਲੇ ਜਾਣਗੇ ਅੰਦਰੋਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਕਾ ਸ਼ਬਦ ਰਿਧ ਅੰਤਰ ਧਾਰੇ, ਪੰਜ ਜਨਾਂ ਸਿਓ ਸੰਗ ਨਿਵਾਰੇ। ਦਸ ਇੰਦਰੀ ਕਰ ਰੱਖਿਆ ਵਾਸ, ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ, ਇਹ ਵੱਸ 'ਚ ਆ ਜਾਣਗੀਆਂ ਤੁਹਾਡੇ। ਦਸ ਇੰਦਰੀ ਕਰ ਰੱਖਿਆ ਵਾਸ ਤਾਂ ਕਿ ਆਤਮਾ ਹੋਏ ਪ੍ਰਗਾਸ। ਕਹਿੰਦੇ ਤੁਹਾਡੇ ਅੰਦਰ ਉਹ ਆਤਮਾ ਜਿਹੜੀ ਹੈ, ਜਿਹੜਾ ਬ੍ਰਹਮ ਰੂਪ ਪਰਮਾਤਮਾ ਜੋਤ ਹੈ, ਜਿਹੜੀ ਪਰਮੇਸ਼ਰ ਦੀ ਸਭ ਮੈਂ ਜੋਤ, ਕਹਿੰਦੇ ਉਹ ਜੋਤ ਪ੍ਰਗਟ ਹੋ ਜੂਗੀ। ਗੱਲ ਬੜੀ ਸੌਖੀ ਹੈ, ਜਦੋਂ ਅਸੀਂ ਖੋਜ ਕਰਾਂਗੇ ਉਦੋਂ ਸੌਖੀ ਹੈ। ਜੇ ਅਸੀਂ ਸਿਰਫ ਮੱਥਾ ਟੇਕਣ ਤੱਕ ਹੀ ਸੀਮਤ ਹਾਂ, ਫਿਰ ਥੋੜ੍ਹੀ ਔਖੀ ਹੈ। ਫਿਰ ਇਸ ਕਰਕੇ ਕਈ ਵਾਰ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਕਈ ਵਾਰ ਗੱਲਬਾਤ ਕਰੀ ਦੀ ਹੈ, ਕਈ ਗੁਰਮੁਖ ਕਹਿ ਦਿੰਦੇ ਆ ਫਿਰ ਵੀ ਇਹ ਸਭ ਕੁਛ ਰੱਬ ਹੀ ਕਰਦਾ, ਫਿਰ ਕੌਣ ਕਰਦਾ ਇਹ? ਨਹੀਂ, ਰੱਬ ਸਭ ਕੁਛ ਕਰਦਾ, ਚਲਾਉਂਦਾ ਸਭ ਕੁਛ ਰੱਬ ਹੀ ਆ, ਪਰ ਕਰਦਾ ਮਨ ਆਪਣੀ ਮੱਤ ਹੈ। ਜਦੋਂ ਮਨ ਆਪਣੀ ਮੱਤ ਕਰਦਾ, ਉਹ ਰੱਬ ਨੇ ਜਿਵੇਂ ਆਪਣੇ ਬੱਚੇ ਹੁੰਦੇ ਨਾ, ਆਪਾਂ ਨੂੰ ਪਾਲ ਪਲੋਸ ਕੇ ਵੱਡਾ ਕਰ ਦਿੰਦੇ ਹਾਂ, ਸਿੱਖਿਆ ਦੇ ਕੇ, ਫਿਰ ਉਹਨਾਂ ਨੂੰ ਕਹਿੰਦੇ ਵੀ ਜਾਓ ਹੁਣ ਕੰਮ ਕਰੋ। ਹੁਣ ਗਾਂਹ ਬੱਚੇ ਨੇ ਬਾਹਰ ਜਾ ਕੇ ਕੀ ਕਰਨਾ? ਅਸੀਂ ਕਿਹੜਾ ਉਹਦੇ ਨਾਲ 24 ਘੰਟੇ ਰਹਿਣਾ? ਕੋਈ ਨਸ਼ਾ ਕਰਨ ਲੱਗ ਜਾਂਦਾ, ਕੋਈ ਗਲਤ ਕੰਮ ਕਰ ਲੈਂਦਾ, ਕੋਈ ਬੱਚੇ ਆਗਿਆ ਕਰੀ ਆ ਮਾਤਾ ਪਿਤਾ ਦਾ, ਆਪ ਵੀ ਸੁੱਖ ਪਾਉਂਦੇ ਨੇ, ਮਾਤਾ ਪਿਤਾ ਵੀ ਸੁੱਖ ਪਾਉਂਦੇ ਨੇ। ਇਵੇਂ ਹੀ ਅਕਾਲ ਪੁਰਖ, ਉਹਨੇ ਸਾਨੂੰ 9 ਮਹੀਨੇ ਪਹਿਲਾਂ ਟ੍ਰੇਨਿੰਗ ਦਿੱਤੀ, ਸਿੱਖਿਆ ਦਿੱਤੀ, ਸਾਰਿਆਂ ਨੂੰ ਦਿੱਤੀ, ਫਿਰ ਉਹਨੇ ਸਾਨੂੰ ਇੱਥੇ ਭੇਜਿਆ ਦੁਨੀਆ 'ਚ ਵੀ ਜਾਓ ਹੁਣ ਤੁਹਾਡਾ ਆਹ ਕੰਮ ਆ। ਇੱਥੇ ਆ ਕੇ ਭੁੱਲ ਗਏ ਕੋਈ ਬੱਚੇ? ਜਿਹੜੇ ਭੁੱਲ ਗਏ ਉਹ ਕਿਤੇ ਪਾਸੇ ਚੱਲ ਗਿਆ, ਕੋਈ ਕਿਸੇ ਪਾਸੇ ਚੱਲ ਗਿਆ, ਉਹ ਆਪਣਾ ਜਿਹੜਾ ਕਰਮ ਕਰਦੇ ਨੇ ਉਹ ਕਰ ਰਹੇ ਨੇ, ਮਨ ਉਹ ਹੁਕਮ ਤੋਂ ਆਕੀ ਹੋ ਕੇ ਕਰ ਰਹੇ ਨੇ, ਇੱਕ ਉਹਦੇ ਹੁਕਮ 'ਚ ਚੱਲ ਰਹੇ ਨੇ, ਆਗਿਆਕਾਰੀ ਬੱਚੇ ਬਣ ਗਏ। ਇਸ ਕਰਕੇ ਪਰਮਾਤਮਾ ਨੇ ਤਾਂ ਸਾਨੂੰ ਛੁੱਟੀ ਦੇ ਦਿੱਤੀ, ਬਸ ਕਹਿੰਦੇ ਵੀ ਹੁਣ ਮੈਂ ਤੈਨੂੰ ਇੰਨਾ ਸਮਾਂ ਦਿੱਤਾ, ਜਿੱਦੇ ਆਵੇਂਗਾ ਹਿਸਾਬ ਕਿਤਾਬ ਉਦੇ ਲਾਊਂਗਾ ਮੈਂ ਤੇਰੇ ਕੋਲ। ਹੁਣ ਕਈ ਜੀਵ ਸਾਡੇ ਵਰਗੇ ਕਿ ਇੱਥੇ ਬਹੁਤ ਕੁਛ ਮਿਲਦਾ, ਉਹ ਕਹਿੰਦੇ ਜੀ ਕਿਹੜਾ ਹਿਸਾਬ ਕਿਤਾਬ, ਕੁਛ ਨਹੀਂ ਹੈਗਾ, ਬਸ ਚੰਗੇ ਕਰਮ ਕਰੋ। ਅਤੇ ਗੁਰਬਾਣੀ 'ਚ ਕਿਤੇ ਲਿਖਿਆ ਮਾੜੇ ਕਰਮ ਕਰੋ, ਚੰਗੇ ਕਰਮ ਕਰੋ ਪਰ ਨਾਮ ਜਪੋ, ਇਹ ਗੁਰਬਾਣੀ 'ਚ ਜ਼ਰੂਰ ਕਿਹਾ ਗਿਆ, ਕਿਰਤ ਕਰੋ ਨਾਮ ਜਪੋ। ਨਾਮ ਜਪਣਾ ਅਸੀਂ ਭੁੱਲ ਗਏ ਹਾਂ, ਇਸ ਕਰਕੇ ਗੁਰੂ ਦਾ ਸ਼ਬਦ ਜਿਹੜਾ ਇਹ ਜਪਦੇ ਹਾਂ ਨਾ ਜਦੋਂ ਅਸੀਂ, ਫਿਰ ਇਹ ਗੁਰੂ ਦਾ ਸ਼ਬਦ ਸਾਨੂੰ 9 ਦਰਾਂ ਤੋਂ ਮੁਕਤ ਕਰਦਾ। 9 ਦਰਾਂ ਦੇ ਵਿੱਚ ਇਹਨਾਂ ਚੋਰਾਂ ਦਾ ਵੱਸ ਹੈ, ਇਹਨਾਂ ਚੋਰਾਂ ਤੋਂ ਸਾਡਾ ਖਿਹੜਾ ਛੁੱਟ ਜਾਂਦਾ। ਤਾਂ ਕਰਕੇ ਮਹਾਰਾਜ ਸਮਝਾ ਰਹੇ ਨੇ ਨਾ, 9 ਦਰਵਾਜ਼ ਨਵੇਂ ਦਰ ਫਿੱਕੇ, ਰਸ 10ਵੇਂ ਅੰਮ੍ਰਿਤ ਚੁਬੀਜਾ। ਉਹ 10ਵਾਂ ਘਰ, ਨਿੱਜ ਘਰ, ਥਿਰ ਘਰ ਸਾਨੂੰ ਭੇਤ ਨਹੀਂ ਆਉਂਦਾ। ਜਦੋਂ ਫਿਰ ਅਸੀਂ ਕਈ ਵਾਰ ਇਹ ਵੀ ਕਹਿ ਦਿੰਦੇ, ਇਹ ਤਾਂ ਹੁੰਦਾ ਹੀ ਨਹੀਂ ਗਾ ਜੀ, ਇਹ ਤਾਂ ਦਿਮਾਗ ਹੀ ਹੈ ਜੀ, ਇਹ ਸਰੀਰ ਦਾ ਕੋਈ ਪਾਰਟ ਨਹੀਂ ਹੈਗਾ, ਇਹ ਸੂਖਮ ਖੇਲ ਹੈ, ਮਨ ਵੀ ਸੂਖਮ ਹੈ। ਇਸ ਕਰਕੇ ਇਹ ਅੰਮ੍ਰਿਤ ਨਾਮ ਸਾਡੇ ਅੰਦਰ ਪ੍ਰਗਟ ਹੁੰਦਾ ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਆਪਣੀ ਕਾਇਆ ਦੇ ਅੰਦਰ ਅੰਤਰ ਧਿਆਨ ਹੁੰਦੇ ਹਾਂ। ਫਿਰ ਅੰਦਰ ਬੈਠਾ, ਅੰਦਰ ਦੇਣ ਵਾਲਾ ਬੈਠਾ, ਜਿਹਨੂੰ ਛੱਡ ਕੇ ਅਸੀਂ ਬਾਹਰ ਭੱਜੇ ਫਿਰਦੇ ਹਾਂ। ਮਾਰੇ ਕਹਿੰਦੇ ਦੇਣ ਹਾਰ ਪ੍ਰਭ ਛੋੜ ਕੇ ਲਾਗੇ ਆਨਸ ਆਏ, ਨਾਨਕ ਕਹੂ ਨਾ ਸਿੱਝਈ, ਕੁਛ ਨਹੀਂ ਪਤਾ ਲੱਗਣਾ, ਬਿਨ ਨਾਮੈ ਪੱਤ ਜਾਏ। ਇਹ ਨਾਮ ਤੋਂ ਬਿਨਾਂ ਮਾਰੇ ਕਹਿੰਦੇ ਸੰਸਾਰ 'ਚੋਂ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ ਆ ਜੀਵ। ਇਸ ਕਰਕੇ ਉਹ ਸਤਿਗੁਰ ਸਤਿਪੁਰਖ ਸਭ ਮੈਂ ਰਿਹਾ ਸਮਾਣੀ, ਉਹ ਸਾਡੇ ਅੰਦਰ ਬੈਠਾ। ਫਿਰ ਉਹ ਜਿਹੜਾ ਬੱਚਾ ਆਗਿਆਕਾਰੀ ਹੁੰਦਾ, ਮਾਤਾ ਪਿਤਾ ਨੇ ਸਾਰਾ ਕੁਛ ਬੱਚੇ ਲਈ ਬਣਾਇਆ ਹੁੰਦਾ ਮਿਹਨਤ ਕਰਕੇ, ਅਤੇ ਉਹ ਆਪਣੀ ਕੁੰਜੀ ਸੌਂਪ ਦਿੰਦਾ ਉਹਨੂੰ। ਨਹੀਂ ਤਾਂ ਜੇ ਬੱਚੇ 'ਤੇ ਛੱਕ ਜਿਹਾ ਹੋਵੇ, ਉਹਨੂੰ ਮਰਦੇ ਦਮ ਤੱਕ ਨਹੀਂ ਮਾਤਾ ਪਿਤਾ ਦਿੰਦਾ ਕੁੰਜੀ। ਜਿਨ੍ਹਾਂ ਬੱਚਿਆਂ 'ਤੇ ਆਗਿਆਕਾਰੀ ਹੁੰਦੇ ਨੇ, ਮਾਤਾ ਪਿਤਾ ਪਹਿਲਾਂ ਹੀ ਸਾਰਾ ਕੁਛ ਸੌਂਪ ਕੇ ਅਫਸਰ ਖਰੂ ਹੋ ਜਾਂਦੇ ਨੇ। ਇਸ ਕਰਕੇ ਉਹ ਅਕਾਲ ਪੁਰਖ ਸਾਡਾ ਮਾਤਾ ਪਿਤਾ, ਉਹ ਫਿਰ ਸਾਨੂੰ ਇਹ ਕੁੰਜੀ ਦਿੰਦਾ, ਇਹ ਕੁੰਜੀ ਫਿਰ ਦਿੰਦਾ। ਮਹਾਰਾਜ ਕਹਿੰਦੇ

0: ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਫਿਰ ਉਹ ਅੱਗੇ ਖਜ਼ਾਨਾ ਵੰਡਦੇ ਨੇ ਗੁਰੂ ਦਾ। ਇਹ ਸਿੱਖਾਂ ਦੀ ਡਿਊਟੀ ਹੈ ਆਪ ਬਾਣੀ ਪੜ੍ਹਨ, ਦੁਨੀਆਂ ਨੂੰ ਪੜ੍ਹਾਉਣ, ਆਪ ਇਸ ਮਾਰਗ 'ਤੇ ਚੱਲਣ, ਹੋਰਨਾਂ ਨੂੰ ਇਸ ਮਾਰਗ 'ਤੇ ਤੋਰਨ। ਇਹ ਹਰ ਇੱਕ ਸਿੱਖ ਦੀ ਡਿਊਟੀ ਹੈ। ਅਤੇ ਅਸੀਂ ਕੀ, ਅਸੀਂ ਸਮਝਦੇ ਹਾਂ ਵੀ ਜਿਹੜੇ ਗੁਰਦੁਆਰਿਆਂ 'ਚ ਪ੍ਰਚਾਰਕ ਹੈ ਜਾਂ ਗ੍ਰੰਥੀ ਸਿੰਘ ਹੈ ਇਹਨਾਂ ਦੀ ਡਿਊਟੀ ਹੈ, ਅਸੀਂ ਵਿਹਲੇ? ਨਹੀਂ ਨਹੀਂ ਨਹੀਂ, ਇਹ ਹਰ ਇੱਕ ਦੀ ਡਿਊਟੀ ਹੈ। ਇੱਕ ਸਿੱਖ ਦੀ ਡਿਊਟੀ ਕੀ ਆ? ਉਹ ਫਿਰ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਸਾਜਨ ਸੰਤ ਕਰੋ ਇਹ ਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਆਪ ਜਪੋ ਅਵਰੇ ਨਾਮ ਜਪਾਵੋ। ਇਹ ਹਰ ਇੱਕ ਸਿੱਖ ਦੀ ਡਿਊਟੀ ਸੀ ਜੋ ਅਸੀਂ ਭੁੱਲ ਚੁੱਕੇ ਹਾਂ ਅੱਜ। ਤਾਂ ਹੀ ਅਸੀਂ ਆਪਣੀ ਗਲਤੀ ਨਹੀਂ ਮੰਨਦੇ, ਸਾਡਾ ਸੁਭਾਅ ਮਨ ਜਿਹੜਾ ਨਾ ਇਹ ਆਪਦੀ ਗਲਤੀ ਨਹੀਂ ਮੰਨਦਾ ਕਿਤੇ ਵੀ, ਇਹ ਦੂਜੇ ਵੱਲ ਉਂਗਲੀ ਕਰੂਗਾ ਕਿਤੇ ਵੀ। ਇਸ ਕਰਕੇ ਅਸੀਂ ਦੂਜਿਆਂ ਵੱਲ ਉਂਗਲਾਂ ਕਰੀ ਜਾਂਦੇ ਹਾਂ। ਆਪ ਸਾਡਾ ਹਾਲਤ ਇਸ ਤਰ੍ਹਾਂ ਦੀ ਹੋਈ ਹੈ, ਬਾਣੀ ਪੜ੍ਹਨੀ ਕੋਈ ਨਹੀਂ, ਬਾਣੀ ਖੋਜਣੀ ਕੋਈ ਨਹੀਂ। ਇਸ ਕਰਕੇ ਬਾਣੀ ਨੂੰ ਪੜ੍ਹਨਾ, ਵਿਚਾਰਨਾ, ਫਿਰ ਖੋਜ ਕਰਨੀ ਇਸ ਕਾਇਆ ਦੀ, ਇਹ ਗੁਰਬਾਣੀ 'ਚ ਦੱਸਿਆ ਗਿਆ। ਫਿਰ ਜਦੋਂ ਗੁਰੂ ਕਿਰਪਾ ਕਰਦਾ ਫਿਰ ਸਾਨੂੰ ਆਪੇ ਸੰਗਤ ਸੱਦ ਬਹਾਲੇ, ਸਾਨੂੰ ਬਿਠਾਉਂਦਾ ਸੰਗਤ 'ਚ, ਆਪ ਹੀ ਫਿਰ ਸਾਨੂੰ ਇਹ ਮਾਰਗ 'ਤੇ ਤੋਰ ਕੇ ਆਪ ਹੀ ਮੰਜ਼ਿਲ 'ਤੇ ਪਹੁੰਚਾਉਂਦਾ। ਸਾਡੇ ਹੱਥ ਕੱਖ ਵੀ ਨਹੀਂ ਹੁੰਦਾ, ਅਸੀਂ ਤਾਂ ਬਸ ਸੌਂਪਣਾ ਹੀ ਉਹਨੂੰ ਸਭ ਕੁਛ। ਜਦੋਂ ਸੌਂਪਤਾ ਜਿੱਧਰ ਨੂੰ ਲਈ ਜਾਂਦਾ ਗੁਰੂ, ਉੱਧਰ ਨੂੰ ਤੁਰੀ ਜਾਓ, ਆਪੇ ਮੰਜ਼ਿਲ 'ਤੇ ਲੈ ਜਾਂਦਾ ਗੁਰੂ। ਗੁਰੂ ਕਿਰਪਾ ਕਰਦਾ, ਇਸ ਕਰਕੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜਿੰਨਾ ਆਪਾਂ ਨੂੰ ਗੁਰਮੁਖਾਂ ਵੱਲੋਂ ਸਮਾਂ ਦਿੱਤਾ ਗਿਆ ਸੀ। ਸਮਾਂ ਸਮਾਪਤ ਹੈ, ਕੋਸ਼ਿਸ਼ ਕਰੋ, ਬਾਣੀ ਪੜ੍ਹਿਆ ਕਰੋ, ਆਪਣੀ ਖੋਜ ਕਰੋ, ਇਹ ਮਨ ਨੂੰ ਇਹਨਾਂ ਵਿਕਾਰਾਂ ਤੋਂ ਬਚਾ ਕੇ ਰੱਖੀਏ। ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਦੇ ਹੋਏ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਸੇਵਾ ਕਰ ਰਹੇ ਸਨ। ਅਤੇ ਇਹਨਾਂ ਤੋਂ ਬਾਅਦ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਅਤੇ ਉਹਨਾਂ ਦਾ ਕੀਰਤਨੀ ਜਥਾ ਪਾਵਨ ਬਾਣੀ ਦੇ ਕੀਰਤਨ ਸਰਵਣ ਕਰਵਾਉਣਗੇ। ਗੁਰਮੁਖ ਪਿਆਰੇ ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਨਗਰ ਵੱਲਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਭਾਗੋ ਜੀ ਦੀ ਨਿੱਘੀ ਯਾਦ ਮਨਾਉਂਦੇ ਹੋਏ ਹਰ ਸਾਲ ਦੀ ਤਰ੍ਹਾਂ ਪਿਛਲੇ ਦਿਨਾਂ ਤੋਂ ਅਖੰਡ ਪਾਠ ਸਾਹਿਬ ਆਰੰਭ ਸਨ। ਪਰਸੋਂ ਦੇ ਰੋਜ਼ ਤੋਂ ਅੱਜ ਸਵੇਰੇ ਉਹਨਾਂ ਦੇ ਭੋਗ ਪਏ ਹਨ। ਇਹਨਾਂ ਪਰਿਵਾਰਾਂ ਵੱਲੋਂ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕੀਤੀ ਜਾਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ 24 ਅਕਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਜੋ ਗੁਰਦੁਆਰਾ ਸਾਹਿਬ ਦਾ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੈ ਉਹ ਹੋ ਰਿਹਾ ਹੈ। ਉਸ ਦੇ ਵਿੱਚ ਬੱਚਿਆਂ ਦੀ ਰਜਿਸਟ੍ਰੇਸ਼ਨ ਆਪ ਜੀ ਗੁਰਦੁਆਰਾ ਸਾਹਿਬ ਦੀ ਵੈਬਸਾਈਟ 'ਤੇ ਜਾ ਕੇ ਕਰ ਸਕਦੇ ਹੋ। ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ, ਸੋ ਬੇਨਤੀ ਹੈ ਕਿ ਜ਼ਰੂਰ ਆਪੇ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ਰਜਿਸਟਰ ਕਰਾਓ। ਅਤੇ ਉਸ ਦਿਨ 24 ਅਕਤੂਬਰ ਵਾਲੇ ਦਿਨ ਜ਼ਰੂਰ ਸਮੇਂ ਸਿਰ ਲੈ ਕੇ ਆਉਣਾ। ਅਤੇ ਹਰ ਇੱਕ ਬੱਚੇ ਨੂੰ ਜੋ ਇਸ ਵਿੱਚ ਪਾਰਟੀਸਪੇਟ ਕਰਦਾ ਹੈ ਉਸਨੂੰ ਕੋਈ ਨਾ ਕੋਈ ਪ੍ਰਾਈਜ਼ ਉਤਸ਼ਾਹ ਕਰਨ ਵਜੋਂ ਦਿੱਤਾ ਜਾਂਦਾ ਹੈ। ਸੋ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਦੇ ਵਿੱਚ ਲੈ ਕੇ ਆਉਣਾ। ਸੋ ਆਓ ਕੀਰਤਨ ਸਰਵਣ ਕਰਦੇ ਹਾਂ ਭਾਈ ਸਾਹਿਬ ਜੀ ਦੇ ਜੱਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜੱਥਾ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦੇ ਜੱਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਾਰਨ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ, ਗੁਰੂ ਕੀਆਂ ਸੰਗਤਾਂ ਨੂੰ ਪਾਵਨ ਬਾਣੀ ਦੇ ਕੀਰਤਨ ਦੇ ਨਾਲ ਜੋੜਦੇ ਰਹਿਣ। ਗੁਰਮੁਖ ਪਿਆਰੋ, ਇਹਨਾਂ ਤੋਂ ਬਾਅਦ ਪੰਥ ਦੇ ਸਤਿਕਾਰ ਅਤੇ ਢਾਡੀ ਜੱਥਾ ਭਾਈ ਰਿਸ਼ਪਾਲ ਸਿੰਘ ਜੀ ਪਮਾਲ, ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ, ਉਹਨਾਂ ਵੱਲੋਂ ਇਤਿਹਾਸ ਸਰਵਣ ਕਰਵਾਇਆ ਜਾਵੇਗਾ। ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਨਗਰ ਪੱਲਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਭਾਗੋ ਜੀ ਦੀ ਨਿੱਕੀ ਯਾਦ ਦੇ ਵਿੱਚ ਹੋਈ ਹੈ। ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਪਰਿਵਾਰਾਂ ਦਾ, ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਜੋ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਹੁੰਦਾ ਹੈ, ਇਸ ਵਾਰੀ 24 ਅਕਤੂਬਰ ਸ਼ਨੀਵਾਰ ਨੂੰ ਹੋ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਅਗਰ ਆਪ ਜੀ ਨੇ ਹਾਲੇ ਤੱਕ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ, ਕਿਰਪਾ ਕਰਕੇ ਜ਼ਰੂਰ ਕਰਵਾਓ ਅਤੇ ਗੁਰਬਾਣੀ ਕੰਠ ਮੁਕਾਬਲੇ ਵਾਲੇ ਦਿਨ ਬੱਚਿਆਂ ਨੂੰ ਜ਼ਰੂਰ ਸਮੇਂ ਸਿਰ ਲੈ ਕੇ ਆਉਣਾ, ਕਿਉਂਕਿ ਇਸ ਪ੍ਰੋਗਰਾਮ ਰਾਹੀਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ। ਇਸ ਵਿੱਚ ਪਾਰਟੀਸਪੇਟ ਕਰਨ ਵਾਲੇ ਹਰ ਇੱਕ ਬੱਚੇ ਨੂੰ ਕੋਈ ਨਾ ਕੋਈ ਪ੍ਰਾਈਜ਼ ਜ਼ਰੂਰ ਦਿੱਤਾ ਜਾਂਦਾ ਹੈ, ਅਤੇ ਜਿਹੜੇ ਬੱਚੇ ਪਹਿਲੀਆਂ 5 ਪੁਜੀਸ਼ਨਾਂ 'ਤੇ ਆਉਂਦੇ ਹਨ ਹਰ ਇੱਕ ਗਰੁੱਪ ਦੇ ਵਿੱਚ, ਉਹਨਾਂ ਨੂੰ ਬਹੁਤ ਹੀ ਵਧੀਆ ਪ੍ਰਾਈਜ਼ ਦਿੱਤੇ ਜਾਂਦੇ ਹਨ। ਸੋ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ, ਅਤੇ ਨਾਲ ਹੀ ਹੋਰ ਵੀ ਜਿਹੜੇ ਪਰਿਵਾਰਕ ਮੈਂਬਰ ਜਾਂ ਸੱਜਣ ਮਿੱਤਰ ਆਪ ਨੂੰ ਜਾਣਦੇ ਹਨ, ਉਹਨਾਂ ਨੂੰ ਵੀ ਉਤਸ਼ਾਹਿਤ ਕਰਕੇ ਇਸ ਵੱਲ ਪ੍ਰੇਰਨਾ, ਅਤੇ ਉਹਨਾਂ ਦੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਉਣਾ। ਸੋ ਬਹੁਤ ਧੰਨਵਾਦੀ ਹੋਵਾਂਗੇ। ਸੋ ਆਓ ਢਾਡੀ ਜੱਥੇ ਪਾਸੋਂ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਵਡਭਾਗੇ ਹੋ ਗੁਰੂ ਕੇ ਕੀਰਤਨੀਆਂ ਦੇ ਪਾਸੋਂ ਇਲਾਹੀ ਬਾਣੀ, ਰੱਬੀ ਬਾਣੀ, ਧੁਰਕੀ ਬਾਣੀ ਦਾ ਰਸ ਪਿੰਨਾ ਕੀਰਤਨ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ। ਵਡਭਾਗੇ ਹੋ ਜਿੰਨਾ ਵੀ ਸਮਾਂ ਤੁਸੀਂ ਕੱਢਿਆ ਏ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾ ਰਹੇ ਹੋ, ਜਿੱਥੇ ਅੱਜ ਗੁਰੂ ਕੇ ਪਿਆਰੇ ਨਗਰ ਬੱਲਾਂ ਨਾਲ ਹੀ ਰਾਪੁਰ ਜਿੰਨੇ ਵੀ ਗੁਆਂਢੀ ਨਗਰ ਨੇ ਰਲ ਕੇ ਸੰਗਤਾਂ ਉੱਥੋਂ ਦੇ ਜੋ ਮਹਾਂਪੁਰਖ ਹੋਏ ਨੇ ਬਾਬਾ ਭਾਗੋ ਜੀ, ਉਹਨਾਂ ਦੀ ਸਾਲਾਨਾ ਯਾਦ ਨੂੰ ਤਾਜ਼ਾ ਕਰ ਰਹੇ ਨੇ। ਹਰ ਸਾਲ ਉਹਨਾਂ ਦੀ ਵਰਸੀ ਨੂੰ ਮਨਾਇਆ ਜਾਂਦਾ ਹੈ ਗੁਰੂ ਕੇ ਪਿਆਰਿਆਂ ਵੱਲੋਂ। ਗੁਰੂ ਕੇ ਕੀਰਤਨ ਦੀ, ਗੁਰੂ ਕੇ ਲੰਗਰਾਂ ਦੀ ਸੇਵਾ 3 ਰੋਜ਼ਾ ਤੋਂ ਉਹ ਕਰ ਰਹੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰੀ, ਜੋ ਵੀ ਆਪਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਰਿਹਾ, ਇਹ ਮੇਰੇ ਮਾਲਕਾ ਉਹ ਲੇਖੇ ਲਈ ਬਰਕਤਾਂ ਪਾਈ। ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਤੋਂ ਬਿਨਾਂ ਨਾ ਤਾਂ ਦਿਹਾੜੇ ਮਨਾਏ ਜਾਂਦੇ ਨੇ, ਨਾ ਹਾਜ਼ਰੀ ਭਰੀ ਜਾਂਦੀ। ਸਤਿਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ, ਦਾਤਾ ਕਿਰਪਾ ਕਰੀ, ਤੇਰੇ ਦਰਬਾਰ 'ਚ ਆਉਣਾ, ਤੇਰੇ ਦਰਬਾਰ 'ਚ ਹਾਜ਼ਰੀ ਲਵਾਉਣੀ, ਇਹ ਵੀ ਤੇਰੀ ਕਿਰਪਾ ਦੇ ਨਾਲ ਹੀ ਆ। ਨਹੀਂ, ਕਈ ਵਾਰੀ ਨਹੀਂ ਵੀ ਆ ਸਕਦਾ, ਆਈ ਨਹੀਂ ਹੁੰਦਾ। ਕਈ ਵਾਰੀ ਮਹੀਨੇ ਤੋਂ ਵੀ ਉੱਤੇ ਲੰਘ ਜਾਂਦਾ, ਗੁਰੂ ਘਰ ਬੰਦੇ ਤੋਂ ਆਈ ਨਹੀਂ ਹੁੰਦਾ। ਸਤ

0: ਵਾਹਿਗੁਰੂ ਦਾ ਜਾਪ ਵੀ ਕਰਨਾ ਉਹਦੀ ਕਿਰਪਾ ਤੋਂ ਬਿਨਾਂ ਹੁੰਦਾ ਹੀ ਨਹੀਂ, ਚੌਂਕੜੀ ਨਹੀਂ ਵੱਜਦੀ, ਮਨ ਦਾ ਟਿਕਾਊ ਹੀ ਨਹੀਂ ਬਣਦਾ, ਮਨ ਦੌੜਿਆ ਫਿਰਦਾ। ਆਪਾਂ ਨਿਤਨੇਮ ਕਰਦੇ ਹਾਂ, ਮਨ ਕਦੇ ਨਹੀਂ ਟਿਕੇਗਾ। ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ, ਸੱਚੇ ਸਾਹਿਬਾ ਤੂੰ ਕਿਰਪਾ ਕਰ, ਤੂੰ ਮਿਹਰਾਂ ਕਰ, ਤੂੰ ਬਖਸ਼ਿਸ਼ ਕਰ, ਅਸੀਂ ਤੇਰੇ ਗੁਣ ਗਾ ਸਕੀਏ। ਆਓ ਗੁਰੂ ਕੇ ਪਿਆਰਿਓ, ਸਾਰੀ ਸੰਗਤ ਇੱਕ ਜ਼ੁਬਾਨ ਹੋ ਕੇ ਹਾਜ਼ਰੀ ਲਵਾਓ। ਕੋਈ ਵੀ ਰਸਨਾ ਬਾਂਝੀ ਨਾ ਜਾਵੇ, ਆਖੋ ਗੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਜਿਹੜੇ ਰੱਬ ਦੇ ਪਿਆਰੇ ਨੇ ਨਾ, ਜਿਨ੍ਹਾਂ ਨੇ ਆ ਕੇ ਸਮਾਜ ਦੇ ਵਿੱਚ ਕੁਝ ਕਰਕੇ ਵਿਖਾਇਆ, ਆ ਮਨੁੱਖਤਾ ਨੂੰ ਸਿੱਧੇ ਰਾਸਤੇ ਪਾਇਆ, ਗੁਰੂ ਦੇ ਨਾਲ ਜੋੜਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ, ਉਹ ਗੁਰੂ ਕੇ ਪਿਆਰਿਓ, ਉਹਨਾਂ ਤੋਂ ਆਪਾਂ ਸਦਕੇ ਜਾਈਏ, ਬਲਹਾਰੇ ਜਾਈਏ। ਜ਼ਿੰਦਗੀ ਸਫਲ ਕਰੇ ਸੇਵਾ ਸਾਧੂ ਸੰਤਾਂ ਦੀ, ਪ੍ਰੇਮ ਦੀ ਰੰਗਣ ਵਿੱਚ ਮਨਾ ਤਾਈ ਰੰਗ ਦੀ, ਧਾਰ ਤੇ ਹਜ਼ਾਰਾਂ ਪਾਪੀ ਸਾਧੂ ਮਹਾਂਪੁਰਖਾਂ ਨੇ, ਤਾਈਓਂ ਤ੍ਰਿਲੋਕੀ ਧੂੜ ਸਾਧੂਆਂ ਦੀ ਮੰਗਦੀ, ਹਉਮੈ ਨੂੰ ਮਟਾਉਂਦੇ ਝੇੜੇ ਦੂਈ ਦੇ ਮੁਕਾਉਂਦੇ ਸਾਰੇ, ਸਿੱਖਿਆ ਸੁਣਾਉਂਦੇ ਉੱਚੇ ਜੀਵਨ ਦੇ ਢੰਗ ਦੀ, ਜਸ ਬਲਵੰਤ ਗਾਵੇ ਰੱਬ ਦੇ ਪਿਆਰਿਆਂ ਦਾ, ਅਪਰ ਅਪਾਰ ਮਹਿਮਾ ਸਾਧੂਆਂ ਦੇ ਸੰਗਤ ਦੀ, ਉਹਨਾਂ ਦੀ ਮਹਿਮਾ ਹੀ ਅਪਰ ਅਪਾਰ ਹੈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼। ਆ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ ਜੇ ਉਸ ਗੁਰੂ ਦੇ ਨਾਲ ਜੁੜਿਆ ਹੋਇਆ ਕੋਈ ਰੱਬ ਦਾ ਪਿਆਰਾ, ਗੁਰੂ ਕੇ ਪਿਆਰਿਓ, ਉਹਦਾ ਸੰਗ ਹੋ ਜਾਵੇ, ਇਹ ਜਨਮ ਮਰਨ ਦੇ ਗੇੜ ਤੋਂ ਆਪਾਂ ਮੁਕਤ ਹੋ ਜਾਂਦੇ ਹਾਂ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਅਸੀਂ ਉਹਨਾਂ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜ ਮੰਗਦੇ ਹਾਂ, ਅਸੀਂ ਉਹਨਾਂ ਦੀ ਸ਼ਰਨ ਮੰਗਦੇ ਹਾਂ, ਫਿਰ ਵੇਖੋ ਸਾਨੂੰ ਮਿਲਦਾ ਕੀ ਹੈ ਤਾਣ, ਸਾਨੂੰ ਬਲ ਮਿਲਦਾ ਹੈ, ਸਾਨੂੰ ਤਾਕਤ ਮਿਲਦੀ ਹੈ, ਸ਼ਕਤੀ ਮਿਲਦੀ ਹੈ। ਉਹ ਸ਼ਕਤੀ ਇੱਥੇ ਗਹਿਣੇ ਦਾ ਅਰਥ ਹੈ ਜਿਹੜੀ ਸਾਡੇ ਸਰੀਰ ਨੂੰ ਸੁੰਦਰ ਬਣਾਉਂਦੀ ਹੈ, ਸੁੰਦਰ ਬਣਾਉਂਦੀ ਹੈ। ਇਹ ਰੱਬ ਦੇ ਪਿਆਰਿਆਂ ਦੀ ਉਸਤਤ, ਇਹ ਉਹਨਾਂ ਪਿਆਰਿਆਂ ਦੇ ਗੁਰੂ ਕੇ ਪਿਆਰਿਓ ਜਸ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਬੋਲ ਨੇ, ਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਦੀ ਐਸੀ ਕਿਰਪਾ, ਐਸੀ ਗੁਰੂ ਕੇ ਪਿਆਰਿਓ, ਬਾਬਾ ਫਰੀਦ ਜੀ ਦੇ ਇਹ ਦਿਨ ਲੰਘ ਕੇ ਗਏ ਨੇ, 23 ਸਤੰਬਰ ਨੂੰ ਫਰੀਦਕੋਟ ਦੀ ਧਰਤੀ 'ਤੇ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਕੀਤੇ ਜਾਂਦੇ ਨੇ। ਉਹਨਾਂ ਪਾਸ ਇੱਕ ਰੱਬ ਦਾ ਪਿਆਰਾ ਆਇਆ, ਉਹਨੇ ਸੋਨੇ ਦੀ ਕੈਂਚੀ ਧਰੀ ਅਤੇ ਕੈਂਚੀ ਧਰ ਕੇ ਉਹ ਜਦੋਂ ਸਾਹਮਣੇ ਬੈਠੇ ਆ ਬਾਬਾ ਜੀ ਦੀ, ਬਾਬਾ ਫਰੀਦ ਜੀ ਕਹਿੰਦੇ ਪਿਆਰਿਆ ਸਾਨੂੰ ਇਹਦੀ ਲੋੜ ਹੀ ਨਹੀਂ, ਸਾਡਾ ਇਹ ਕੰਮ ਹੀ ਨਹੀਂ, ਇਹਨੂੰ ਚੁੱਕ ਲੈ। ਉਹ ਆਪਦੇ ਜਾਣੀ ਬਈ ਕੀਮਤੀ ਆ ਸੋਨੇ ਦੀ, ਇਹ ਬਾਬਾ ਜੀ ਬਹੁਤ ਖੁਸ਼ ਹੋਣਗੇ, ਪਰ ਬਾਬਾ ਜੀ ਕਹਿੰਦੇ ਸਾਡਾ ਤਾਂ ਧੰਦਾ ਹੀ ਨਹੀਂ, ਅਸੀਂ ਕੈਂਚੀ ਤੋਂ ਕੀ ਕਰਾਉਣਾ ਹੈ, ਤੂੰ ਇਹਨੂੰ ਚੁੱਕ ਕੇ ਲੈ ਜਾ, ਸਾਡਾ ਇਹ ਕੰਮ ਨਹੀਂ। ਕੈਂਚੀ ਦਾ ਕੰਮ ਹੁੰਦਾ ਕੱਟਣਾ, ਕੱਟਣਾ ਕੈਂਚੀ ਦਾ ਕੰਮ ਹੀ, ਸਾਡਾ ਕੰਮ ਕੱਟਣਾ ਥੋੜ੍ਹੀ, ਸਾਡਾ ਤਾਂ ਕੰਮ ਜੋੜਨਾ ਹੈ। ਉਹਦੇ ਸਾਡੇ ਪਾਸ ਲੈ ਕੇ ਆਉਣਾ ਸੂਈ ਤੇ ਧਾਗੇ ਨੂੰ ਲੈ ਕੇ ਆ, ਕੈਂਚੀ ਕੱਟਦੀ ਏ, ਕੈਂਚੀ ਦੀ ਜ਼ਿੰਦਗੀ 'ਤੇ ਦਾਗ ਹੀ, ਪਰ ਸੂਈ ਹੈ ਜਿਹੜੀ ਉਹਦੀ ਜ਼ਿੰਦਗੀ 'ਤੇ ਕੋਈ ਧੱਬਾ ਦਾਗ ਨਹੀਂ, ਉਹ ਜੋੜਦੀ। ਰੱਬ ਦੇ ਪਿਆਰੇ ਜਿਹੜੇ ਹੋਏ ਨੇ ਉਹਨਾਂ ਨੇ ਜੋੜਿਆ ਏ, ਉਹਨਾਂ ਨੇ ਤੋੜਿਆ ਨਹੀਂ। ਅੱਜ ਤੋੜਨ ਵਾਲੇ ਤਾਂ ਬਹੁਤ ਨੇ, ਥਾਂ ਥਾਂ 'ਤੇ ਡੇਰੇ ਨੇ, ਆਪਣੇ ਆਪ ਨੂੰ ਕਹਿੰਦੇ ਆ ਵੀ ਸਾਡੇ ਅੱਗੇ ਮੱਥੇ ਟੇਕੋ। ਮੈਂ ਪਿਛਲੇ ਐਤਵਾਰ ਵੀ ਇਹ ਗੱਲ ਕੀਤੀ ਸੀ, ਸਾਡਾ ਦੁਖਾਂਤ ਹੀ ਇਹ ਆ ਕੌਮ ਦਾ, ਜਦੋਂ ਕੌਮ 'ਤੇ ਭੀੜ ਪੈਂਦੀ ਏ, ਇਹ ਡੇਰੇਦਾਰ ਜਿੰਨੇ ਵੀ ਨੇ ਇਹ ਕਦੇ ਵੀ ਆ ਕੇ ਕੌਮ ਦੇ ਹੱਕ ਦੇ ਵਿੱਚ ਨਹੀਂ ਖਲੋਂਦੇ। ਤੁਸੀਂ ਇਤਿਹਾਸ ਵੇਖ ਲਓ ਮਗਰ ਝਾਤੀ ਮਾਰ ਕੇ, ਆ ਹੁਣ ਤਾਜ਼ਾ ਇਤਿਹਾਸ ਹੀ ਆ ਨਾ 10 ਸਾਲਾਂ ਦਾ ਜੀ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਬਿਗਰਾੜੀ ਮੋਰਚਾ ਲੱਗਿਆ, ਉਦੋਂ ਤੋਂ ਹੀ ਦੇਖ ਲਓ ਕਿੰਨੇ ਕੀ ਆਏ ਮੈਦਾਨ ਦੇ ਵਿੱਚ, ਕਿੰਨੇ ਕੁ ਕੌਮ ਦੇ ਹੱਕ ਦੇ ਵਿੱਚ ਇਹਨਾਂ ਨੇ ਆਵਾਜ਼ ਬੁਲੰਦ ਕੀਤੀ। ਇਹ ਕਰ ਹੀ ਨਹੀਂ ਸਕਦੇ ਕਿਉਂਕਿ ਸਟੇਟ ਇਹਨਾਂ ਨੂੰ ਚਲਾ ਰਿਹਾ ਹੈ, ਉਹ ਜਿਵੇਂ ਇਸ਼ਾਰੇ ਕਰਦਾ ਇਹ ਉਸੇ ਤਰ੍ਹਾਂ ਕਰਨਗੇ। ਕੌਮ ਦੇ ਹੱਕ ਦੇ ਵਿੱਚ ਤਾਂ ਕੋਈ ਵਿਰਲੇ ਵਿਰਲੇ ਬੋਲਦੇ ਆ, ਜਿਹੜੇ ਬੋਲਦੇ ਆ ਫਿਰ ਸਰਕਾਰਾਂ ਐਡੀਆਂ ਜ਼ਾਲਮ ਹੋ ਜਾਂਦੀਆਂ, ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੁੱਟ ਦਿੰਦੀਆਂ। ਭਾਈ ਅੰਮ੍ਰਿਤਪਾਲ ਨੂੰ ਨਾਲੇ ਮੈਂਬਰ ਪਾਰਲੀਮੈਂਟ ਆ, MP, ਆ ਪਿਛਲੇ ਦਿਨਾਂ ਦੇ ਵਿੱਚ ਕ੍ਰਿਸ਼ਨਾ ਨਗਰ ਤੋਂ ਮਹੂਆ ਮਹੋਤਰੇ ਜਿਹੜੀ ਸੀ ਉਹ ਬੋਲੀ,

ਉਹਨੇ ਇੱਕੋ ਹੀ ਗੱਲ ਆਖੀ, ਕਹਿੰਦੀ ਇਹ ਸਭ ਤੋਂ ਵੱਡਾ ਲੋਕਤੰਤਰ ਦਾ ਘਾਣ ਆ, ਸਭ ਤੋਂ ਵੱਡਾ। ਲੋਕਾਂ ਨੇ ਜਿਤਾਇਆ ਉਹਨੂੰ 4 ਲੱਖ ਤੋਂ ਵੱਧ ਵੋਟਾਂ ਪਾ ਕੇ, ਪਰ ਤੁਸੀਂ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਤੇ ਗੁਰੂ ਕੇ ਪਿਆਰਿਓ, ਇਹ ਵਿਰਲੇ ਵਿਰਲੇ ਹੀ ਆਓ। ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ, ਜਿਨ੍ਹਾਂ ਸੰਤ ਜਨਾਂ ਨੇ ਗੁਰੂ ਦੇ ਨਾਲ ਜੋੜਿਆ, ਉਹਨਾਂ ਦੀ ਉਪਮਾ ਗਾਈ ਜਾਂਦੀ ਏ, ਉਹਨਾਂ ਦੇ ਗੁਣ ਗਾਏ ਜਾਂਦੇ ਨੇ, ਉਹਨਾਂ ਦੀ ਕੀਰਤੀ ਕੀਤੀ ਜਾਂਦੀ ਏ, ਸੰਗਤਾਂ ਜੁੜਦੀਆਂ ਨੇ, ਇਲਾਕੇ ਦੇ ਵਿੱਚ ਉਹਨਾਂ ਦੇ ਜੋ ਪਰਉਪਕਾਰ ਨੇ ਉਹ ਝਲਕਾਂ ਮਾਰਦੇ ਨੇ। ਢਾਡੀ ਜੱਥਾ ਪਮਾਲ ਦਾ ਗਾ ਕੇ

ਰੱਬ ਦੇ ਪਿਆਰਿਆਂ ਦਾ ਨਿਸ਼ਾਨਾ ਉਹਨਾਂ ਦਾ ਮਿਸ਼ਨ ਇਹੀ ਹੁੰਦਾ ਸਮਾਜ ਦੇ ਵਿੱਚ ਜਿਹੜਾ ਇਨਸਾਨ ਆ ਇਨਸਾਨੀਅਤ ਜਿੰਦਾ ਰੱਖੇ ਅਤੇ ਭਰਾ ਭਰਾ ਬਣ ਕੇ ਰਹੇ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਨੇ ਏਕ ਪਿਤਾ ਏਕ ਸਕੇ ਹਮ ਬਾਰ, ਆਪਾਂ ਇੱਕੋ ਬਾਪ ਦੀ ਔਲਾਦ ਹਾਂ ਫਿਰ ਝਗੜੇ ਝੇੜੇ ਕਿਉਂ। ਜਦੋਂ ਨਫ਼ਰਤੀ ਲੋਕ ਜਦੋਂ ਸ਼ੈਤਾਨ ਲੋਕ ਆਪਦੀਆਂ ਚੌਧਰਾਂ ਆਪਦੀਆਂ ਕੁਰਸੀਆਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੇ ਵਿੱਚ ਫਰਕ ਪਾ ਦੇਣ, ਪ੍ਰਚਾਰ ਹੀ ਐਸਾ ਕਰਨ, ਕੂੜ ਦਾ ਪ੍ਰਚਾਰ ਹੋਵੇ ਗੁਰੂ ਕੇ ਪਿਆਰਿਓ, ਫਿਰ ਇਹ ਜਿਹੜੇ ਈਰਖਾ ਦੀ ਅੱਗ ਦੇ ਭਾਂਬੜ ਨਿਕਲਣੇ ਇਹ ਕੁਦਰਤੀ ਹੋ ਜਾਇਆ ਕਰਦੇ ਨੇ, ਕੁਦਰਤੀ। ਪਰ ਰੱਬ ਦੇ ਪਿਆਰਿਆਂ ਨੇ ਹਮੇਸ਼ਾ ਸਮਾਜ ਦਾ ਭਲਾ ਲੋਚਿਆ ਹੈ। ਗੁਰੂ ਕੇ ਪਿਆਰੇ ਨੇ ਬਡਰੁੱਖਾਂ ਦੀ ਧਰਤੀ 'ਤੇ ਬਾਬਾ ਗੋਧੜ ਜੀ ਹੋਏ ਨੇ, ਦਿਆਲਪੁਰਾ ਭਾਈ ਕਾ ਇਹ ਜਿਹੜਾ ਨਗਰ ਵਸਾਇਆ ਗਿਆ ਭਾਈ ਦਿਆਲਾ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਉਹ ਗੁਰੂ ਕਾ ਪਿਆਰਾ ਸਿੱਖ ਸ਼ਰਧਾਵਾਨ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਗੁਰੂ ਦੀ ਸੇਵਾ ਕਰਨ ਵਾਲਾ ਭਾਈ ਦਿਆਲਾ, ਉਸ ਪਰਿਵਾਰ ਦੇ ਵਿੱਚੋਂ ਬਾਬਾ ਗੋਧੜ ਜੀ ਹੋਏ, ਬਡਰੁੱਖਾਂ ਦੇ ਵਿੱਚ ਰਹਿੰਦੇ ਨੇ। ਇੱਕ ਰਾਜਾ ਜੀਂਦ ਵਾਲਾ, ਜੀਂਦ ਰਿਆਸਤ ਆ ਜਿਹੜੀ, ਰਾਜਾ ਗਜਪਤ ਸਿੰਘ ਉਹਦੀ ਸੇਵਾ ਕਰਦਾ। ਜਦੋਂ ਸੇਵਾ ਕਰ ਰਿਹਾ ਸੀ, ਜਦੋਂ ਵੀ ਸੇਵਾ ਬਣਦਾ ਉਹ ਆਪਦੇ ਵਜ਼ੀਰ ਨਾਲ ਲੈਂਦਾ, ਆਪਦੇ ਨੌਕਰ ਲੈਂਦਾ। ਰਾਣੀ ਜੇ ਜਾਂਦੀ ਆ ਤਾਂ ਗੋਲੀਆਂ ਬਾਂਦੀਆਂ ਉਹਦੇ ਨਾਲ ਹੋ ਜਾਂਦੀਆਂ ਨੇ, ਬੜੇ ਕੀਮਤੀ ਵਸਤਰ ਲੈ ਕੇ ਮਹਾਂਪੁਰਖਾਂ ਦੇ ਬਾਬਾ ਗੋਧੜ ਜੀ ਦੇ ਦਰ 'ਤੇ ਬਡਰੁੱਖੀ ਆਉਂਦੀ ਨੇ, ਸੇਵਾ ਕਰ ਰਹੇ ਨੇ, ਸੇਵਾ ਉਹਨਾਂ ਦੀ ਚੱਲ ਰਹੀ ਹੈ। ਪਰ ਸਮਾਂ ਆਇਆ ਉਹਨਾਂ ਦੇ ਘਰੇ ਲੜਕੀ ਦਾ ਜਨਮ ਹੋਇਆ, ਬੱਚੀਆਂ ਧੀਆਂ ਦੇ ਨਾਲ ਜਿਹੜਾ ਧੱਕਾ ਸੀ, ਜਿਹੜੀ ਜ਼ਬਰਦਸਤੀ ਸੀ ਅਤੇ ਜਿਹੜਾ ਅਨਿਆਂ ਹੋ ਰਿਹਾ ਸੀ, ਇਹ ਤਾਂ ਗੁਰੂ ਨਾਨਕ ਦੇ ਦਰ ਨੇ ਕਿਰਪਾ ਕੀਤੀ ਆ, ਔਰਤ ਜਾਤੀ 'ਤੇ ਇਸਤਰੀ ਵਰਗ 'ਤੇ ਨਹੀਂ, ਕਿਹੜਾ ਕਰ ਸਕਦਾ ਸੀ। ਆਪਾਂ ਪੜ੍ਹ ਕੇ ਵੇਖੋ ਇਤਿਹਾਸ, ਇਤਿਹਾਸ ਦੇ ਵਿੱਚ ਇਸਤਰੀ ਵਰਗ ਦੇ ਬਾਰੇ ਵਿਦਵਾਨਾਂ ਨੇ, ਵੱਡੇ ਵੱਡੇ ਜਿਹੜੇ ਬੁੱਧੀਜੀਵੀ ਸੀ ਉਹਨਾਂ ਨੇ ਆਪਦੇ ਜਿਹੜੇ ਖਿਆਲ ਆਪਦੇ ਵਿਚਾਰ ਦਿੱਤੇ ਨੇ, ਉਹਨਾਂ ਦੇ ਵਿਚਾਰ ਜਦੋਂ ਪੜ੍ਹਦੇ ਹਾਂ ਫਿਰ ਇੱਕ ਵਾਰ ਤਾਂ ਬੰਦਾ ਸੁਣ ਹੋ ਜਾਂਦਾ ਵੀ ਹੋਵੇ ਜੱਗ ਦੀ ਜਨਨੀ, ਹੋਵੇ ਸਾਰਿਆਂ ਨੂੰ ਇਹ ਜਨਮ ਦੇਣ ਵਾਲੀ, ਇਹ ਨਹੀਂ ਵੀ ਕੋਈ ਇਹਦੀ ਕੁੱਖ ਤੋਂ ਬਗੈਰ ਇਸ ਦੁਨੀਆਂ 'ਤੇ ਆਇਆ, ਸਾਰੀ ਇਹਦੀ ਕੁੱਖੋਂ ਪੈਦਾ ਹੋਈ ਨਹੀਂ। ਕੋਈ ਨਾਸਤਕ ਆ, ਕੋਈ ਆਸਤਕ ਆ, ਕੋਈ ਰੱਬ ਨੂੰ ਮੰਨਣ ਵਾਲਾ, ਕੋਈ ਨਹੀਂ ਮੰਨਣ ਵਾਲਾ, ਭਾਵੇਂ ਕੋਈ ਸੂਰਮਾ ਕੋਈ ਕੈਰ ਹੋਵੇ, ਜੋ ਮਰਜ਼ੀ ਹੋਵੇ, ਕੋਈ ਰਾਜਾ ਹੋਵੇ ਕੰਗਾਲ ਹੋਵੇ, ਅਤੇ ਆਏ ਤਾਂ ਸਾਰੇ ਇਸ ਦੁਨੀਆਂ 'ਤੇ ਜੇ ਆਏ ਨੇ ਉਹ ਇਸਤਰੀ ਦੀ ਕੁੱਖੋਂ ਜਨਮ ਲੈ ਰਹੇ ਨੇ। ਫਿਰ ਇਹਨੂੰ ਭੰਡਿਆ ਕਿਉਂ ਜਾ ਰਿਹਾ, ਇਹਨੂੰ ਮਾੜਾ ਕਿਉਂ ਬੋਲਿਆ ਜਾ ਰਿਹਾ। ਕੋਈ ਕਹਿੰਦਾ ਤਾਂ ਪੈਰ ਦੀ ਜੁੱਤੀ ਏ, ਕੋਈ ਕਹਿੰਦਾ ਨਰਕ ਦਾ ਦੁਆਰ ਏ, ਕੋਈ ਕਹਿੰਦਾ ਤਿੱਖੀ ਛੁਰੀ ਏ, ਕੋਈ ਕਹਿੰਦਾ ਜ਼ਹਿਰੀਲੀ ਗੰਦਲ ਏ, ਕੋਈ ਕਹਿੰਦਾ ਬੰਦਗੀ ਦੇ ਰਾਹ ਵਿੱਚ ਰੋੜਾ, ਇੱਕ ਕਹਿੰਦਾ ਪੈਰ ਦੀ ਜੁੱਤੀ। ਇੱਕ ਧਾਰਮਿਕ ਆਗੂ ਆ, ਉਹਨੇ ਪੰਜ ਗੱਲਾਂ ਕਹੀਆਂ, ਢੋਰ ਗਵਾਰ ਸ਼ੂਦਰ ਪਲਸ਼ਨਾਰੀ ਪੰਚੋਂ ਤਾੜਨ ਕੀ ਅਧਿਕਾਰੀ। ਉਹ ਇਹ ਬੋਲਿਆ, ਇਹ ਜਦੋਂ ਡਰ ਗਈ, ਇਹ ਸਹਿਮ ਗਈ, ਇਹਦੇ ਕੰਨੀ ਇਹੀ ਆਵਾਜ਼ ਪੈਂਦੀ ਆ, ਤੂੰ ਨਕੰਮੀ ਏ, ਤੂੰ ਨਕੰਮੀ ਏ। ਜਦੋਂ ਇਹ ਸਹਿਮ ਗਈ ਨਾ ਵੀ ਮੈਨੂੰ ਤਾਂ ਕੋਈ ਚੰਗਾ ਬੋਲਦਾ ਹੀ ਨਹੀਂ, ਮਾੜਾ ਹੀ ਬੋਲੀ ਜਾਂਦੀ ਨੇ, ਇੱਕੋ ਹੀ ਆਵਾਜ਼ ਗੂੰਜੀ ਇਹਦੇ ਹੱਕ ਦੇ ਵਿੱਚ, ਉਸ ਆਵਾਜ਼ ਨੇ ਇਹਨੂੰ ਤਸੱਲੀ ਦਿੱਤੀ, ਇਹਨੂੰ ਦਿਲਾਸਾ ਦਿੱਤਾ, ਇਹਦੇ ਚਿਹਰੇ 'ਤੇ ਨੂਰ ਆਇਆ, ਇਹਨੂੰ ਹੌਸਲਾ ਵੱਧ ਗਿਆ ਵੀ ਹਾਂ ਮੇਰੀ ਵੀ ਕੋਈ ਗੱਲ ਕਰ ਗਿਆ। ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਉਹਨਾਂ ਨੇ ਆਖਿਆ ਸੀ ਐਂ ਡਾਂਕੇ ਦੀ ਚੋੜ 'ਤੇ, ਸੋ ਕਿਉਂ ਮੰਦਾ ਆਖੀਐ ਜਿਤ ਜਮ ਹੈ ਰਾਜਾਨ। ਕਹਿੰਦੇ ਔਰਤ ਨੂੰ ਭੰਡਣ ਵਾਲਿਆ, ਔਰਤ ਨੂੰ ਨਿੰਦਣ ਵਾਲਿਆ, ਤੇਰੇ 'ਤੇ ਲੱਖ ਦੀ ਲਾਣਤ ਹੈ, ਲੱਖ ਦੀ ਲਾਣਤ, ਤੈਨੂੰ ਨਿੰਦ ਰਿਹਾ ਹੈ। ਇਹਦੀ ਕੁੱਖੋਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਨੇ ਇਹਦੀ ਕੁੱਖੋਂ ਹੀ ਜਨਮ ਲਿਆ, ਇਹਨੂੰ ਹੀ ਮਾੜਾ ਬੋਲਣ ਲੱਗ ਪਏ ਹੋ। ਸਮਾਂ ਵੇਖੋ ਬਦਲਦਾ ਗਿਆ, ਪਹਿਲਾਂ ਤੋਂ ਇਹਦੇ ਨਾਲ ਜ਼ਿਆਦਤੀ ਹੋਈ, ਇਹ ਜਨਮ ਲੈਂਦੀ ਸੀ। ਮੈਂ ਬੜੇ ਤਰੀਕੇ ਪੜ੍ਹੇ ਨੇ ਇਹਦੇ ਬਾਰੇ, ਇਹਨੂੰ ਮਾਰਨ ਦੇ ਤਰੀਕੇ ਸੀ ਜਿਹੜੇ, ਕੋਈ ਚੀਕਣੀ ਮਿੱਟੀ ਲਿਆਉਂਦਾ ਸੀ, ਉਹ ਚੀਕਣੀ ਮਿੱਟੀ ਦੇ ਵਿੱਚ ਇਹਨੂੰ ਖੜਾ ਕਰਕੇ ਜਾਂ ਇਹਨੂੰ ਪਾ ਕੇ ਉੱਤੇ ਚੀਕਣੀ ਮਿੱਟੀ ਭਰ ਦਿੰਦੇ ਸੀ, ਕੋਈ ਇਹਦੇ ਮੂੰਹ ਦੇ ਵਿੱਚ ਤੂੜੀ ਭਰ ਦਿੰਦਾ ਸੀ, ਜਿਹੜੇ ਬਹੁਤੇ ਨਿਰਦਈ ਹੁੰਦੇ ਸੀ ਉਹਨੂੰ ਲੱਤ ਤੋਂ ਫੜ ਕੇ ਕੰਧ 'ਚ ਮਾਰਦੇ ਸੀ, ਮਰ ਜਾਂਦੀ ਸੀ। ਇਹ ਲੱਤ ਤੋਂ ਫੜ ਕੇ ਪਟਕਾ ਪਟਕਾ ਕੇ 84 ਦੇ ਵਿੱਚ ਸਾਡੀ ਫੌਜ ਜਿਹੜੀ ਪਾਗਲ ਹੋ ਗਈ ਸੀ ਨਸ਼ੇ ਦੀ ਧੁੱਤ 'ਚ, ਉਹਨਾਂ ਨੇ ਵੀ ਮਾਰੀਆਂ ਬੱਚੇ, ਨਿੱਕੇ ਨਿੱਕੇ ਬੱਚੇ
ਉਹਨਾਂ ਨੇ ਪੜਕਾ ਪੜਕਾ ਕੇ ਪ੍ਰਕਰਮਾਂ ਚ ਮਾਰੀ, ਕੰਧਾਂ ਚ ਮਾਰੀ। ਇਹ ਤਰੀਕੇ ਵਰਤੇ ਗਏ ਇਹਨੂੰ ਖਤਮ ਕਰਨ ਦੀ। ਰਾਜਾ ਗੱਟਪਤ ਸਿੰਘ ਆਪਦੇ ਜਾਣੀ ਗਲ ਘੁੱਟਦਾ ਘੜੇ ਚ ਪਾਉਂਦਾ ਚੱਪਣ ਦਿੱਤਾ ਦੱਬਤਾ। ਇਹ ਜਿਹੜੇ ਅੰਕੜੇ ਸੀ ਨਾ, ਜਦੋਂ ਸਾਡਾ ਸੰਨ 2000 ਆਇਆ, 2001-2 ਦੇ ਵਿੱਚ ਵੀ ਬੜੇ ਡਾਵਾਂਡੋਲ ਜਿਹੇ ਅੰਕੜੇ ਹੋ ਗਏ ਸੀ ਪੰਜਾਬ ਦੇ ਵਿੱਚ, ਬੜੇ ਡਾਵਾਂਡੋਲ ਜੀ। ਜੇ 1000 ਬੱਚਾ ਜਨਮ ਲੈਂਦਾ ਤੇ ਉਹਦੇ ਵਿੱਚੋਂ 700 ਦੇ ਲਗਭਗ ਹੀ ਬੱਚੀਆਂ ਰਹਿ ਗਈਆਂ ਸੀ, ਧੀਆਂ ਰਹਿ ਗਈਆਂ ਸੀ, ਮਾਰ ਦਿੰਦੇ ਸੀ ਅੰਕੜੇ, ਡਾਵਾਂਡੋਲ ਹੋਏ। ਇਹ ਤਾਂ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ ਆ। ਅੱਗੇ ਦੁਨੀਆਂ ਦੇਖਦੀ ਸੀ ਜਦੋਂ, ਕਿਉਂਕਿ ਅਸੀਂ ਕਾਢਾਂ ਕੱਢੀਆਂ ਇਹਨੂੰ ਫਿਰ ਕੁੱਖ ਦੇ ਵਿੱਚ ਹੀ ਖਤਮ ਕਰਨ ਲੱਗ ਪਏ, ਇਹਨੂੰ ਦੁਨੀਆਂ ਦੇਖਣੀ ਨਹੀਂ ਸੀ ਦਿੰਦੀ। ਭਰੂਣ ਹੱਤਿਆ ਜਿਹਨੂੰ ਕਹਿੰਦੇ ਆ, ਉਹ ਰੱਬ ਦੇ ਹੀ ਪਿਆਰੇ ਨੇ ਜਿਹੜੇ ਲੋਕਾਂ ਨੂੰ ਸਮਝਾਉਂਦੇ ਨੇ, ਸਮਾਜ ਨੂੰ ਸਿੱਧੇ ਰਾਸਤੇ ਪਾਉਂਦੇ ਨੇ। ਰਾਜਾ ਘੜੇ ਨੂੰ ਦੱਬ ਕੇ ਇਹਨੇ ਨਾਲ ਆਪਦੇ ਨੌਕਰ ਲਏ, ਬਸਤਰ ਲਏ, ਬਡਰੁੱਖੀ ਪਹੁੰਚ ਗਿਆ, ਬਾਬਾ ਜੀ ਦੇ ਅੱਗੇ ਰੱਖ ਦਿੱਤਾ ਸਾਰਾ ਸਮਾਨ। ਬਾਬਾ ਜੀ ਦੇ ਦ੍ਰਿਸ਼ਟੀ ਨਾਲ ਕਹਿੰਦੇ, ਰਾਜਾ ਪਾਪ ਕਰਕੇ ਹੁਣ ਸਾਡੇ ਕੋਲ ਆ ਗਿਆ। ਕਹਿੰਦੇ ਅੱਜ ਤੱਕ ਤੇਰੀ ਸੇਵਾ ਚੱਲਦੀ ਰਹੀ ਹੈ, ਮੁੜ ਕੇ ਹੁਣ ਸਾਡੇ ਕੋਲ ਨਹੀਂ, ਆਪ ਪਾਪਾਂ ਦਾ ਭਾਗੀ ਬਣ ਗਿਆ, ਉਹ ਸਾਨੂੰ ਬਣਾਉਣ ਆ ਗਿਆ, ਸਾਨੂੰ ਬਣਾਉਣ ਆ ਗਿਆ। ਆ ਸਾਰੇ ਵਸਤਰ ਚੁੱਕ ਲਾ, ਸਾਨੂੰ ਆਪਦਾ ਮੁੱਖ ਨਾ ਵਿਖਾਈ, ਇੱਥੇ ਨਾ ਹੀ ਮੁੜ ਕੇ ਹੁਣ। ਰਾਜੇ ਨੇ ਉਹਦੇ ਨੌਕਰਾਂ ਨੇ ਵਸਤਰ ਚੁੱਕ ਲਏ, ਜਦੋਂ ਤੁਰਨ ਲੱਗਿਆ ਰਾਜਾ ਗਜਪਤ ਸਿੰਘ ਜੀਂਦ ਵਾਲਾ, ਇੱਕ ਵਾਰ ਫਿਰ ਉਹਨਾਂ ਮਹਾਂਪੁਰਖਾਂ ਨੇ ਆਖਿਆ, ਬਾਬਾ ਗੋਦਰ ਜੀ ਨੇ, ਕਹਿੰਦੇ ਉਹ ਰੱਬ ਦੇ ਜੀ ਨੂੰ ਕੱਢ ਲਾ, ਕੱਢ ਲਾ ਰੱਬ ਦੇ ਜੀ ਨੂੰ, ਜੇ ਉਸ ਮਾਲਕ ਦੀਆਂ ਖੁਸ਼ੀਆਂ ਲੈਣੀਆਂ ਨੇ। ਰਾਜਾ ਗੱਲ ਮੰਨ ਗਿਆ, ਉਹਨੇ ਆ ਕੇ ਘੜਾ ਕੱਢਿਆ, ਚੱਪਣ ਚੁੱਕਿਆ। ਫਿਰ ਵੇਖੋ, ਇਹ ਕੋਈ ਮੇਰੇ ਖਿਆਲ ਨਹੀਂ, ਇਹ ਮਹਾਰਾਜ ਬੋਲਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਬਾਣੀ ਨੂੰ ਆਪਾਂ ਸਤ ਕਰਕੇ ਮੰਨਦੇ ਹਾਂ। ਉਹਦੇ ਹੱਥ ਦਾ ਅੰਗੂਠਾ, ਉਹਦੇ ਮੂੰਹ ਚਾ ਸਾਹ ਚੱਲਦੇ ਆ, ਇਕਦਮ ਘੜੇ ਦੇ ਵਿੱਚ ਉਹਨੂੰ ਬਾਹਰ ਕੱਢਿਆ ਗਿਆ। ਕੋਲੀ ਵੈਦ ਖੜੇ ਸੀ, ਹਕੀਮ ਖੜੇ ਸੀ, ਉਹਦਾ ਇਲਾਜ ਕੀਤਾ। ਜਿਸ ਦਾ ਸਾਹਿਬ ਡਾਢਾ ਹੋਈ, ਤਿਸ ਨੂੰ ਮਾਰਨਾ ਸਕੈ ਕੋਈ। ਪਰਮਾਤਮਾ ਜਿਹਨੂੰ ਰੱਖਦਾ ਨਾ, ਉਹਦਾ ਵਾਲ ਵਿੰਗਾ ਨਹੀਂ ਹੁੰਦਾ, ਵਾਲ ਵਿੰਗਾ ਨਹੀਂ, ਜਿਹਨੂੰ ਪਰਮਾਤਮਾ ਰੱਖੇ ਉਹਦਾ ਵਾਲ ਵਿੰਗਾ ਨਹੀਂ ਹੁੰਦਾ, ਜਿਹਨੂੰ ਪਰਮਾਤਮਾ ਰੱਖੇ। ਪਰਮਾਤਮਾ ਨੇ ਰੱਖੀ, ਉਹਦਾ ਨਾਂ ਰੱਖਿਆ ਰਾਜ ਕੌਰ। ਉਹ ਪਾਲੀ ਰਾਜ ਕੌਰ ਨੂੰ ਪਾਲਿਆ ਗਜਪਤ ਸਿੰਘ ਜੀਂਦ ਵਾਲੀ ਨੇ। ਜਦੋਂ ਉਹ ਵਿਆਹੁਣ ਦੇ ਲਾਇਕ ਹੋ ਗਈ, ਉਹਦਾ ਵਿਆਹ ਕੀਤਾ ਸਰਦਾਰ ਮਹਾਂ ਸਿੰਘ ਦੇ ਨਾਲ, ਜਿਹੜਾ ਸ਼ੁਕਰ ਚੱਕੀਆਂ ਦਾ ਸਰਦਾਰ ਸੀ, ਉਹਦੇ ਨਾਲ ਚੜ੍ਹਤ ਸਿੰਘ ਦਾ ਜਿਹੜਾ ਲੜਕਾ ਸੀ, ਬੇਟਾ ਸੀ, ਉਹਦੇ ਨਾਲ ਵਿਆਹੀ ਗਈ। ਉਹ ਵੀ ਸਮਾਂ ਆ ਗਿਆ, ਫਿਰ ਵਿਆਹ ਤੋਂ ਬਾਅਦ ਗੁਰੂ ਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਦੁਨੀਆਂ ਦੇ ਵਿੱਚ ਇੱਕ ਗੱਲ ਚੱਲਦੀ, ਬਈ ਸਿੱਪੀ ਦੀ ਕੁੱਖ ਤੋਂ ਮੋਤੀ ਪੈਦਾ ਹੁੰਦਾ, ਉਹਦੀ ਕੁੱਖ ਤੋਂ ਮੋਤੀ ਹੀ ਪੈਦਾ ਹੋਇਆ, ਜਿਹਨੂੰ ਦੁਨੀਆਂ ਸ਼ੀਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ। ਇਹ ਆ ਮਹਾਂਪੁਰਖਾਂ ਦੀ, ਰੱਬ ਦੇ ਪਿਆਰਿਆਂ ਦੀ ਘਾਲੀ ਹੋਈ ਘਾਲਣਾ, ਜਿਹਨਾਂ ਦੀਆਂ ਅੱਜ ਯਾਦਾਂ ਮਨਾ ਰਹੇ ਹਾਂ। ਸਮਾਜ ਦੇ ਵਿੱਚ ਇਹੋ ਜਿਹੀਆਂ ਕੁਰੀਤੀਆਂ ਵਧੀਆਂ ਹੋਣ। ਗੁਰੂ ਕੇ ਪਿਆਰਿਓ ਰੱਬ ਦੇ ਹੀ ਪਿਆਰੇ ਹੁੰਦੇ ਨੇ, ਜਿਹੜੇ ਉਹਨਾਂ ਦਾ ਸੁਧਾਰ ਕਰਦੇ ਨੇ। ਰਣਜੀਤ ਸਿੰਘ ਦਾ ਜਦੋਂ ਜਨਮ ਹੋਇਆ, ਸ਼ਾਹ ਮੁਹੰਮਦ, ਇੱਕ ਮੁਸਲਮਾਨ ਲੇਖਕ ਆ ਸ਼ਾਹ ਮੁਹੰਮਦ, ਉਹਦੇ ਕੋਲ ਕਲਮ ਸੀ, ਕਲਮ ਚਲਾਉਂਦਾ ਸੀ, ਅਤੇ ਕਲਮ ਵੀ ਉਹਨੇ ਐਸੀ ਚਲਾਈ, ਕਮਾਲ ਕਰ ਗਿਆ ਕਲਮ। ਜਦੋਂ ਉਸਨੇ ਚਲਾਈ, ਉਹਨੇ ਬੈਂਤ ਛੰਦ ਲਿਖਿਆ। ਉਹ ਬੈਂਤ ਛੰਦ ਜਦੋਂ ਸ਼ੁਰੂ ਕਰਦਾ ਨਾ, ਅਤੇ ਉਹ ਰਣਜੀਤ ਸਿੰਘ ਦੀ ਗੱਲ ਕਰਦਾ, ਉਹਦੀ ਚੜ੍ਹਤ ਦੀ ਗੱਲ ਕਰਦਾ, ਉਹਦੀ ਕਾਲੀ ਹੋਈ ਘਾਲਣਾ ਦੀ ਗੱਲ ਕਰਦਾ। ਪਰ ਉਹਦੀਆਂ ਜਿਹੜੀਆਂ ਚਾਰ ਸਤਰਾਂ ਨੇ, ਇਹ ਕਮਾਲ ਦੀਆਂ ਨੇ, ਅਰਥ ਬੜੇ ਕਮਾਲ ਦੇ ਨੇ, ਅਰਥ ਬੜੇ ਡੂੰਘੇ ਨੇ। ਉਹਨੇ ਪਹਿਲੀ ਲਾਈਨ ਦੇ ਵਿੱਚ ਹੀ ਆਖਿਆ ਸੀ, ਕਹਿੰਦਾ ਦੁਨੀਆਂ ਵਾਲਿਓ ਸੁਣੋ, ਮਹਾਰਾਜਾ ਰਣਜੀਤ ਸਿੰਘ ਹੋਇਆ ਪੈਦਾ, ਸੁਣੋ ਪਿਆਰ ਤੇ ਸਤਿਕਾਰ ਦੇ ਨਾਲ ਢਾਡੀ ਜੱਥਾ ਕਮਾਲ ਦਾ ਗਾ ਕੇ ਇੰਜ ਪੇਸ਼ ਕਰ।

ਉਸ ਮਹਾਨ ਪਰਉਪਕਾਰੀ ਦੀ ਉਸਤਤ ਕੀਰਤੀ ਕਰਦਾ ਸ਼ਾਹ ਮੁਹੰਮਦ ਅਖੀਰ ਤੇ ਕਹਿੰਦਾ ਸ਼ਾਹ ਮੁਹੰਮਦ ਦਾ ਜਾਣ 50 ਵਰਸਾਂ ਅੱਛਾ ਰੱਜ ਕੇ ਰਾਜ ਕਮਾਈ ਗਿਆ। ਉਹਦੇ ਵਰਗਾ ਰਾਜ ਕਿਹਨੇ ਕਮਾਉਣਾ? ਉਹਦੀ ਘਾਲਣਾ ਸੀ ਜਿਹੜੀ, ਉਹਨੇ ਜਿਹੜਾ ਰਾਜ ਭਾਗ ਕਾਇਮ ਕੀਤਾ, ਉਹਨੇ ਜਿਹੜਾ ਸ਼ਹੀਦਾਂ ਦਾ ਡੁੱਲਿਆ ਹੋਇਆ ਲਹੂ ਦਾ ਇੱਕ ਇੱਕ ਕਤਰਾ ਉਹਦਾ ਮੁੱਲ ਪਵਾਇਆ। ਗੁਰੂ ਕੇ ਪਿਆਰਿਓ, ਇਹ ਉਹਦੇ ਤੇ ਕਿਰਪਾ ਬਖਸ਼ਿਸ਼ ਹੋਈ। ਸਾਡਾ ਕੇਸਰੀ ਨਿਸ਼ਾਨ ਚ ਲਿਆ, ਇਹ ਜਿਹੜਾ ਕੇਸਰੀ ਨਿਸ਼ਾਨ ਚ ਲਿਆ ਉਹ ਇਹ ਨਹੀਂ ਵੀ 10 ਸਾਲ ਬਾਅਦ ਹੀ ਜਾਂ 20 ਸਾਲ ਬਾਅਦ ਹੀ 30 ਸਾਲ ਬਾਅਦ ਹੀ। 1699 ਦੇ ਵਿੱਚ ਖਾਲਸਾ ਪੰਥ ਸਾਜਿਆ ਗਿਆ। 30 ਮਾਰਚ 1699 ਸੀ, ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋ ਗਿਆ। ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਇਹ ਬੋਲ ਗੂੰਜੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਫਿਰ ਖਾਲਸਾ ਅੱਗੇ ਵਧਿਆ। ਹੁਣ ਵੇਖੋ ਸਮਾਂ ਕਿੰਨਾ ਲੰਘ ਗਿਆ, 100 ਸਾਲ, 7 ਜੁਲਾਈ 1799, ਇਹ ਥੋੜਾ ਸਮਾਂ ਨਹੀਂ। ਇਹ 100 ਸਾਲਾਂ ਦੇ ਵਿੱਚ ਫਿਰ ਕੀ ਕੁਝ ਹੋਇਆ? ਰੰਬੀਆਂ ਆਈਆਂ, ਚਰਖੜੀਆਂ ਆਈਆਂ, ਘੱਲੂ ਘਾਰੇ ਹੋਏ, ਪਰ ਅੱਜ ਨਾ ਬੜੇ ਕਾਹਲੇ ਪੈ ਜਾਂਦੇ ਨੇ। ਅੱਜ ਅਸੀਂ ਵੀ ਕਹਿ ਦਿੰਦੇ ਹਾਂ ਸੰਤਾਂ ਨੇ ਜੀ ਸਾਡੀ ਕੌਮ ਮਰਵਾਤੀ, ਸੰਤਾਂ ਨੇ, ਸੰਤਾਂ ਕਰਕੇ। ਕਈਆਂ ਦੇ ਇਹੀ ਨਹੀਂ ਦਿਮਾਗ 'ਚੋਂ ਨਿਕਲਦਾ ਵੀ ਜਿਹੜਾ ਅਟੈਕ ਹੋਇਆ ਉਹ ਸੰਤਾਂ ਕਰਕੇ ਹੋਇਆ। ਹੁਣ ਤਾਂ ਐਨ ਕਲੀਅਰ ਹੋ ਗਿਆ, ਹੁਣ ਤਾਂ ਜਿਹੜੇ ਉਦੋਂ ਫੌਜ ਦੇ ਮੁਖੀ ਸੀ ਜਾਂ ਥੱਲੇ ਸੀ ਅਫਸਰ, ਉਹਨਾਂ ਦੀਆਂ ਜੀਵਨੀਆਂ ਪਈਆਂ ਨੇ ਮਾਰਕੀਟ ਦੇ ਵਿੱਚ। 23 ਤੋਂ ਵੱਧ ਕਿਤਾਬਾਂ ਨੇ, ਘੱਟੋ ਘੱਟ ਨਹੀਂ 8-9 ਉਹਨਾਂ ਅਫਸਰਾਂ ਦੀਆਂ ਜੀਵਨੀਆਂ ਨੇ ਜਿਨ੍ਹਾਂ ਨੇ ਉਦੋਂ ਉਸ ਕਾਰਵਾਈ ਦੇ ਵਿੱਚ ਆਪਦਾ ਹਿੱਸਾ ਲਿਆ ਹੋਇਆ। ਉਹ ਪੜ੍ਹ ਕੇ ਵੇਖ ਲਓ। ਉਹ ਕਹਿੰਦਾ ਬੀਬੀ ਦੀ ਜ਼ਿੱਦ ਸੀ, ਵੱਡੇ ਵੱਡੇ ਲੈਫਟੀਨੈਂਟ ਇਨਕਾਰ ਕਰਦੇ ਸੀ ਵੀ ਨਾ ਇਹ ਹਮਲਾ ਨਾ ਕਰੋ, ਪਰ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਹਜੇ ਵੀ ਆ ਵੀ ਸੰਤਾਂ ਕਰਕੇ ਹਮਲਾ ਹੋਇਆ। 38 ਗੁਰੂ ਘਰ ਪੰਜਾਬ 'ਚ ਹੋਰ ਵੀ ਘੇਰੇ ਗਏ। ਉੱਥੇ ਤਾਂ ਸੰਤ ਬਾਬਾ ਜਰਨੈਲ ਸਿੰਘ ਨਹੀਂ ਸੀ, ਇਹ ਤਾਂ ਐਨ ਗਿਣੀ ਮਿੱਥੀ ਸਾਜ਼ਿਸ਼ ਸੀ। ਪਹਿਲਾਂ ਬਲੂ ਸਟਾਰ ਆਪਰੇਸ਼ਨ ਹੋਵੇਗਾ, ਸਾਕਾ ਨੀਲਾ ਤਾਰਾ ਜਿਹਨੂੰ ਨਾਂ ਦਿੱਤਾ ਗਿਆ, ਉਦੋਂ ਬਾਅਦ ਵੁੱਡ ਰੋਜ਼ ਹੋਵੇਗਾ। ਪਿੰਡਾਂ ਵਿੱਚੋਂ ਫੜ ਫੜ ਕੇ ਜਿਹੜੇ ਸਿੱਖ ਨੌਜਵਾਨ ਨੇ ਜਿਨ੍ਹਾਂ ਦੀ ਉਮਰ 15 ਤੋਂ 25 ਸਾਲ ਤੱਕ ਹੋਵੇਗੀ ਉਹ ਖਤਮ ਕਰ ਦੇਵਾਂਗੇ। ਪਰ ਇਹਨਾਂ ਤੋਂ ਉਹ ਹੋਇਆ ਨਾ, ਨੇਪਰੇ ਨਾ ਚੜੀ ਉਹ ਕਾਰਵਾਈ। ਉਹ ਕਾਰਵਾਈ ਤਾਂ ਨਾ ਨੇਪਰੇ ਚੜੀ, ਉਧਰੋਂ ਮਾਲਵੇ ਤੋਂ, ਉਧਰੋਂ ਮਾਝੇ ਤੋਂ ਜੱਥੇ ਤੁਰ ਪਏ ਸੀ। ਕੋਈ ਸਤਲੁਜ ਦੇ ਪਤਨ 'ਤੇ ਰੋਕ ਲਿਆ ਗਿਆ, ਕੋਈ ਕਿਤੇ ਰੋਕ ਲਿਆ ਗਿਆ, ਕਿਉਂਕਿ ਜਦੋਂ ਸਾਰਾ ਪੰਜਾਬ ਹੀ ਉੱਠ ਖੜਾ ਸੀ ਭਾਵੇਂ ਕਰਫਿਊ ਲੱਗਿਆ ਹੋਇਆ ਸੀ, ਉਹ ਰੁਕ ਗਈ ਜਿਹੜੀ ਇਹਨਾਂ ਦੀ ਦੂਸਰੀ ਕਾਰਵਾਈ ਸੀ। ਪਰ ਗੁਰੂ ਕੇ ਪਿਆਰਿਓ, ਕਦੇ ਵੀ ਜਿਹੜਾ ਇਹ ਮਨ ਦੇ ਵਿੱਚ ਨਾ ਲਿਆਇਓ ਵੀ ਸੰਤਾਂ ਕਰਕੇ ਸੀ, ਨਹੀਂ ਸੰਤਾਂ ਕਰਕੇ ਨਹੀਂ ਸੀ। ਇਹ ਫਰਕ ਰੱਖਦੇ ਨੇ, ਇਹ ਵਿਤਕਰਾ ਰੱਖਦੇ ਨੇ। ਵਿਤਕਰਾ ਤਾਂ ਹੁਣ ਤੱਕ ਕਾਇਮ ਆ। ਆ ਪਿਛਲੇ ਦਿਨੀ 2 ਘਟਨਾਵਾਂ ਘਟੀਆਂ ਨੇ, ਕਿਸੇ ਨੇ ਵੀ ਨਹੀਂ ਬੋਲਿਆ। ਕਿੰਨੇ ਭਾਜਪਾ ਦੇ ਵਿੱਚ ਸ਼ਾਮਿਲ ਹੁੰਦੇ ਨੇ ਸਿੱਖ ਬੋਲਿਆ, ਕਹੀ ਜਾਂਦੇ ਨੇ ਜੀ ਡਬਲ ਇੰਜਨ ਵਾਲੀ ਪੰਜਾਬ 'ਚ ਸਰਕਾਰ ਚਾਹੀਦੀ ਹੈ ਵੀ ਆਉਂਦੇ 27 ਦੇ ਵਿੱਚ। 2 ਘਟਨਾਵਾਂ ਦੇਖੋ ਕੈਸੀਆਂ ਨੇ, ਸਾਫ ਵਿਤਕਰਾ। ਪਹਿਲਾਂ ਹਰਿਆਣਾ ਪੰਜਾਬ ਹਾਈਕੋਰਟ ਚੰਡੀਗੜ੍ਹ ਨੇ 11 ਵਕੀਲਾਂ ਦੀ ਸੂਚੀ ਭੇਜੀ ਜਿਨ੍ਹਾਂ ਨੇ ਜੱਜ ਬਣਾਉਣਾ ਸੀ। 11, 10 ਬਣਾ ਤੇ ਇੱਕ ਛੱਡ ਦਿੱਤਾ, ਮੇਜਰ ਨਵਦੀਪ ਸਿੰਘ, ਸਿੱਖ ਸੀ, ਉਹਨੂੰ ਨਹੀਂ ਬਣਾਇਆ। ਫਿਰ ਉਦੋਂ 15 ਦਿਨ ਬਾਅਦ ਫਿਰ ਦਿੱਲੀ ਹਾਈਕੋਰਟ ਨੇ 9 ਵਕੀਲਾਂ ਦੀ ਸੂਚੀ ਭੇਜੀ, ਉਹਨਾਂ 9 ਦੇ ਵਿੱਚੋਂ 8 ਬਣਾ ਤੇ ਇੱਕ ਨਹੀਂ ਬਣਾਇਆ, ਗੁਰਵਿੰਦਰਪਾਲ ਸਿੰਘ, ਸਿੱਖ ਸੀ। ਕੀ ਇਹ ਵਿਤਕਰਾ ਨਹੀਂ? ਦੋਨੋਂ ਹੀ ਸਿੱਖ ਛੱਡ ਦਿੱਤੇ, ਬਾਕੀ ਸਾਰੇ ਬਣਾਤੇ। ਇਹ ਹੋ ਰਿਹਾ ਇਹ ਗੁਰੂ ਕੇ ਪਿਆਰਿਓ। ਖਾਲਸਾ ਪੰਥ ਸਾਜਿਆ, ਖਾਲਸਾ ਪੰਥ ਆਜ਼ਾਦੀ ਦੇ ਲਈ ਜੂਝਿਆ, ਅਸੀਂ ਰਾਜ ਭਾਗ ਕਾਇਮ ਕੀਤਾ, ਅਸੀਂ ਰਾਜ ਭਾਗ। 100 ਸਾਲ ਥੋੜ੍ਹਾ ਸਮਾਂ ਨਹੀਂ, ਜਿੱਥੇ ਵੀ ਸ਼ਹੀਦਾਂ ਦਾ ਲਹੂ ਡੁੱਲਿਆ ਉਹਦਾ ਮੁੱਲ ਪਵਾਇਆ ਮਹਾਰਾਜਾ ਰਣਜੀਤ ਸਿੰਘ ਨੇ। 100 ਸਾਲ ਦੇ ਵਿੱਚ ਘੱਲੂ ਘਾਰੇ ਆਏ। ਮੈਂ ਜਿਹੜੀ ਗੱਲ ਕਰ ਰਿਹਾ ਸੀ, ਅਸੀਂ ਅੱਜ ਵੀ ਕਹਿ ਦਿੰਦੇ ਹਾਂ ਜੀ ਸੰਤਾਂ ਨੇ ਜਾਂ ਹੋਰ ਗੱਲਾਂ ਕਹਿੰਦੇ, ਛੱਡੋ ਪਰੇ ਜੀ ਇਹ ਕਿਤੇ ਬਣਨੇ ਨੇ ਮੁਲਕ, ਨਹੀਂ ਗੁਰੂ ਕੇ ਪਿਆਰਿਓ। 100 ਸਾਲ ਜੱਸਾ ਸਿੰਘ ਆਲੂਵਾਲੀਆ ਵੱਡੇ ਘੱਲੂਘਾਰੇ 'ਚ, ਜੱਸਾ ਸਿੰਘ ਰਾਮਗੜੀਆ, ਭਾਈ ਚੜ੍ਹਤ ਸਿੰਘ ਛੋਟਾ ਘੱਲੂਘਾਰਾ ਹੋਇਆ 1746 ਦੇ ਵਿੱਚ, ਉਹਦੇ ਵਿੱਚ ਸੁੱਖਾ ਸਿੰਘ ਮਾੜੀ ਕੰਬੋਕੀਆਂ ਦਾ ਉਹਦੇ ਵਿੱਚ ਵੀ ਜੂਝ ਰਹੇ ਸੀ। ਕਿਸੇ ਜਥੇਦਾਰ ਨੇ ਦੂਜੇ ਜਥੇਦਾਰ ਨੂੰ ਇਹ ਨਹੀਂ ਆਖਿਆ ਵੀ ਤੇਰੇ ਕਰਕੇ ਕੌਮ ਮਰ ਗਈ,
ਲਿਖਿਆ ਹੋਇਆ ਦੱਸ ਦਿਓ ਇਤਿਹਾਸ ਦੇ ਪੰਨੇ ਕੋਈ ਕੱਢ ਕੇ ਲਿਆ ਦਿਓ ਵੀ ਕਿਸੇ ਨੇ ਕਹਿ ਦਿੱਤਾ ਹੋਵੇ ਜੱਸਾ ਸੰਘਾਲੂ ਵਾਲੀਏ ਨੂੰ ਆਤੋਂ ਇੱਕ ਦਿਨ 'ਚ 30,000 ਮਰਵਾਤਾ ਇੱਕ ਦਿਨ 'ਚ ਇਹ ਬਹੁਤ ਵੱਡੀ ਸੱਟ ਸੀ ਕੌਮ 'ਤੇ ਉਸ ਸਮੇਂ ਇੱਕ ਦਿਨ ਦੇ ਵਿੱਚ 30,000 ਦੇ ਲਗਭਗ ਸ਼ਹੀਦ ਹੋ ਗਿਆ ਸੀ ਵੱਡੇ ਘੱਲੂਘਾਰੇ ਦੇ ਵਿੱਚ ਕੁੱਪਰ ਹੀੜੇ ਤੋਂ ਲੈ ਕੇ ਕੁਤਬਾ ਬਾਹਮਣੀਆਂ ਤੱਕ ਪਰ ਕਿਸੇ ਨੇ ਕਿਹਾ ਨਾ ਭਾਈ ਚੜ੍ਹਤ ਸਿੰਘ ਨੇ ਨਾ ਜੱਸਾ ਸਿੰਘ ਰਾਮਗੜੀਏ ਨੇ ਜੱਸਾ ਸੰਘਾਲੂ ਵਾਲੇ ਨੂੰ ਉਲਾਂਭਾ ਦਿੱਤਾ ਨਾ ਉਹਨੇ ਕਿਸੇ ਨੂੰ ਆਖਿਆ ਵੀ ਤੁਹਾਡੇ ਪੈਰੋਂ ਮਰੇ ਹਾਂ ਨਹੀਂ ਜਦੋਂ ਜ਼ਖਮ 18 ਜ਼ਖਮ ਕਈਆਂ ਦੇ 22 ਜ਼ਖਮ ਜਥੇਦਾਰਾਂ ਦੇ ਜ਼ਖਮ ਠੀਕ ਹੋ ਗਏ ਮਾਲਵੇ ਦੇ ਵਿੱਚ ਸੀ ਸਗੋਂ ਇਕੱਠੇ ਹੋ ਕੇ ਅਰਦਾਸ ਬੇਨਤੀ ਕਰ ਲਈ ਕਹਿੰਦੇ ਹਜੇ ਇੰਨਾ ਸ਼ੁਕਰ ਕਰੋ ਦਾਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਅਬਦਾਲੀ ਹਜੇ ਪੰਜਾਬ ਦੇ ਵਿੱਚ ਹੀ ਆ ਉਹ ਕਿਤੇ ਕਾਬਲ ਕੰਧਾਰ ਨਹੀਂ ਗਿਆ ਕਿਤੇ ਉੱਧਰ ਜਾ ਕੇ ਡੀਂਗਾ ਨਾ ਮਾਰੇ ਮੈਂ ਖੰਡਾ ਕੁਲ ਕੌਮ ਕਲਗੀਆਂ ਵਾਲੇ ਪਾਤਸ਼ਾਹ ਦੀ ਖਤਮ ਕਰਕੇ ਆ ਗਿਆ ਇਹ ਨਾ ਕਦੇ ਆਖੇ ਉਹ ਪੰਜਾਬ 'ਚ ਆ ਤਕੜੇ ਹੋ ਜਾਓ ਸੂਰਮਿਓ ਆਪਾਂ ਬਦਲਾ ਲੈਣਾ ਤਿਆਰ ਹੋ ਗਏ ਸੂਰਮੇ 6 ਮਹੀਨੇ ਨਹੀਂ ਸੀ ਪੈਣ ਦਿੱਤੇ ਅਹਿਮਦ ਸ਼ਾਹ ਅਬਦਾਲੀ ਅੱਡੀਆਂ ਨੂੰ ਥੁੱਕ ਲਾ ਕੇ ਦੌੜਿਆ ਸੀ ਜਾਂਦਾ ਜਾਂਦਾ ਰਾਵੀ ਦਰਿਆ ਪਾਰ ਕਰਨ ਲੱਗਿਆ ਚੜ੍ਹਤ ਸਿੰਘ ਮਗਰ ਸੀ ਕਹਿੰਦਾ ਚੜ੍ਹਤ ਸਿੰਘ ਯਾਦ ਰੱਖੀ ਮੇਰੇ ਪੁੱਤ ਪੋਤਰੇ ਆਉਣਗੇ ਹਮਲਾ ਕਰਨਗੇ ਉਹ ਕਹਿੰਦਾ ਸਾਡੇ ਕਿਹੜਾ ਫਿਰ ਚੂੜੀਆਂ ਪਾ ਲੈਣਗੇ ਅਸੀਂ ਵੀ ਮੁਕਾਬਲਾ ਤੇਰੇ ਜੇ ਤੇਰੇ ਪੁੱਤ ਪੋਤਰੇ ਆਉਣਗੇ ਨਾ ਇੱਧਰ ਸਾਡੇ ਵੀ ਪੁੱਤ ਪੋਤਰੇ ਤੇਰਾ ਡੱਟ ਕੇ ਮੁਕਾਬਲਾ ਕਰਨਗੇ ਹੋਇਆ ਮੁਕਾਬਲਾ ਜਦੋਂ ਰਣਜੀਤ ਸਿੰਘ ਲਾਹੌਰ ਦੇ ਦਰਬਾਰ ਦੇ ਸਾਹਮਣੇ ਗਿਆ ਅੰਦਰ ਸ਼ਾਹ ਜ਼ਮਾਨ ਸੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਸੀ ਅਤੇ ਬਾਹਰ ਚੜ੍ਹਤ ਸਿੰਘ ਦਾ ਪੋਤਰਾ ਸੀ ਜਿਹਨੂੰ ਇਹ ਗੱਲ ਕਹੀ ਸੀ ਉਹ ਕਹਿੰਦਾ ਦਾਦੇ ਨਾਲ ਦਾਦਾ ਭਿੜਿਆ ਅਤੇ ਆ ਆ ਮੈਦਾਨ ਦੇ ਵਿੱਚ ਆ ਅੱਜ ਵੇਖ ਉਸ ਗੁਰੂ ਦੀ ਕਲਾ ਅੱਜ ਪੋਤੇ ਨਾਲ ਪੋਤਾ ਭਿੜੇਗਾ ਤੂੰ ਅਬਦਾਲੀ ਦਾ ਪੋਤਰਾ ਮੈਂ ਚੜ੍ਹਤ ਸਿੰਘ ਦਾ ਪੋਤਰਾ ਇਹ ਗੁਰੂ ਕੇ ਪਿਆਰਿਓ ਕਦੇ ਕਿਸੇ ਨੇ ਇਹ ਉਲਾਂਭਾ ਨਹੀਂ ਦਿੱਤਾ 100 ਸਾਲ ਅਸੀਂ ਕੁਰਬਾਨੀਆਂ ਕੀਤੀਆਂ ਰਾਜ ਭਾਗ ਕਾਇਮ ਹੋਇਆ ਇਹ ਰਾਜ ਭਾਗ ਐਵੇਂ ਨਹੀਂ ਬਣੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸਰਦਾਰ ਮਹਾਂ ਸਿੰਘ ਦੀ ਬਹੁਤੀ ਵੱਡੀ ਉਮਰ ਨਹੀਂ ਸੀ ਇਹ ਛੋਟੀ ਉਮਰ ਦੇ ਵਿੱਚ ਇਤਿਹਾਸਕਾਰਾਂ ਨੇ ਇਹਦੀ 30-32 ਸਾਲ ਦੀ ਉਮਰ ਲਿਖੀ ਸੀ ਜਦੋਂ ਇਹ ਚੜ੍ਹਾਈ ਕਰ ਗਿਆ ਉਦੋਂ ਰਣਜੀਤ ਸਿੰਘ ਦੀ ਜਿਹੜੀ ਉਮਰ ਸੀ ਨਾ ਉਦੋਂ 14 ਸਾਲ ਦੀ ਸੀ ਬਟਾਲੇ ਦੀ ਧਰਤੀ 'ਤੇ 2 ਮਿਸਲਾਂ ਸਿੱਖਾਂ ਦੀਆਂ ਲੜੀਆਂ ਸ਼ੁਕਰ ਚੱਕੀਏ ਅਤੇ ਘਨੱਈਏ ਸਰਦਾਰ ਆਏ ਇੱਕ ਪਾਸੇ ਉਹਨਾਂ ਦਾ ਆਗੂ ਆ ਜੈ ਸਿੰਘ ਅਤੇ ਇਹਨਾਂ ਦਾ ਆਗੂ ਸੀ ਸਰਦਾਰ ਗੁਰੂ ਕੇ ਪਿਆਰਿਓ ਚੜ੍ਹਤ ਸਿੰਘ ਅਤੇ ਮਹਾਂ ਸਿੰਘ ਨਾਲ ਉਹਦੇ ਗਿਆ ਜਦੋਂ ਗਿਆ ਉਸ ਲੜਾਈ ਦੇ ਵਿੱਚ ਜਿਹੜਾ ਆਗੂ ਸੀ ਜੈ ਸਿੰਘ ਉਹ ਆਪਦੇ ਪੁੱਤ ਗੁਰਬਖਸ਼ ਸਿੰਘ ਨੂੰ ਲੈ ਕੇ ਆਇਆ ਸੀ ਗੁਰਬਖਸ਼ ਸਿੰਘ ਨੂੰ ਜਦੋਂ ਲੈ ਕੇ ਆਇਆ ਫਿਰ ਗੁਰੂ ਕੇ ਪਿਆਰੇ ਹੋਇਆ ਇਹ ਗੁਰਬਖਸ਼ ਸਿੰਘ ਮਾਰਿਆ ਗਿਆ ਬਾਪੂ ਦਾ ਲੱਕ ਟੁੱਟ ਗਿਆ ਬਾਪੂ ਪੁੱਤ ਦੀ ਲਾਸ਼ ਨੂੰ ਲੈ ਕੇ ਗਿਆ ਘਰੇ ਸੰਸਕਾਰ ਕੀਤਾ ਉਹਦੀ ਘਰਵਾਲੀ ਦਾ ਨਾਂ ਸਦਾ ਕੌਰ ਬੜੀ ਸਿਆਣੀ ਆ ਰਾਊ ਕੇ ਕਲਾਂ ਪੈਂਡਾ ਜਦੋਂ ਮੋਗੇ ਤੋਂ ਆਪਾਂ ਬਰਨਾਲੇ ਨੂੰ ਜਾਂਦੇ ਹਾਂ ਬੱਧਨੀ ਕਲਾਂ ਤੋਂ ਬਾਅਦ ਸੱਜੇ ਆ ਤਾਂ ਹਟਮਾ ਪੈਂਡਾ ਦਸਵੰਦਾ ਸਿੰਘ ਧਾਲੀਵਾਲ ਦੀ ਧੀ ਸੀ ਸਦਾ ਕੌਰ ਦਸਵੰਦਾ ਸਿੰਘ ਧਾਲੀਵਾਲ ਉਹਦੇ ਘਰੇ ਜਨਮੀ ਸੀ ਬੜੀ ਸਿਆਣੀ ਸੂਝਵਾਨ ਨੀਤੀਵਾਨ ਉਹਨੇ ਜਿਹੜਾ ਉਦੋਂ ਫੈਸਲਾ ਲਿਆ ਨਾ ਕਿ ਅੱਜ ਵੀ ਕੋਈ ਲੈ ਸਕਦਾ ਕੌਮ ਦੇ ਵਿੱਚ ਕਿਉਂਕਿ ਅੱਜ ਕੌਮ ਨੂੰ ਅੱਜ ਵੀ ਲੋੜ ਆ ਉਹੀ ਅੱਜ ਅਸੀਂ ਖਿੰਡੇ ਪਏ ਹਾਂ ਅੱਜ ਸਾਡੀਆਂ ਵੰਡੀਆਂ ਪਈਆਂ ਹੋਈਆਂ ਇਕੱਲੇ ਪੰਜਾਬ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਹੀ ਅਸੀਂ ਆਪਸ ਵਿੱਚ ਹੀ ਖਹਿਣ ਲੱਗ ਪਏ ਹਾਂ ਕੋਈ ਕੌਮ ਦੇ ਵਿੱਚ ਏਕਾ ਕਰਵਾ ਸਕਦਾ ਕੋਈ ਅੱਜ ਵੀ ਉਦੋਂ ਸਦਾ ਕੌਰ ਨੇ ਕੰਮ ਕੀਤਾ ਉਹ ਸਰਦਾਰ ਮਹਾਂ ਸਿੰਘ ਦੇ ਕੋਲ ਆਈ ਮਹਾਂ ਸਿੰਘ ਦੇ ਜਦੋਂ ਕੋਲ ਆਈ ਕਹਿੰਦੀ ਮਹਾਂ ਸਿੰਘ ਮੈਂ ਇੱਕ ਮੰਗ ਮੰਗਣ ਆਈ ਹਾਂ ਉਹ ਮੰਗ ਕੀ ਨਾਲੇ ਪਤਾ ਸਦਾ ਕੌਰ ਨੂੰ ਇਹਨਾਂ ਦੇ ਹੱਥੋਂ ਮੇਰਾ ਪਤੀ ਮਾਰਿਆ ਗਿਆ ਇਹ ਵੀ ਜਾਣਦੀ ਪਰ ਸਦਾ ਕੌਰ ਦੀ ਜਿਹੜੀ ਸੋਚਣੀ ਸੀ ਉਹ ਬੜੇ ਕਮਾਲ ਦੀ ਸੀ ਦੂਰ ਅੰਦੇਸ਼ ਸੀ ਕਹਿੰਦੀ ਮਹਾਂ ਸਿੰਘ ਇਹ ਮੈਂ ਲੜਾਈ ਨੂੰ ਹੋਰ ਨਹੀਂ ਵਧਾਉਣਾ ਹੋਰ ਨਹੀਂ ਮੈਂ ਵਧਾਉਣਾ ਮੈਂ ਮਿਸਲਾਂ ਇਕੱਠੀਆਂ ਕਰਨੀਆਂ ਚਾਹੁੰਦੀ ਹਾਂ ਸਮਾਂ ਵੀ ਅੱਜ ਇਹੀ ਮੰਗ ਕਰਦਾ ਅਸੀਂ ਇਕੱਠੇ ਹੋ ਜਾਈਏ ਇਕੱਠੇ ਹੋ ਜਾਈਏ ਹੁਣ ਅੱਗੇ ਹੋ ਕੇ ਕਹਿੰਦੀ ਮੇਰੀ ਧੀ ਦਾ ਨਾਂ ਮਹਿਤਾਬ ਕੌਰ ਮੈਂ ਆਪਦੀ ਧੀ ਦਾ ਰਿਸ਼ਤਾ ਤੇਰੇ ਪੁੱਤ ਰਣਜੀਤ ਸਿੰਘ ਦੇ ਨਾਲ ਕਰਨਾ ਸਦਾ ਕੌਰ ਜੋ ਮੰਗ ਰਹੀ ਹੈ ਉਹਦਾ ਜ਼ਿਕਰ ਢਾਡੀ ਜੱਥਾ

ਕਰਦੇ ਆਸਾ ਸਦਰਾਂ ਨਾਲ ਸਮੋਈ ਨੂੰ, ਪੂਰੀ ਕਰਦੇ ਆਸਾ ਸਦਰਾਂ ਨਾਲ ਸਮੋਈ ਨੂੰ, ਰਸ ਪਾਲਸਿਆਂ ਹੁਣ।

ਸੀ ਸਦਾ ਕੌਰ ਦਾ, ਮਹਾਂਸਿਆ ਮੈਂ ਰਿਸ਼ਤਾ ਲੈ ਕੇ ਆਈ ਹਾਂ ਆਪਦੀ ਧੀ ਦਾ, ਮੈਂ ਨਹੀਂ ਚਾਹੁੰਦੀ ਇਹ ਲੜਾਈ ਆਪਣੀ ਹੋਰ ਵਧੀ, ਲੜਾਈ ਤੇ ਲੱਸੀ ਨੂੰ ਤਾਂ ਜਿੰਨਾ ਮਰਜ਼ੀ ਵਧਾ ਲਓ, ਆਪਾਂ ਚਾਹੁੰਦੇ ਹਾਂ ਆਪਾਂ ਇੱਕ ਹੋ ਜਾਈਏ, ਕਿਉਂਕਿ ਮੰਗ ਆ ਸਮੇਂ ਦੀ, ਹਮਲਾਵਰ ਹਮਲੇ ਕਰ ਰਹੇ ਨੇ, ਆਪਾਂ ਇੱਕ ਹੋ ਕੇ ਇਹਨਾਂ ਦਾ ਮੁਕਾਬਲਾ ਕਰੀਏ। ਅੱਜ ਵੀ ਗੁਰੂ ਕੇ ਪਿਆਰਿਓ ਕੌਮ ਦੇ ਵਿੱਚ ਏਕਾ ਹੋ ਗਈ, ਅੱਜ ਸਾਡਾ ਭਾਵੇਂ ਦੁਸ਼ਮਣ ਤਾਂ ਚਾਲ ਚੱਲ ਕੇ ਪਰੇ ਹੋ ਕੇ ਬਹਿ ਗਿਆ, ਅੱਜ ਜਿੰਨਾ ਸੋਸ਼ਲ ਮੀਡੀਆ ਉਹਦੇ 'ਤੇ ਅਸੀਂ ਇੱਕ ਦੂਜੇ ਨੂੰ ਆਪ ਹੀ ਲੱਗੇ ਹੋਏ ਹਾਂ ਇੱਕ ਦੂਜੇ ਦੀਆਂ ਕਿਰਦਾਰ ਕੁਸ਼ੀਆਂ ਕਰਨ। ਇਹ ਮੈਂ ਅੱਗੇ ਵੀ ਕਹਿਣਾ ਹੁੰਦਾ, ਹੋਈਏ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨੀਏ, ਪਰ ਜਦੋਂ ਆਪਣਿਆਂ ਦੀ ਅਸੀਂ ਕਿਰਦਾਰ ਕੁਸ਼ੀ ਕਰਦੇ ਹਾਂ ਨਾ, ਉਹਦੀਆਂ ਧੀਆਂ ਭੈਣਾਂ ਨੂੰ ਨਾਲ ਖਿੱਚ ਕੇ ਲਿਆਉਂਦੇ ਹਾਂ। ਆਹ ਹਾਲ ਹੈ ਅੱਜ ਸਾਡਾ, ਅਖਵਾਉਂਦੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਹਾਂ ਅਤੇ ਧੀਆਂ ਭੈਣਾਂ ਉਹਦੀਆਂ ਨਾਲ ਖਿੱਚਦੇ ਹਾਂ ਸੋਸ਼ਲ ਮੀਡੀਏ 'ਤੇ। ਮਹਾਰਾਜ ਸਾਨੂੰ ਸਮਰੱਥ ਬਖਸ਼ੀ, ਮਹਾਂ ਸਿੰਘ ਨੇ ਰਿਸ਼ਤਾ ਪ੍ਰਵਾਨ ਕਰ ਲਿਆ, ਦੋ ਮਿਸਲਾਂ ਇਕੱਠੀਆਂ ਹੋ ਗਈਆਂ। ਰਣਜੀਤ ਸਿੰਘ ਦੇ 7 ਸਪੁੱਤਰ ਸੀ, 2 ਸਪੁੱਤਰ ਇਸ ਮਹਿਤਾਬ ਕੌਰ ਦੀ ਕੁੱਖੋਂ ਪੈਦਾ ਹੋਏ। ਸਾਰੀਆਂ ਸੰਗਤਾਂ ਦਾ ਧੰਨਵਾਦ ਉਹਨਾਂ ਗੁਰੂ ਕੇ ਪਿਆਰਿਆਂ ਦਾ ਜੋ ਬਾਬਾ ਭਾਗੋ ਜੀ ਦੀ ਯਾਦ ਦੇ ਵਿੱਚ ਨਗਰ ਬੱਲਾਂ ਸਮੁੱਚਾ ਇਲਾਕਾ ਉਹ ਜੁੜ ਕੇ ਰਲ ਮਿਲ ਕੇ ਉਹਨਾਂ ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰ ਰਿਹਾ ਹੈ। ਸ਼ਰਧਾਵਾਨ ਪਰਿਵਾਰ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਨੇ, ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਵਰਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ। ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ। ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੈ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਬਾਬਾ ਭਾਗੋ ਜੀ ਦੀ ਸਾਲਾਨਾ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਨਗਰ ਬੱਲਾਂ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸਤਿਗੁਰ ਜੀ ਪਰਸੋਂ ਵਾਲੇ ਦਿਨ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਤਿਨ੍ਹਾਂ ਦੇ ਭੋਗ ਤੋਂ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਾਵਨ ਬਾਣੀ ਦੀਆਂ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਹੈ। ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਗਾਇਨ ਕੀਤੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਸਤਿਗੁਰੂ ਜੀਓ। ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਨਗਰ ਬੱਲਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ। ਸਤਿਗੁਰ ਜੀਓ ਨਗਰ ਖੇੜੇ ਦਾ ਭਲਾ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਦਰੋਂ ਘਰੋਂ ਸਭ ਨੂੰ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਸਤਿਗੁਰ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ। ਪਰਸੋਂ ਵਾਲੇ ਦਿਨ ਤੋਂ ਸੰਗਤਾਂ ਨੇ ਰਲ ਮਿਲ ਕੇ ਸੇਵਾਵਾਂ ਕੀਤੀਆਂ ਹਨ। ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ ਸਭ ਦੀ ਸੇਵਾ ਥਾਏ ਪਾਉਣੀ ਇਸੇ ਤਰ੍ਹਾਂ ਪ੍ਰੇਰਨਾ ਬਖਸ਼ਿਸ਼ ਕਰਕੇ ਉਹਨਾਂ ਮਹਾਂਪੁਰਖਾਂ ਦੀਆਂ ਯਾਦਾਂ ਨੂੰ ਮਨਾਉਣ ਦੇ ਬਲ ਬੁੱਧੀ ਬਖਸ਼ਿਸ਼ ਕਰਦੇ ਰਹਿਣਾ। ਸਤਿਗੁਰੂ ਜੀ ਉਦਮ ਬਖਸ਼ਿਸ਼ ਕਰਨੇ ਆਪਣੀਆਂ ਸੇਵਾਵਾਂ ਸਦਾ ਆਪ ਲੈਂਦੇ ਰਹਿਣਾ ਜੀ। ਸਭ ਸੰਗਤਾਂ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ।
ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ, ਸੱਖਰ ਵਧਘਟ ਭੁੱਲ ਚੁੱਕ ਮੁਆਫ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਜੀ। ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜੋ ਦਿਨ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ, ਗੁਰਮਤਿ ਵਿਚਾਰਾ, ਗੁਰਬਾਣੀ ਕਥਾ ਢਾਡੀ ਸਿੰਘਾਂ ਪਾਸੋਂ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ ਆਓ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਜੋ ਹਰੇਕ ਐਤਵਾਰ ਪਾਵਨ ਤਖਤਾਂ 'ਤੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਹਨ, ਆਪ ਸੰਗਤਾਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੈ ਮਾਂ ਰੱਖੇ ਕਨੇ ਜਾਇ ਨਾ ਕੋ ਸਾਰ ਕਾ ਨਾਮ ਹੋਆ ਸੰਤੋਸਾ ਜੈ ਪੈੜੈ ਮਾਨ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਤੇਰਾ ਕੋ ਨਾ ਸਿਆਣ।

ਜਿਨਕੇ ਆ ਤਿਸ ਚੀਤ ਰੱਖ ਨਾਨਕ ਨਿਭੇ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪਰਾਣੇ ਕਵਨ ਮੂਲ ਤੇ ਕਵਨ ਦਿਸ਼ਟਾਨੇ ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੋਧ ਬਿਰਤ ਪਿਆਉ ਪਰ ਸਾਖ ਸੈਨ ਮੁਕ ਪਿਆਉ ਬੈਠ ਕੋ ਦੈਨ ਨਿਰਗੁਣ ਗੁਣ ਕਛੂ ਨਾ ਬੋਜੈ ਬਖਸ਼ ਲਿਓ ਤੋ ਨਾਨਕ ਸੀ ਜੈ ਜੇ ਪ੍ਰਸਾਦ ਤਰੂ ਪਰ ਸੁਖ ਵਸੈ ਸੁਤ ਪਰਾਦਮੀ ਬੰਤਾ ਸੰਗਤ ਸਹਿ ਜੇ ਪ੍ਰਸਾਦ ਪੀ ਵੈ ਸੀਤਲ ਜਲਾ ਸੁਖਦਾਈ ਪੌਨ ਪਾਵਕ ਅਮੂਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦੀ ਨੇ ਅਸਤ ਪਾਵ ਕਰਨ ਨੇ ਤ੍ਰਸਨਾ ਤਿਸੈ ਤਿਆਗ ਵਰ ਸੰਗ ਰਚਨਾ ਐਸੇ

ਵੈ ਦਰਗਹਿ ਮਾਨ ਤਿਸੈ ਬਿਸਾਰੈ ਮੁਗਦ ਜਾਨ ਸਦਾ ਸਦਾ ਓ ਪੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌੜੀ ਸਿੰਘ ਰਚੈ ਸਾ ਛੋਟ ਛੂਟ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰਮਾਨੈ ਜੋ ਅਨਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਤ ਕੂਪ ਮੈਂ।

ਹਰ ਜਸ ਕੈ ਜੇ ਪ੍ਰਤਾਪ ਤੇਰੇ ਸਗਲ ਚਿਤ੍ਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭੂ ਉੱਚੇ ਜੇ ਪ੍ਰਸਾਦ ਪਾਏ ਦੁਲਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦਾ ਪੂਕਨ ਪੈਰੀ ਜੈ ਮਨ ਤਿਸ ਸਿਮਰਤ ਕੋ ਆਲਸ ਕੀ ਜੈ ਜੇ ਪ੍ਰਸਾਦ ਆਸਵਾਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤਿ ਸਹਿਤਿਆਏ ਤਿ ਸਹਿਤਿਆਏ ਜੋ ਏਕ ਲਖੈ ਇਆਂ ਉਮਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ

ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੇ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੈ ਕਰਣਾ ਜੇ ਪ੍ਰਸਾਦ ਪੇਕੈ ਵਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸੈ ਜੇ ਬਸਨਾ ਜੇ ਪ੍ਰਸਾਦ ਅਸ ਕਰ ਚਲੈ ਜੇ ਪ੍ਰਸਾਦ ਸੰਪੂਰਨ ਪਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਸੈ ਸਮਾਵੈ ਸਾ ਪ੍ਰਭ ਤਿਆਗ ਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਕਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੁੜ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਾਨ ਮਨ ਸਦਾ ਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋਨਾਵ ਆਪ ਗਵਾਏ ਸਵਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ

ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਕੋ ਜਲੋ ਸਾਧ ਸੰਗ ਮਲ ਸਗਲੀ ਖੋਜ ਸਾਧ ਕੈ ਸੰਗ ਮਿਟੈ ਬਿਮਾਨ ਸਾਧ ਕੈ ਸੰਗ ਪ੍ਰਗਟੇ ਸੁਗਿਆਨ ਸਾਧ ਕੈ ਸੰਗ ਬੂਜੈ ਪ੍ਰਭ ਨੇਰਾ ਸਾਧ ਸੰਗ ਸਬੋਧ ਨਿਬੇਰਾ ਸਾਧ ਕੈ ਸੰਗ ਪਾਇ ਨਾਮ ਰਤਨ ਸਾਧ ਕੈ ਸੰਗ ਏ ਕੁਪਰ ਜਤਨ ਸਾਧ ਕੀ ਮਹਿਮਾ ਬਣੈ ਗੁਣ ਪ੍ਰਾਣੀ ਨਾਨਕ ਸਾਧ ਕੀ ਸ਼ੋਭਾ ਬ੍ਰਹਮਾ ਸਮਾਨੀ ਸਾਧ ਕੈ ਸੰਗ ਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਾ ਕਤੂੰ ਧਾਵੈ ਸਾਧ ਸੰਗ ਅਸਥਿਰ ਮਨ ਪਾਵੈ

ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣਾਈ। ਸਾਧ ਕੈ ਸੰਗ ਨਾ ਕਬਹੂੰ ਤਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਗੋਚਰ ਲੈ, ਸਾਧੂ ਕੈ ਸੰਗ ਅਜਰ ਸਹਿ। ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਪ ਬ੍ਰਹਮ। ਸਾਧ ਕੈ ਸੰਗ ਪਾਇ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰ ਹੈ, ਸਾਧ ਸੰਗ ਸਾਜਨ ਮੇਟ ਕੁਦਮ ਨਿਸਤਾਰ ਹੈ। ਸਾਧੂ ਕੈ ਸੰਗ ਸੋਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਭਾਵ ਪੁਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨੇ ਕਚਕਾਲ ਦਰਸਨ ਪੇਟ ਤੋਤ ਨਿਹਾਲ। ਸਾਧ ਕੈ ਸੰਗ ਕਲੁ ਕਤਰੈ, ਸਾਧ ਕੈ ਸੰਗ ਨਰਕ ਪਰਹਰੈ। ਸਾਧ ਕੈ ਸੰਗ ਆਉ ਅਸੁਏਲਾ, ਸਾਧ ਸੰਗ ਵਿਚਰ ਦਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਤਾ ਜਾਵੈ। ਪਾਰ ਬ੍ਰਹਮ ਸਾਧ ਰਿਦਵਸੈ, ਨਾਨਕ ਉਦਰੈ। ਸਾਧ ਸੁਨ ਰਸੈ, ਸਾਧ ਕੈ ਸੰਗ ਸੁਨਰ ਨਾਉ। ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੈ ਸੰਗ ਨਾ ਮਨ ਤੇ ਬਿਸਰੈ। ਸਾਧ ਸੰਗ ਸਰਪਣ ਨਿਸਤਰੈ, ਸਾਧ ਕੈ ਸੰਗ ਲੱਗੈ ਪ੍ਰਮ ਮਿੱਠਾ। ਸਾਧੂ ਕੈ

ਨਾਨਕ ਸਭ ਕਿਛ ਪ੍ਰਭਕਿਆ ਤੇ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮਾਂਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗ

ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਭਰਵਨ ਕੇ ਦਾਸ ਤਿਨ ਵਾਤ ਆਤਮ ਪ੍ਰਕਾਸ, ਕਈ ਕੋਟ ਤਤਕੇ ਬੇਤਿਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ। ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵ ਹੈ, ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਜਲ ਥਲ ਮਹੀ ਅਲ ਸੋਏ ਅਠਪਦੀ। ਕਰਨ

ਬਗਲ ਅਸ਼ਟਪਦੀ ਜਿਸ ਕੈ ਅੰਤਰ ਰਾਜ ਮਹਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬੋਜੋਨ ਪਰਮਾਵੈ ਤਨ ਪੁਮਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕਿਆ ਮੁਕਤਾ ਗੈ ਸੁਖ ਪਾਵੈ ਤਨਵੰਤਾ ਹੋਇ ਕਰ ਗਰਬਾਵੈ ਤ੍ਰਿਣ ਸਮਾਨ ਕਸੰਗ ਨਾ ਜਾਵੈ ਬਹੁ ਲਸਕਰ ਮਾਨੁਕ ਉਪਰ ਕਰਿਆਸ ਪਲ ਪੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋ ਜਾਏ ਪਸਮੰਤ ਕਿਸੈ ਨ ਬਧਿਆ ਪੰਕਾਰੇ ਧਰਮ ਰਾਇ ਤਿਸਕਰੇ ਖੁਆਰੀ ਗੁਰਪ੍ਰਸਾਦ ਜਾ ਕੇ ਮਟੈ ਮਾਨ ਸੋਜ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਉਤਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗ ਹੈ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾਵੈ ਸਰਬ ਕੀ ਰੇਣ ਜਾ ਕਾਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗਮਾ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਹੈ ਜਾਣੈ ਮੈਂ ਕਿਛ ਕਰਤਾ ਤਬ ਲਗੇ ਰਬ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗਨੇ ਚਲਨਾ ਏ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਛੁਟੈ ਸਹਿਸ ਕਟੇ ਲੱਕੂਟ ਤਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ ਅਨੇਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜ ਸੁਪਨ ਮਨੋਰਥ ਬਿਰਥੇ ਸਭ ਕਾਜ ਨਾਮ ਰੰਗ ਸਰਬ ਸੁਖ ਹੋਏ।

ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਬਖਿਆ ਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਰਾਸ਼ਟਰਪਤੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਸੰਤ ਕੈ ਦੁਖਨ ਜਮਤੇ ਨੇ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੈ ਤੇ ਕੋ ਰੱਖੈ ਨਾ ਕੋਇ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੈ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਨ ਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈ ਜਲੈ ਸੰਤ ਕੈ ਦੁਖਨ ਸਭ ਕੋਛ ਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨਿਚ ਨਚਾਏ ਸੰਤ ਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਪਾਵੈ ਤਾਉ ਵਿਗਤ ਪਾਏ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਖਿੰਠਿਕ ਨਾ ਪਾਈ ਸੰਤ ਕਾ ਨਿੰਦਕ ਮਹਾਤ ਯਾਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੇਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਪਸ ਕਾ ਵੀ ਹੋਏ ਮੋਖ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੋਖੀ ਕੋ ਡਾਨ ਲਾਗੈ ਸੰਤ ਕੋ ਦੋਖੀ ਕੋ ਸਭ ਤਿਆਗੈ ਸੰਤ ਕਾ ਦੋਖੀ ਮਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੋਖੀ ਕੋ ਨਾਹੀਂ ਠਾਵੋ ਨਾਨਕ ਸੰਤ ਪਾਵੈ ਤਾ ਲੈ ਮਿਲਾਏ ਸੰਤ ਕਾ ਦੋਖੀ ਅਦਬੀਜ ਤੇ ਟੂਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕੋ ਧਿਆਨ ਭਰਮਾਈਐ ਸੰਤ ਕਾ ਦੋਖੀ ਵਿਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਤੋਤਾ ਜੋ ਸਾਸ ਬਿਨਾ ਅੰਮ੍ਰਿਤ ਤੱਕ ਕੀ ਲੋਥਾ ਸੰਤ ਕੇ ਦੋਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਏ ਸੰਤ ਕੇ ਦੋਖੀ ਕੋ ਨਾ ਰੱਖਣ ਹਾਰ ਨਾਨਕ ਸੰਤ ਪਾਵੈ ਤਾ ਲੈ ਉਬਾਰ ਸੰਤ ਕਾ ਦੋਖੀ ਅਬਿਲ ਲਾਏ ਜੋ ਜਲ ਬਿਨ ਮਛਲੀ ਤੜ ਫੜਾਏ

ਪ੍ਰਭ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨਾ ਲਾਗੈ ਕੋਏ ਉਸਤਤ ਮਨ ਮੈਂ ਕਰਿ ਨਿਰੰਕਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪਿਕਟਾ ਕੁਰਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪਿਆ ਅਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ ਵਟ ਪਾਗੀ ਤੇ ਜੰਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਕਣੀ ਸੰਸਾਰ ਮਨ ਤਨ ਮੁਕ ਬੋਲੈ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੈ ਇਤ ਓਤ ਕੀ ਹੋ ਸੋ ਜੇ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨਹੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣ ਆਪ ਸੂਝੈ ਤਿਸਕੀ ਜਾਣੋ ਤ੍ਰਿਸ਼ਨਾ ਬੁਰਜੈ ਸਾਧ ਸੰਗ ਹਰ ਅਰਜਸ ਕਹਿਤ ਸਰਬ ਰੋਗ ਤੇ ਅਰਜਨ ਰਹਿਤ ਅੰਦਿਨ ਕੀਰਤਨ ਕੇਵਲ ਵਖਿਆਣ ਗਿਸ਼ਤ ਮੈਂ ਸੋਈ ਨਿਰਵਾਣ ਏਕ ਉਬਰ ਜਿਜਨ ਕੀ ਆਸਾ ਤਿਸਕੀ ਕਟੀਐ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸਮਨ ਭੁੱਖ ਨਾਨਕ ਤਿਸੇ ਨਾ ਲਾਗੈ ਦੁੱਖ ਜਿਸਕੋ ਹਰ ਪ੍ਰਮੰਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੇਜਿਆ ਗੁਰਪ੍ਰਸਾਦ ਤਤ ਸਭ ਬੋਜਿਆ ਜਬ ਦੇਖਿਓ ਤਬ ਸਭ ਕਿਚ ਮੋਲ ਨਾਨਕ ਸੋ ਸੁਖਮ ਸੋਈ ਅਸਥੂਲ ਨਹਿ ਕਿ ਜਨਮ ਹੈ ਨਹਿ ਕਿਚ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਅਨੇਕ ਜੁਗਤ ਰਚ ਤਾਪ ਥਾਪ ਅਵਨਾਸ਼ੀ ਨਾਹੀ ਕਿਚ ਕੋ ਖੰਡ ਧਾਰਨ ਧਾਰ ਰਹੋ ਬ੍ਰਹਮੰਡ ਅਲਕ ਅਪੇਉ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭਜਾਤਾ ਸੋ ਸੁਭਾਵੰਤ ਸਕਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਰਣ ਪ੍ਰਭ ਕੇ ਸੇਵਕ ਦੂਕ ਵਿਸਾਰਣ ਆਪੇ ਮੇਲੇ ਕਿਰਪਾਲ ਗੁਰ ਕਾ ਸਭ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿਵੜ ਪਾਗੈ ਨਾਮ ਜਪਤ ਪਾਵ ਵਿਸਰਾਮ ਨਾਨਕ ਤਿਨ ਪੁਰਖ ਉੱਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾ ਹੋਵੈ ਸੋ ਹੋਏ ਕਰਨਹਾਰ ਪਛਾਣੈ ਸੋਏ ਪ੍ਰਭ ਕਾ ਕਿਆ ਜਿਨ ਮਿਟ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਹੋਏ ਸੁਖ ਨਿਧਾਨ ਉਨੋ ਬਣਿਆਇਆ।

ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੇ ਗਣਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਮਨਾਸੀ ਪ੍ਰਭ ਆਪੇ ਆਪ ਆਪਨ ਕਿਆ ਕਛੂ ਨਾ ਹੋਏ ਜਿਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾ ਤਰਿਆ ਕਿਚ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਮੰਤੋ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਕਟਸੋ ਹੈ ਤਨਮੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਸ ਤਿਸਕਾ ਦੀਆਂ ਦਰਬੈ ਅਸੁਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇ ਨਿਹਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥਾਮੈ ਤਿਮਨ ਤੋ ਗੁਰ ਕਾ ਸਬਦ ਮਨੈ ਸਥਮਨ ਜੋ ਪਾਖਾਣ ਨਾਮ ਚੰਡ ਤਰੈ ਪੁਰਾਣੀ ਗੁਰ ਚਰਣ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇ ਮਨ ਹੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਵਾਛੋ ਤੂਰ ਨਾਨਕ ਕੀ ਅਰ ਲੋਚਾ ਪੂਰ ਮਨ ਮੂਰਖ ਕਾਹੇ ਵਿਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂਖ ਸੂਖ ਪ੍ਰਭ ਦੇਵਣ ਹਾਰ ਅਵਰ ਤਿਆਗ ਤੂੰ ਤਿਸੈ ਤਿਤਾਰ ਜੋ ਕਿਛ ਕਰੈ ਸੋਈ ਸੁਖਮਾਨ ਪੂਲਾ ਕਾਹੇ ਫਿਰੈ ਜਾਨ ਕਵਨ ਬਸਤ ਆਏ ਤੇਰਾ ਸੰਗ ਲਪਟ ਰਿਹੋ ਰਸ ਲੋਭੇ ਪਤੰਗ ਰਾਮ ਨਾਮ ਜਪਿਰ ਦੇ ਮਾਹੇ ਨਾਨਕ ਪੱਛੇ ਤੀ ਘਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਕੇ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਤਨ ਤਨ ਕਹਿ ਸਭ ਕੋਏ ਮੁਕੂ ਜਲੜ ਦਰਗਹਿ ਸੋਏ ਇਹ ਵਾਪਾਰ ਵਿਲਾ ਵਾਪਾਰ ਨਾਨਕ ਤਾਂ ਕਹਿ ਸਤ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਸਾਧ ਕੋ ਆਪਣਾ ਜੀਓ ਸਾਧ ਕੀ ਧੋਰ ਕਰੋ ਇਸਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸੇਵਾਵੜ ਪਾਗੀ ਪਾਈਐ ਸਾਧ ਸੰਗਰ ਕੀਰਤਨ ਗਾਈਐ ਨਿਗ ਬਿਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੂਕ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਵਾਲਣ ਹਾਰ ਪੋਕੇ ਕੋ ਦੇਵਤ ਆਧਾਰ ਸਰਬ ਨਿਦਾਨ ਜਾ ਕੇ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਏ ਸਭ ਕੀ ਤਿਸਕਾਉ ਕਰਨਾ ਯੋਗ ਤਿਸ ਬਿੰਦੂ ਸੁਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੇ ਸਭ ਤੇ ਉਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤੇ ਲੋਏ ਜਾ ਕੈ ਹਿਰਦੈ ਕੋ ਹੋਏ ਸਚ ਕਰਨੀ ਸਿਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ।

ਨਾਮ ਕੇ ਤਾਰੇ ਪੁਰਿਆ ਸਭ ਭਵਨ, ਨਾਮ ਕੈ ਸਮੁਦਰੇ ਸੁਨ ਸਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸੱਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੇ ਬਾਣੀ, ਸਤਪੁਰਖ ਸਮਾਇ ਸਮਾਣੀ, ਸਤਕਰਮ ਜਾ ਕੇ ਰਚਨਾ ਸਤ ਮੂਲ, ਸਤ ਸਤ ਉਤਪਤ, ਸਤਕਰਣੀ ਨਿਰਮਲ ਨਿਰਮਲੇ, ਜਿਸੈ ਬੁਝਾਏ ਤਿਸੈ ਸਭ ਭਲੇ, ਸਤਨਾਮ ਪ੍ਰਭਕਾਸ ਬੁਦਾਈ, ਵਿਸ਼ਵਾਸ ਸਤਨਾਮ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜੰਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਬੁਝੈ ਜੇ ਕੋਏ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸਕੇ ਸਿਰਟ ਸੋ ਕਰਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕਿਮਤ ਜਾਣੈ ਕੀਆ, ਨਾਨਕ ਜੋਤਿਸ ਪਾਵੈ ਸੋ ਵਰਤਿਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਾ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ,

ਨਾਨਕ ਪ੍ਰਭ ਅਲਗ ਬਡਾਣੀ ਬਾਰੰਗ ਬਾਰ ਬਾਰ ਪ੍ਰਭ ਜਪਿਐ ਪੀ ਅੰਮ੍ਰਿਤ ਇਹੋ ਮੰਤਨ ਤ੍ਰਪਿਐ ਨਾਮ ਰਤੰਜਨ ਗੁਰਮੁਖ ਪਾਇਆ ਤਿਸਕਚ ਅਵਰ ਨਾਇ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਾ ਸੰਗ ਨਾਮ ਰਹਿ ਜੋ ਜੰਤਰ ਪਤਾਨੇ ਮੰਤਨ ਨਾਮ ਹੈ ਨਾਮ ਸਮਾਨੇ

ਸਤਿਗੁਰ ਸਿੱਖੀ ਕਿਰਿਆ ਪ੍ਰਿਤ ਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖੇ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾਸਿਕ ਵਿਕਾਰ ਤੇ ਹਟੈ। ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾਸਿਕ ਵਡਭਾਗੀ ਹੇ। ਸਤਿਗੁਰ ਸਿੱਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ। ਗੁਰ ਕਹਿ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਜਿਦੈ ਸਤਿ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰੋ ਤੋ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬਿਸ ਬਿਸਵੇ ਗੁਰ ਕਾ ਮਨ ਮਾਨ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਰਣਾਉ, ਅਨਿਕ ਵਾਰ ਗੁਰ ਕੋ ਬਲ ਜਾਓ। ਸਰਮ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮੈ ਜਿਨ ਜਿਨ ਮਹਿ ਪਾਰ ਬ੍ਰਹਮ, ਏਕ ਆਪ ਨਹਿ ਕਛ ਪਰਮ। ਸਹਿ ਸਿਆਣਪ ਲਿਆ ਨਾ ਜਾਈਏ, ਨਾਨਕ ਐਸਾ ਗੁਰੂ ਵਡਭਾਗੀ ਪਾਈਐ। ਸਫਲ ਦਰਸ਼ਨ ਪੇਕਤ ਪੁਨੇਤ, ਪਰ ਸਤ ਚਰਨ ਗਤ ਨਿਰਮਲ ਰੇਤ। ਭੇਟਤ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਣ ਕਰ ਬਚਨ ਕਰ ਆਘਾਨੇ, ਮਨ ਸੰਤੋਖ ਆਤਮ ਪਤਿਆ ਨੇ। ਪੂਰਾ ਗੁਰੂ ਕਿਉਂ ਜਾ ਕੇ ਮੰਤਰ, ਅੰਮ੍ਰਿਤ ਦਿਸ਼ਟ ਪੇ ਕਹਿ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੈ ਤਿਸ ਲੈ ਮਿਲਾਏ। ਜੇ ਬਾ ਏਕ ਉਸਤਤ ਅਨੇਕ, ਸਤ ਪੂਰਕ ਪੂਰਨ ਵਿਵੇਕ। ਕਾਉ ਬੋਲਣਾ ਪੋਚਿਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਵਾਣੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਏ। ਅਨੇਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ। ਸਤ ਬਲਿਆਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਰਸ ਪਾਵੈ ਜਿਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪ੍ਰਕਾ ਨਾਇਕ ਦੇ ਵਿਨਾਸ, ਜਾ ਕੈ ਮਨ ਪ੍ਰਗਟੇ ਗੁਣਤਾਸ। ਆਠ ਪੈਰ ਕਾ ਨਾਮ ਲਈ, ਸਚ ਉਪਦੇਸ਼ ਸੇਵਕ ਕੋ ਦੇ। ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮੈਂ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਬ੍ਰਹਮ ਹੋ ਦੁਖ ਤੇ ਨਾਸੇ। ਤਪਤ ਮੈਂ ਠਾਡ ਵਰਤਾਈ, ਅਨੰਤ ਭਿਆ ਦੁਖ ਨਾ ਠੇ ਪਾਈ। ਜਨਮ ਮਰਨ ਕੇ ਮਿਟੇ ਦੇਸੇ, ਸਾਧੂ ਕੇ ਪੂਰਨ ਉਪਦੇਸੇ। ਪਹੁ ਚੁੱਕਾ ਨਿਰਪੋਇ ਵਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸਕਾ ਸਾ ਤਿਨ ਕਿਰਪਾ ਤਾਰੀ, ਸਾਧ ਸੰਗ ਜਪ ਨਾ ਮੁਰਾਰੀ। ਤਿਤ ਪਾਏ ਝੁਕੇ ਭਰਮ ਗਵਣ, ਸੁਨ ਨਾਨਕ ਹਰ ਹਰ ਜਸ ਸਰਵਣ। ਨਿਰਗੁਣ ਆਪ ਸਰਗੁਣੇ ਵੀ ਓਹੀ, ਕਲਾਧਾਰ ਜਿਨ ਸਗਲੇ ਮੋਹੀ। ਆਪਣੇ ਚਿਰਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿੰਦੂ ਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤਰ ਬਿਆਰ ਉਪਰੰਗ, ਭਏ ਪ੍ਰਗਾਸ ਸਾਧ ਕੈ ਸੰਗ।

ਅਨੇਕ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਤ ਨਾਨਕ ਫਲ ਪਾਏ ਸੰਗਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵ ਹੈ ਮੂਰਖ ਮਨਾ ਸੂਤ ਮੇ ਤੁਕਟਾ ਬਰਮੰਤਾ ਇੰਤੇ ਕਹੋ ਤੁਮ ਕਵਣ ਸਨਾਥਾ ਰਾਜ ਰੰਗ ਮਾ ਵਿਸਥਾਰ ਇੰਤੇ ਕਹੋ ਕਵਣ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਟਾ ਡਮ ਝੂਟ ਪਾ ਸਾਰੇ ਜਿੰਦੀਏ ਤਿਸ ਬੁਜਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਹ ਆਣੇ ਭਗਤ ਬਿਨਾ ਬਹੁ ਡੋਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੇਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਗ ਜਾਏ ਆਪ ਜਪੋ ਵਰਾ ਨਾਮ ਜਪਾਓ ਸੁਨਤ ਕਹਿਤ ਰਹਿਤ ਗਤ

ਮੈਂ ਬਿਖ ਫੈਲ ਹੋਏ ਚਿੰਤ ਵਸੈ ਸੁਖ ਨਾਲ ਸਾਸ ਗ੍ਰਹਿ ਸਰਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵ ਹੈ ਸਚ ਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਆਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾਹ ਏਕ ਸਿਮਰ ਏਕੋ ਮਨ ਆਹੇ ਕਸਕੇ ਗੁਣ ਗਾਵੋ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾਪ ਪੂਰਨ ਪੂਰ ਪ੍ਰਭ ਵਿਆਪ।

0: ਆਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸੋ ਲਾਗੈ ਪ੍ਰੀਤ ਪ੍ਰਭ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਨਾ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਿਨ ਤ੍ਰਿਪਤਾ ਨੇ ਪੂਰਨ ਪੁਰਖ ਨਹਿ ਡੋਲਾਨੇ ਸੁਪਰ ਪ੍ਰੇ ਪ੍ਰੇਮ ਰਸ ਰੰਗ ਉਪਜੈ ਚਾਉ
1: ਪਰੇ ਸਰਣ ਸਤਿਆਗ ਅੰਤਰ ਪ੍ਰਕਾਸ਼ ਅੰਦ ਲਿਵਲਾਗ ਵੜ ਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ।

ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਵਿਸਰੈ ਜੇ ਵਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ।

ਨੇਤਰੋਹ ਪੇਖ ਦਰਸੁਕ ਹੋਏ, ਮਨ ਵਿਗਸੈ ਸਾਧ ਚਰੰਤ ਹੋਏ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕਉ ਪਾਵੈ ਸੰਗ। ਏਕ ਵਸਤ ਦੀ ਜੈ ਕਰਮਿਆ, ਗੁਰ ਪ੍ਰਸਾਦ ਨਾਮ ਜਪ ਲਿਆ। ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ।

ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਵ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਹਾਈ। ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਵਸੇ ਪੂਰਨ ਗੁਰਮੰਤ।

ਤਾਪ ਅਸ਼ਟਪਦੀ ਜਬ ਅਕਾਰਿਹੁ ਕਚਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੇ ਹੋਤਾ ਜਬ ਤਹਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸੰਕਮਾਤ।

ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛੇਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੇ ਸਮਾਰ।

ਤੇਰਾ ਵਿਸਮਨ ਵਿਸਮ ਰਹੇ ਵਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜਹ ਅਛਲ ਅਛੇਦ ਅਪੇਦ ਸਮਾ

ਆਪ ਕਥੇ ਆਪ ਸੁਣੈ ਹਾਰ, ਆਪੇ ਏਕਾ ਵਿਸਥਾਰ, ਜਾ ਤਿਸ ਪਹਾਵੈ ਤਾਂ ਸ੍ਰਿਸ਼ਟ ਉਪਾਏ, ਆਪਨੇ ਪਾਣੈ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕਿਛੁ ਹੋਏ, ਆਪਨ ਸੂਤ ਸਭ ਜਗਤ ਪਰੋਏ, ਜਾ ਕੋ ਪ੍ਰਭ ਜਿਉ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਵੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾਂ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਏ ਨਾ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ, ਤਿਸ ਤਜ

ਸਭ ਧਰਮ ਸੰਤ ਜਨਾ ਸੁਨੈ ਸੁਭ ਵਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਵਾਹਰ ਪਿਓਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਹਾਵੈ ਤਾਂ ਕਰੇ ਵਿਸਥਾਰ ਤਿਸ ਪਹਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਪਹਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤਿਆ ਵਰਤਾਰਾ ਸਰਵ ਨੈਨਾ ਪੇਖਨ ਹਾਰਾ ਸਗਲ ਸਮਗਰੀ ਜਾਂ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨੀ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਪਹਾਵੇ ਤਾਂ ਲਏ ਸਮਾਏ

ਆਪ ਸਾਚ ਤਹਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਚ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨੀ ਆਇਆ ਜਿਸ ਪ੍ਰਸਾਦ ਸਭ ਜਗਤ ਤਰਾ

ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧਕੇ ਵਚਨ ਅਮਲੀ ਕੁਲਾ ਲਹਿ ਰਤਨ ਸੰਤ ਕਮਾਵਤ ਹੋਤਿ ਉਧਾਰ ਆਪ ਤਰੈ ਲੋਕ ਹੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਾਹਦ ਵਾਜੈ ਸੁਨ ਸੁਨ ਅਨਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹੰਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨਸਰ ਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਹਿ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ

ਗੋਬਿੰਦ ਭਗਤ ਕੈ ਮਨ ਵਿਸਰਾਮ, ਕੋਟਿ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸਬਦ ਗਾਵੜੇ ਆਈਆਂ, ਸਬਦ ਹੋ ਤਾਂ ਗਾਵੋ, ਹਰੀ ਕੇਰਾ ਮਨ ਜਨੀ ਵਸਾਇਆ।

ਸਭਨਾ ਗੱਲਾਂ ਸਮਰੱਥ ਸਵਾਮੀ ਸੋਖਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿੱਧ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾ ਜਿਸ ਵਦ ਕਰੀ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਠੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆਂ ਤੁਰ ਕਰਮ ਪਾਇਆ ਤੂ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।

ਕਛੂ ਨਾ ਬੂਝੈ। ਬਖਸ਼ ਲਿਹੋ ਤੋ ਨਾਨਕ ਸਿਜੈ, ਜੇ ਪ੍ਰਸਾਦ ਧਰਿ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਜੇ ਪ੍ਰਸਾਦ ਪੀਵੈ ਸ਼ੀਤਲ ਜਲਾ,

ਗਏ। ਜਿਸਨੂੰ ਕਿਰਪਾ ਕਰੇ ਬੜ ਭਾਗੈ, ਨਾਮ ਜਪਤ ਪਾਵੇ ਵਿਸਰਾਮ। ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ, ਜੋ ਕਿਛੁ ਕਰੇ ਸੋ ਪ੍ਰਭ ਕੈ ਰੰਗ। ਸਦਾ ਸਦਾ ਬਸੈ ਹਰ ਸੰਗ,

ਬਚਨ ਸਦਾ ਰੋਗਾ ਜੋ ਮੰਦਰ ਕੂਥਾ ਮੈਂ ਥੰਮਨ ਦਿਓ ਗੁਰ ਕਾ ਸ਼ਬਦ ਮਨੇ ਅਸਥੰਮਨ ਜਿਉ ਪਾਖਾਣ ਲਾਭ ਚੜ੍ਹਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀ ਪ੍ਰਗਾਸ਼ ਗੁਰਦਰਸ਼ਨ ਦੇ ਮਨ ਹੋਏ ਵਿਗਾਸ ਜਿਉ ਮਹਾਂਦਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਮਤ ਜੋ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ

ਚਲੋ ਮੀਂਹ ਪਾ ਤੰਗ ਰਾਮ ਨਾਮ ਜਾਹਰ ਦੀ ਮਾਹੇ ਨਾਨਕਾ ਪਤ ਸੇਤੀ ਕਰ ਜਾਹੇ ਜੇ ਵੱਕਰ ਕੌ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ।

ਸਾਧ ਸੰਗ ਹਰ ਕੀਰਤਨ ਗਾਈਐ ਅਨਕਾ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਚਾਖੈ ਉੜ ਗਈ ਸੰਦਾ ਦਰਿਆ ਸਰਬ ਸੂਖ ਨਾਨਕ ਦੇ ਪਾਇਆ ਮਿਲਤਾ।

ਜਪ ਜਨ ਸਦਾ ਸਦਾ ਦਰਣੀ ਸਭ ਤੇ ਊਚਾ ਨਿਰਮਲ ਏ ਕਰਨੀ ਕਰ ਕਿਰਪਾ ਜਿਸਕੋ ਨਾਮ ਦੀਆ ਨਾਨਕ ਸੂਚਾ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀ ਤੇ ਜਨ ਆਵੈ ਹਰ ਪ੍ਰਭ ਜੀਤ।

ਤਿਸੈ ਬੁਝਾਏ ਨਾਨਕਾ ਜਿਸੂ ਵੈ ਸੁਪ੍ਰਸੰਨੇ ਅਸ਼ਟਮਦੀ ਅਵਨਾਸੀ ਬ੍ਰਹਮਣ ਮਹਿਰਾ ਮਾਨੋ ਕੀ ਤੂੰ ਪ੍ਰੀਤਿਆ ਕਸਤੇ ਪਰੇ ਨਾਹੀਂ ਕਿਸ਼ਕੋਏ ਸਰਮ ਨਰੰਦਰੇ ਕੋ ਸੋਏ।

ਕਰਤੇ ਕੀ ਮਿਤਰਾ ਜਾਣੇ ਕੀਆ ਨਾਨਕ ਜੋਤਿ ਪਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਨਮ ਜਾਤ ਸਾਇਆ ਸਵਾਦ।

ਖੜਕਾਇਆ। ਐ ਤੇ ਨਿਰਭਾ ਹੋਏ ਬਸਾਨਾ, ਜਿਸ ਤੇ ਬਜਿਆ ਸਮਾਏ ਸਮਾਨਾ, ਬਸਤ ਮਾਏ ਲੇ ਬਸਤ ਗੰਡਾਈ, ਤਾਂ ਕਾ ਬਿਨ ਨਾ ਕਹਿ ਨਾ ਜਾਈ।

ਜਾਂਦੇ। ਜਿਨ ਜਨੇ ਆਪਣਾ ਪ੍ਰਭੂ ਵਿਛਾਤਾ, ਸੁਜਨ ਸਰਬਥੋ ਕਾ ਦਾਤਾ, ਦਸਕੀ ਸਰਣ ਸਰਬ ਸੁਖ ਪਾਵੈ, ਤਿਸਕੇ ਦਰਸ ਸਭਾ ਮਿਟਾਵੈ, ਅਵਰ ਸਿਆਨਮ ਸਗਲੀ ਛਾੜ।

ਹਰਿ ਹਰਿ ਨਾਮ ਦਾਸ ਸਦਿਆਵੈ ਮਨ ਵਿਚਾ ਸਤਿਗੁਰ ਕੈ ਪਾਸ ਦੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਕਾ ਹੋ ਬਰਾਬਰ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਾ ਗੁਰ ਕੀ ਮਾਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇ ਪਰਮੇਸ਼ਰ ਕੀ ਗਾ ਜਾਨੈ ਸੋ ਸਤਿਗੁਰ ਜੇ ਹਿਰਦੈ ਹਰਿ ਨਾਉ ਮਨ ਕਬਾ ਗੁਰ ਕੋ ਬਲ ਜਾਉ।

ਸਹਿ ਸਿਆਣ ਬਲੈ ਨਜਾਈਆ ਨਾਨ ਗਿਆ ਸਾ ਗੁਰਬਡ ਭਾਗੀ ਪਾਈਆ ਸਫਲ ਦਰਸ਼ਨ ਬੇ ਪੁਨੀਤ ਪਰ ਸਤਾ ਚਰਨ ਗਾਗਨ ਮਾਨੀਤ ਭੇਟਾ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾ ਗਵੇ ਸੁਣ ਕਰ ਭਜਨ ਕਰਨ ਆਗਹਨੇ ਮਨ ਸੰਦੋਖਾ ਤੰਬਦੀਆਂ ਨੇ ਪੂਰਾ ਗੁਰੇ ਅਖਿਓ ਜਾਖਾ ਮੰਤਰ ਅੰਮ੍ਰਿਤ ਦ੍ਰਿਸ਼ਟ ਬੇਖਾ ਹੋਏ ਸੰਤ

ਤੈਂ ਦੇ ਨਾਸੇ ਤਬਤ ਮਾਏ ਠਾਣ ਵਰਤਾਈ ਅੰਧ ਪਿਆ ਦੋ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਓ ਚੂਕਾ ਨਿਰਪਾ ਹੋਏ ਬਸੇ ਸਗਲ ਬਿਆਦ ਮਨ ਦੇਖੈ ਨਸੇ ਜਿਸ ਕਾ ਸਾਧਨ

ਸਰਾ ਜਨ ਸਭ ਕਹਿ ਦੀਆ ਸੋ ਕਿਉਂ ਸਰਾ ਜੇ ਜੀਵਨ ਜੀਆ ਸੋ ਕਿਉਂ ਸਰਾ ਜੇ ਮਰਾਖਾ ਗੁਰ ਪ੍ਰਸਾ ਗੁਮਰ ਲਾਲਾਖਾ ਸੋ ਕਿਉਂ ਸਰਾ ਜੇ ਮਿਖਤੇ ਕਾਢਾ ਜਨਮ ਜਨਮ ਕਾ ਟੂਟਾ ਗਾਂਡਾ ਗੁਰਪੂਰਾ ਤਤੇ ਬੁਜਾਇਆ ਪ੍ਰਵੇ ਅਪਣਾ ਨਾਨਕ ਜਨ ਦਿਆਇਆ ਸਾਜਨ ਸੰਤ ਕਰੋ ਯੋਖਾ ਮਾਨ ਦਿਆ ਜਪੂ ਹਰਨਾਮ ਸਿਮਰ ਸਿਮਰ ਸਿਮਰ ਸੁਪਾਵੋ ਆ ਜਪੋ ਬਰਾ ਨਾਮ ਜਪਾਵੋ ਭਗਤ ਭਾਏ ਤਰੀਏ ਸੰਸਾਰ

ਤਰਾ ਕਹੋ ਕਿਛੋਏ ਜਬ ਅਵਗਤ ਅਗੋਚਰ ਪ੍ਰਮੇਕਾ ਤਾ ਚਿਤ੍ਰ ਗੁੰਦ ਕੇ ਪੂੰਦ ਲੇਖਾ ਜਬਨਾਦ ਨਿਰੰਜਰ ਅਗੋਚਰ ਗਾਦੇ ਤਾ ਕੌਣ ਛੁਟਾ ਗੁਣ ਮੰਦਨ ਵਾਦੇ ਆਪਣੇ ਆਪ ਆਪੀ ਚਰਜਾ ਨਾਨਕ ਆਪਣੂ ਆਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਬਲ ਹੋਤਾ।

ਸ੍ਰਿਟਾ ਪਾਏ ਆਪਣੇ ਪਾਣੀ ਲੈ ਸਮਾਏ ਤੁੰਦੇ ਬਿਨ ਨਹੀਂ ਗਸ਼ੋਏ ਆਪਣ ਸੂਸਾ ਜਗਤ ਬਰੋਏ ਜਾ ਕਉ ਪ੍ਰਭ ਜੀਉ ਆਪ ਬਜਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਗੰਭੀਰਤਾ ਨਾਨਕ ਸਾਹਿਬ ਸ੍ਰਿਟ ਕਾ ਜੀਤਾ ਜੀ ਜਿੰਦਰ ਸਭ ਤੰਗ ਹਾ ਦੀਨ ਦਿਆਲ ਨਾਥ ਕੁਨਾਥ।

ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਵਰਗਾਸ ਅਸ਼ਟਮਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾਮ ਪ੍ਰਭੂ ਗਾ ਲੱਗਾ ਮੀਠਾ ਸਗਲ ਸਮਗਰੀ ਇੱਕ ਸਕਰਮਾਏ

ਕਮਹੂਣ ਡੋਲਾ ਸਰਬ ਕਲੰਕ ਰਖੀਲਾ ਖੇਲ ਮੋਲ ਨਾ ਪਾਈਆ ਗੁਣੀਆ ਮੋਲ ਸਰਬ ਜੋਤ ਮਾ ਜਾਕੀ ਜੋਤ ਧਾਰ ਰਿਓ ਸੁਆਮੀ ਉਦਬੋਧ।

ਤਾਂ ਕੀ ਗਰਮਰ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸਕਾ ਕੀ ਆਸਾ ਪਰਵਾਨ, ਗੁਰਪੁਰਸਾ ਨਾਨਕ ਜੋ ਜਾਨ, ਜੋ ਜਾਣੇ ਦੇ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਹ ਸੰਗਤ ਸਿੱਧੂ ਪਰਿਵਾਰ ਵੱਲੋਂ ਰੱਖੇ ਹੋਏ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਆਰੰਭ ਹੋ ਰਹੇ ਨੇ। ਸੋ ਸਿੱਧੂ ਪਰਿਵਾਰ ਦੇ ਭੋਗ ਤੋਂ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਬੇਨਤੀ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਹੋਵੇਗੀ। ਸੋ ਆਓ ਭੋਗ ਦੇ ਸਲੋਕ ਸਰਵਣ ਕਰਦੇ ਹਾਂ।